ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈ ਆ, ਕਰਮ ਮਿਲੇ ਨਾਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਣ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣੇ ਔਖਾ ਸਾਚਾ ਨਾਊਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਏ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹਿ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਕਾਟ ਨਾ ਜਾਏ।

ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਮੈਂ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਘਰ ਜ਼ਕਿਆ ਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਵੰਤਾ ਕੋਇ ਨਾ ਕਿਸ ਕੀ ਧਾਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡਿਆ ਵੇ ਸੈ ਕੋ ਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਹਠ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕੋ ਓਂਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗੰਮਾ ਅਗੰਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੱਢ ਕੱਢ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਚਮਕੀ ਫਾਸੀ।

ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰਿ ਅਨੇਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾ ਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਵੋ ਸਮਰਤ ਸ਼ਾਸਤਰ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਕੁਸ ਦਾਸ ਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਸਾਈ ਜੋ ਤੋ ਪਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧੇ ਆਪ ਵਿਛੋੜਿਆ ਮਿਲਾਇਆ

ਮੇਲ ਜਿਸਨਾ ਤੂੰ ਜਾਣਾਏ ਸੋਈ ਚਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਦ ਬਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖੈ ਜਾਣ ਸੋਏ ਜਨਾ ਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਨ ਕੀਆ ਪੰਕਜ ਮੋ ਪੱਗ ਨਹੀਂ ਚੱਲ ਹਮ ਦੇਖਾ ਤੈਂ ਡੂਬੀ ਅਲੇ ਮਨ ਇਕ ਨਾ ਚੇਤ ਸਮੂੜ ਮਨਾ।

ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਰਨ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ।

ਗੁਰੂ ਸਾਹਿਬ ਜੀ ਜੇ ਤੂੰ ਤੁਠਾ ਕਿਰਪਾ ਨਿਧਾਨ

0: ਸਤਸੰਗ ਜੀ ਕੀਰਤਨ ਕਰਦੇ ਤਾਂ ਹੋਈਆਂ ਪੁੱਲਾਂ ਦੇਖੀਆਂ ਬਖਸ਼ਣ ਜੀ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਪੁੱਲਾਂ ਨਾਚ ਤਾਰੀਆਂ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਜੋੜ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ ਦੇ ਮਹਾਵਾਕਾਂ ਮੁਤਾਬਕ ਆਪ ਜੀ ਨੇ ਬੈਠ ਕੇ ਸਰਵਣ ਕੀਤਾ ਔਰ ਆਪ ਜੀ ਰੋਜ਼ਮਰਾ ਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦੇ ਜਥੇ ਨੂੰ ਸਰਵਣ ਕਰਦੇ ਹੋ। ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਜਥਾ ਹਾਜ਼ਰੀਆਂ ਭਰਦਾ ਹੈ, ਤੋ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰੇ ਸਤਸੰਗਤ ਜੀ, ਜਿਵੇਂ ਕਿ ਆਪ ਜੀ ਜਾਣਦੇ ਹੋ, ਇਹਨਾਂ ਦਿਨਾਂ ਦੇ ਵਿੱਚ BC ਦੇ ਵਿੱਚ ਬਹੁਤ ਸਾਰਿਆਂ ਇਲਾਕਿਆਂ ਦੇ ਵਿੱਚ ਜੰਗਲੀ ਅੱਗਾਂ ਨੇ ਬਹੁਤ ਵੱਡੇ ਪੱਧਰ 'ਤੇ, ਵਿਆਪਕ ਪੱਧਰ 'ਤੇ ਤਬਾਹੀ ਮਚਾਈ ਹੈ। ਖਾਸ ਕਰਕੇ ਸਮਰਲੈਂਡ ਅਤੇ ਉਹਦੇ ਆਸ ਪਾਸ ਲੱਗੀ ਹੋਈ ਅੱਗ ਨੇ ਬਹੁਤ ਵੱਡੇ ਪੱਧਰ 'ਤੇ ਨੁਕਸਾਨਾਤ ਕੀਤੇ ਹਨ, ਜਿਹਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਲੋਕ ਜਿਹੜੇ ਨੇ ਉਹ ਇਸ ਅੱਗ ਦੇ ਨਾਲ ਪ੍ਰਭਾਵਿਤ ਹੋਏ ਨੇ। ਬਹੁਤ ਸਾਰੇ ਜੰਗਲੀ ਜਾਨਵਰ ਵਿਚਾਰੇ ਘਰੋਂ ਬੇਘਰੇ ਹੋ ਗਏ ਨੇ, ਤੋ ਉਹਦੇ ਵਾਸਤੇ ਰਾਹਤ ਕਾਰਜਾਂ ਵਾਸਤੇ ਤਾਂ ਕਿ ਉਹਨਾਂ ਲੋਕਾਂ ਤੱਕ ਜਿਹੜੇ ਇਹਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਤੱਕ ਕੋਈ ਰਾਹਤ ਸਮੱਗਰੀ ਪਹੁੰਚਾਈ ਜਾ ਸਕੇ, ਉਹਦੇ ਵਾਸਤੇ ਡੋਨੇਸ਼ਨ ਇਕੱਠੀ ਕੀਤੀ ਜਾ ਰਹੀ ਹੈ। ਯਥਾਯੋਗ ਆਪ ਜੀ ਜੇਕਰ ਡੋਨੇਸ਼ਨ ਕਰਨ ਦਾ ਆਪ ਜੀ ਦਾ ਮਨ ਹੋਵੇ, ਆਪ ਜੀ ਚਾਹਵਾਨ ਹੋ, ਤਾਂ ਬਾਹਰ ਕਾਊਂਟਰ 'ਤੇ ਡੈਸਕ 'ਤੇ ਆਪ ਜੀ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਖਾਣ ਪੀਣ ਦੀਆਂ ਵਸਤੂਆਂ ਜਿਵੇਂ ਕਿ ਗਰੋਸਰੀ ਆਦਿਕ ਵਸਤੂਆਂ ਦੇ ਨਾਲ ਵੀ ਆਪ ਜੀ ਉਹਨਾਂ ਲੋੜਵੰਦਾਂ ਤੱਕ ਆਪ ਜੀ ਆਪਣੀ ਮਦਦ ਜਿਹੜੀ ਹੈ ਉਹ ਪਹੁੰਚਾ ਸਕਦੇ ਹੋ। ਤੋ ਜਿੰਨਾ ਵੀ ਆਪ ਜੀ ਕਰ ਸਕਦੇ ਹੋਏ, ਯੋਗਦਾਨ ਪਾ ਸਕਦੇ ਹੋਏ, ਤੋ ਆਪ ਜੀ ਨੇ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨੀ। ਤੋ ਆਓ, ਜਿੱਥੇ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਸਮਾਂ ਹੈ ਲੜੀਵਾਰ ਜੋ ਰੂਟੀਨ ਦੀ ਚੱਲਦੀ ਜੋ ਮਰਿਆਦਾ ਹੈ ਗੁਰਦੁਆਰਾ ਸਾਹਿਬ ਦੀ, ਉਹਦੇ ਮੁਤਾਬਕ ਸ਼ਾਮ ਦੀ ਕਥਾ ਵਿਚਾਰ ਦਾ। ਭਗਤ ਬਾਣੀ ਦੀ ਕਥਾ ਵਿਚਾਰ ਪਿਛਲੇ ਲੰਬੇਰੇ ਸਮੇਂ ਤੋਂ ਚੱਲਦੀ ਆ ਰਹੀ ਹੈ, ਆਪ ਜੀ ਰੂਟੀਨ ਦੇ ਦੀਵਾਨਾਂ ਵਿੱਚ ਸਰਵਣ ਕਰਦੇ ਹੋ। ਉਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸ਼ਲੋਕਾਂ ਦੀ ਕਥਾ ਚੱਲਦੀ ਆ ਰਹੀ ਸੀ ਜੋ ਕਿ ਕੱਲ੍ਹ ਸੰਪੂਰਨ ਹੋ ਗਈ ਹੈ। ਅੱਜ ਬਾਬਾ ਸ਼ੇਖ ਫਰੀਦ ਸਾਹਿਬ, ਉਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸ਼ਲੋਕਾਂ ਦੀ ਵਿਚਾਰ ਹੋਣੀ ਹੈ, ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਨੇ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ। ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਵਾਹਿਗੁਰੂ ਸਾਹਿਬ ਜੀ।

ਵਿੱਚ ਆਸਾ ਰਾਗ ਵਿੱਚ ਫਰੀਦ ਸਾਹਿਬ ਦੇ ਦੋ ਸ਼ਬਦ ਨੇ, ਸੂਹੀ ਰਾਗ ਵਿੱਚ ਵੀ ਦੋ ਸ਼ਬਦ ਨੇ, ਅਤੇ ਕੁੱਲ 112 ਸਲੋਕ ਜਿਹੜੇ ਨੇ ਉਹਨਾਂ ਦੇ ਸਿਰਲੇਖ ਹੇਠ ਦਰਜ ਨੇ। ਜੇ ਆਪਾਂ ਕੁੱਲ ਸਲੋਕਾਂ ਦੀ ਗਿਣਤੀ ਕਰੀਏ ਤਾਂ 130 ਦੇ ਕਰੀਬ ਹੈ, ਜਿਸ ਵਿੱਚ 18 ਸਲੋਕ ਪਹਿਲੇ ਪਾਤਸ਼ਾਹ ਦੇ, ਦੂਜੇ ਅਤੇ ਤੀਜੇ ਪਾਤਸ਼ਾਹ ਦੇ, ਇੱਕ ਸਲੋਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ, ਅਤੇ ਕੁੱਝ ਸਲੋਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਜ ਨੇ। ਜਦੋਂ ਵੀ ਭਗਤਾਂ ਦੀ ਬਾਣੀ ਨਾਲ ਗੁਰੂ ਸਾਹਿਬਾਨਾਂ ਦੇ ਸ਼ਬਦ ਜਾਂ ਸਲੋਕ ਦਰਜ ਹੁੰਦੇ ਨੇ ਤਾਂ ਉਹਦਾ ਕੇਵਲ ਅਤੇ ਕੇਵਲ ਭਾਵ ਇਹ ਹੁੰਦਾ, ਇਹ ਵਿਆਖਿਆ ਸਰੂਪ ਦੇ ਵਿੱਚ ਨੇ। ਉਹਨਾਂ ਦੇ ਸਲੋਕਾਂ ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ ਗਿਆ, ਬਲਕਿ ਉਹਦੀ ਵਿਆਖਿਆ ਕਰਕੇ ਥੋੜ੍ਹੇ ਜਿਹੇ ਸੁਖੈਨ ਢੰਗ ਦੇ ਨਾਲ ਪੇਸ਼ਕਾਰੀ ਕੀਤੀ, ਕਿਉਂਕਿ ਲੰਮੇ ਵਕਫੇ ਦੇ ਪੈ ਜਾਣ ਦੇ ਕਾਰਨ ਬੋਲੀ ਦੇ ਵਿੱਚ ਗੈਪ ਬਹੁਤ ਜ਼ਿਆਦਾ ਪੈ ਗਿਆ। ਸ਼ੇਖ ਫਰੀਦ ਸਾਹਿਬ ਕਿਹੜੀ ਸਦੀ ਵਿੱਚ ਬਾਣੀ ਉਚਾਰ ਰਹੇ ਆ, ਗੁਰੂ ਸਾਹਿਬਾਨ 400-500 ਸਾਲ ਵਿੱਚ ਬਾਅਦ ਵਿੱਚ ਬਾਣੀ ਉਚਾਰ ਰਹੇ ਆ, ਤੋ ਇੰਨਾ ਲੰਮਾ ਟਾਈਮ ਪੈਣ ਦੇ ਨਾਲ ਜਿਹੜੀ ਗੱਲ ਸ਼ੇਖ ਫਰੀਦ ਸਾਹਿਬ ਨੇ ਆਪਣੇ ਸਲੋਕਾਂ 'ਚ ਕਹੀ ਉਹ ਸਾਡੀ ਸਮਝ ਗੋਚਰੀ ਨਹੀਂ ਸੀ। ਗੁਰੂ ਸਾਹਿਬਾਨ ਨੇ ਫਿਰ ਸੌਖੇ ਸ਼ਬਦਾਂ ਦੇ ਵਿੱਚ ਐਕਸਪਲੇਨ ਕਰਕੇ ਦੱਸਿਆ ਵੀ ਬਾਬਾ ਸ਼ੇਖ ਫਰੀਦ ਸਾਹਿਬ ਕਹਿਣਾ ਕੀ ਚਾਹੁੰਦੇ ਆ। ਤੋ ਗੱਲ ਜਿਹੜੀ ਸ਼ੇਖ ਫਰੀਦ ਸਾਹਿਬ ਨੇ ਕਹੀ ਸੀ ਉਹੀ ਗੱਲ ਗੁਰੂ ਸਾਹਿਬਾਨਾਂ ਨੇ। ਮੈਂ ਇੱਕ ਉਦਾਹਰਣ ਦੇ ਦਿੰਦਾ, ਫਿਰ ਆਪਾਂ ਅੱਗੇ ਵੱਧਦੇ ਹਾਂ। ਇੱਕ ਬੜਾ ਪ੍ਰਚਲਿਤ ਸਲੋਕ ਹੈ ਸ਼ੇਖ ਫਰੀਦ ਸਾਹਿਬ, ਜਿੱਥੇ ਉਹ ਕਹਿਣਗੇ ਫਰੀਦਾ ਕਾਲੀ ਜਿੰਨੀ ਨਾ ਰਾਵੇ ਆ ਧੌਲੀ ਰਾਵੇ, ਕੋਏ ਕਰ ਸਾਈ ਸਿਓ ਪਿਰਹੜੀ ਰੰਗ ਨਵੇਲਾ ਹੋਏ, ਮਹੱਲਾ ਤੀਜਾ। ਅਤੇ ਬਾਬਾ ਅਮਰਦਾਸ ਕਹਿਣਗੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਇਹ ਕੀ ਗੱਲ ਹੈ, ਫਰੀਦ ਸਾਹਿਬ ਨੇ ਕਿਹੜਾ ਮਨਾ ਕੀਤਾ ਵੀ ਨਹੀਂ ਚੇਤੇ ਕਰ ਸਕਦੇ, ਉਹਨਾਂ ਆਖਿਆ ਕਰ ਸਕਦੇ ਆ ਪਰ ਕੋਈ ਵਿਰਲਾ ਹੀ ਹੋਏਗਾ। ਇਹ ਨਹੀਂ ਆਖਿਆ ਵੀ ਜਿਹਨਾਂ ਨੇ ਕਾਲੇ ਕੇਸਾਂ ਵਿੱਚ ਯਾਨੀ ਕਿ ਜਵਾਨੀ ਦੇ ਵਿੱਚ ਰੱਬ ਚੇਤੇ ਨਹੀਂ ਕੀਤਾ ਬੁਢੇਪੇ 'ਚ ਨਹੀਂ ਕਰ ਸਕਦੇ, ਆਖਿਆ ਬੁਢੇਪੇ 'ਚ ਵੀ ਕਰ ਸਕਦੇ ਆ ਪਰ ਕੋਈ ਵਿਰਲਾ ਹੋਏਗਾ। ਧੌਲੀ ਰਾਵੇ ਕੋਏ, ਕੋਏ ਸ਼ਬਦ ਦਾ ਮਤਲਬ ਕੋਈ ਵਿਰਲਾ ਹੋਏਗਾ। ਤੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਹੀ ਗੱਲ ਆ ਕੇ ਆਖਿਆ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਕੋਈ ਵਿਰਲਾ ਹੀ ਇਸ ਰਾਹ ਤੇ ਤੁਰ ਸਕਦਾ ਜਿਹੜਾ ਰੱਬ ਨੂੰ ਆਪਣੇ ਚਿੱਤ ਵਿੱਚ ਵਸਾ ਲਵੇ। ਸੇਮ ਗੱਲ ਆ, ਬਸ ਵਿਆਖਿਆ ਦੇ ਵਿੱਚ ਫਰਕ ਆ। ਤੋ ਸਲੋਕ ਦੀ ਆਰੰਭਤਾ ਆਪਾਂ ਕਰਦੇ ਹਾਂ, ਸਿਰਲੇਖ ਹੈ ਸਲੋਕ ਸ਼ੇਖ ਫਰੀਦ ਕੇ। ਇੱਕ ਸੰਖੇਪ ਰੂਪ ਵਿੱਚ ਮੰਗਲਾ ਚਰਨ ਹੈ, ਇੱਕ ਓਅੰਕਾਰ ਪਰਮੇਸ਼ਰ ਇੱਕ ਹੈ, ਸਮੁੱਚੀ ਕਾਇਨਾਤ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਬਿਨਾਂ ਕਿਸੇ ਭੇਦਭਾਵ ਦੇ ਇੱਕ ਰਸ ਵਿਆਪਕ ਹੈ, ਜਿੰਨਾ ਉਹ ਗੁਰਮੁਖ ਦੇ ਵਿੱਚ ਹੈ ਮਨਮੁਖ ਦੇ ਵਿੱਚ ਵੀ ਓਨਾ ਹੀ ਆ, ਜਿੰਨਾ ਉਹ ਪਾਪੀ ਦੇ ਵਿੱਚ ਆ ਪੁੰਨੀ ਦੇ ਵਿੱਚ ਵੀ ਓਨਾ ਹੀ ਆ, ਜਿੰਨਾ ਉਹ ਚੋਰ ਦੇ ਵਿੱਚ ਆ ਉਹ ਸਾਧ ਵਿੱਚ ਵੀ ਓਨਾ ਹੀ ਆ। ਫਿਰ ਕੀ, ਜਿਹੜਾ ਰੱਬ ਚੋਰ ਦੇ ਵਿੱਚ ਹੈ ਮਨਮੁਖ ਦੇ ਵਿੱਚ ਹੈ ਪਾਪੀ ਦੇ ਵਿੱਚ ਹੈ, ਪਾਪੀ ਦੇ ਕੀਤੇ ਹੋਏ ਪਾਪ ਦਾ ਉੱਤੇ ਕੋਈ ਪ੍ਰਭਾਵ ਨਹੀਂ ਹੈਗਾ। ਕਿ ਜਿਹੜਾ ਰੱਬ ਚੋਰ ਦੇ ਵਿੱਚ ਹੈ, ਚੋਰ ਦੀ ਕੀਤੀ ਹੋਈ ਚੋਰੀ ਦਾ ਰੱਬ ਦੇ ਉੱਤੇ ਕੋਈ ਦਾਗ ਨਹੀਂ, ਕੋਈ ਰੰਚਕ ਮਾਤਰ ਪ੍ਰਭਾਵ ਨਹੀਂ, ਬਾਬਾ ਨਾਮਦੇਵ ਸਾਹਿਬ ਨੇ ਆਖਿਆ ਨਹੀਂ ਹੈ। ਐਸੋ ਰਾਮ ਰਾਏ ਅੰਤਰਜਾਮੀ ਜੈਸੇ ਦਰਪਣ ਮਾਹ ਬਦਨ ਪ੍ਰਵਾਨੀ, ਸ਼ੀਸ਼ਾ ਸਾਹਮਣੇ ਹੈ, ਮੈਂ ਸ਼ੀਸ਼ੇ ਦੇ ਵਿੱਚ ਆਪਣਾ ਬਦਨ ਆਪਣਾ ਚਿਹਰਾ ਨਿਹਾਰਦਾ ਹਾਂ ਤੇ ਸ਼ੀਸ਼ੇ ਦੇ ਵਿੱਚ ਵੇਖਿਆ ਤੇ ਮੇਰੇ ਚਿਹਰੇ ਤੇ ਕਲਖ ਲੱਗੀ, ਮੈਂ ਕੱਪੜਾ ਚੁੱਕਿਆ ਸ਼ੀਸ਼ੇ ਤੇ ਮਾਰਿਆ ਤੇ ਸਾਫ਼ ਕਰਨਾ ਸ਼ੁਰੂ ਕੀਤਾ ਪਰ ਕਾਲਖ ਸਟਿਲ ਹੈਗੀ ਆ, ਸਾਫ਼ ਨਹੀਂ ਹੋਈ। ਕਿਉਂ? ਕਿਉਂਕਿ ਕਾਲਖ ਸ਼ੀਸ਼ੇ ਤੇ ਨਹੀਂ ਹੈਗੀ, ਕਾਲਖ ਮੇਰੇ ਚਿਹਰੇ ਤੇ, ਸ਼ੀਸ਼ਾ ਤੇ ਕੇਵਲ ਵਿਖਾ ਰਿਹਾ। ਹਜ਼ੂਰ ਨੇ ਆਖਿਆ ਇਸੇ ਤਰ੍ਹਾਂ ਚੋਰ ਦੀ ਕੀਤੀ ਹੋਈ ਚੋਰੀ ਦਾ ਪ੍ਰਭਾਵ ਉਹਦੀ ਕਰਨੀ ਤੇ ਹੈ, ਪਰ ਜਿਹੜੀ ਜੀਵ ਆਤਮਾ ਜਿਹੜੀ ਅੰਸ਼ ਆਤਮਾ ਰੂਪ ਸੋਲ ਰੂਪ ਉਹਦੇ ਅੰਦਰ ਹੈ ਉਹਦੇ ਤੇ ਉਹ ਪ੍ਰਭਾਵ ਨਹੀਂ ਹੈਗਾ। ਬਸੈ ਘਟਾ ਘਟ ਲੀਪ ਨਾ ਛਿਪੈ ਬੰਧਨ ਮੁਕਤਾ ਜਾਤ ਨਾ ਦਿਸੇ ਪਾਣੀ ਮਾਹੇ ਦੇਖ ਮੁਖ ਜੈਸਾ। ਸ਼ੀਸ਼ੇ ਨਹੀਂ ਸੀ ਹੁੰਦੇ ਤੇ ਲੋਕ ਪਰਾਤ ਵਿੱਚ ਪਾਣੀ ਪਾ ਕੇ ਜਦੋਂ ਉਹਨੇ ਠਹਿਰ ਜਾਣਾ ਤੇ ਆਪਣੇ ਚਿਹਰੇ ਨੂੰ ਨਿਹਾਰਨਾ ਪਰਾਤ ਵਿੱਚੋਂ ਥਾਲੀ ਵਿੱਚੋਂ। ਹੁਣ ਚਿਹਰਾ ਤੇ ਵਿਖਾਈ ਦੇ ਰਿਹਾ ਪਰਾਤ ਵਿੱਚ ਪਏ ਹੋਏ ਪਾਣੀ ਨਾਲ, ਪਰ ਚਿਹਰਾ ਗਿੱਲਾ ਨਹੀਂ ਹੋ ਰਿਹਾ, ਗਿੱਲਾ ਹੋਏਗਾ ਵੀ ਨਹੀਂ ਕਿਉਂਕਿ ਪਰਾਤ ਦੇ ਪਏ ਹੋਏ ਪਾਣੀ ਚੋਂ ਮੇਰਾ ਅਕਸ਼ ਦਿਖਾਈ ਦੇ ਰਿਹਾ, ਐਕਚੁਅਲ ਲੈਵਲ ਦੇ ਉੱਤੇ ਮੈਂ ਪਰਾਤ ਦੇ ਪਾਣੀ ਨੂੰ ਆਪਣੇ ਮੂੰਹ ਤੇ ਨਹੀਂ ਮਿਲਿਆ, ਉਹ ਟੱਚ ਨਹੀਂ ਹੋਇਆ ਮੇਰੇ ਫੇਸ ਦੇ ਨਾਲ। ਤੋ ਇਸੇ ਤਰ੍ਹਾਂ ਰੱਬੀ ਜੋਤ ਹਰ ਜੀਵ ਦੇ ਅੰਦਰ ਹੈ, ਪਰ ਮਨੁੱਖ ਦੇ ਕੀਤੇ ਹੋਏ ਕਿਸੇ ਵੀ ਕਰਮ ਦਾ ਪ੍ਰਭਾਵ ਅੰਦਰ ਬੈਠੀ ਹੋਈ ਜੋਤ ਤੇ ਨਹੀਂ ਪੈਂਦਾ। ਤੁਹਾਨੂੰ ਗੁਰਬਾਣੀ ਨੇ ਆਖਿਆ ਉਹ ਓਅੰਕਾਰ ਹੈ ਮੇਰਾ ਰੱਬ, ਸਾਰਿਆਂ ਦੇ ਵਿੱਚ ਇੱਕ ਰਸ ਹੈ, ਸੱਤ ਸਦੀਮ ਕਾਲ ਹੋਣ ਵਾਲਾ ਹੈ। ਗੁਰਪ੍ਰਸਾਦ ਉਹ ਸੱਚੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਜੀਵ ਨੂੰ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਤੋ ਸਲੋਕ ਦੀ ਰਮਤਾ ਹੈ ਜਿੱਤ ਦਿਹਾੜੇ ਧਨ ਵਰੀ ਸਾਹਿਬ

0: ਲਏ ਲਿਖਾਏ। ਇਹ ਸਾਰੀ ਹੀ ਗੱਲ ਬਾਬਾ ਸ਼ੇਖ ਫਰੀਦ ਸਾਹਿਬ ਨੇ ਇਸਲਾਮੀ ਕਲਚਰ ਦੇ ਸਟਰਕਚਰ ਨੂੰ ਸਾਹਮਣੇ ਰੱਖ ਕੇ ਤੇ ਫਿਰ ਬਿਆਨ ਕੀਤੀ। ਜਿਵੇਂ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਉੱਥੇ ਇੱਕ ਸ਼ਬਦ ਆਏਗਾ ਜਿੱਥੇ ਮਹਾਰਾਜ ਬਾਣੀ ਦੇ ਵਿੱਚ ਕਹਿਣਗੇ, ਸੰਮਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ। ਜਦੋਂ ਬੱਚੇ ਜਾਂ ਬੱਚੀ ਦਾ ਵਿਆਹ ਕਾਰਜ ਰੱਖਿਆ ਜਾਂਦਾ ਸੀ ਤੇ ਉਹਨਾਂ ਦੇ ਆਨੰਦ ਕਾਰਜ ਦੇ ਸੰਬੰਧ ਵਿੱਚ ਸਾਹੇ ਮਿੱਥੇ ਜਾਂਦੇ ਸਨ, ਤਰੀਕ ਨੀਯਤ ਕੀਤੀ ਜਾਂਦੀ ਸੀ, ਔਰ ਕਈ ਵਾਰੀ ਪਰਿਵਾਰ ਵਾਲੇ ਸਾਹੇ ਨੂੰ ਲੈ ਕੇ ਇੰਨੇ ਸਟ੍ਰਿਕਟ ਹੋ ਜਾਂਦੇ ਸੀ ਵੀ ਜਿੱਦਣ ਸਾਹਾ ਮਿੱਥਿਆ ਜਾਣਾ ਧੀ ਨੂੰ ਤੇ ਪੁੱਤ ਨੂੰ ਆਖਣਾ ਵੀ ਹੁਣ ਤੂੰ ਘਰ ਦਾ ਕੋਈ ਕੰਮ ਨਹੀਂ ਕਰਨਾ, ਕੋਈ ਸੱਟ ਫਿੱਟ ਲੱਗ ਗਈ, ਕੋਈ ਨੁਕਸਾਨ ਹੋ ਗਿਆ ਤੇ ਜ਼ਿੰਮੇਦਾਰ ਕੌਣ, ਬਾਕੀ ਲੋਕ ਹੈਗੇ ਨੇ ਉਹ ਕੰਮ ਕਰਨਗੇ। ਬੱਚੇ ਨੂੰ, ਲੜਕੇ ਨੂੰ ਕਈ ਵਾਰੀ ਖਾਸ ਕਰਕੇ ਕਈ ਨਹੀਂ ਸੀ ਫੜਨ ਦਿੰਦੇ, ਦਾਤਰੀ ਨਾਲ ਪੱਠੇ ਨਹੀਂ ਸੀ ਵੱਢਣ ਦਿੰਦੇ, ਕੋਈ ਭਾਰੀ ਚੀਜ਼ ਨਹੀਂ ਸੀ। ਈਵਨ ਜੇ ਉਹਨੇ ਆਖਣਾ ਮੈਂ ਸਾਈਕਲ ਲੈ ਕੇ ਵੀ ਬਾਹਰ ਚੱਲਿਆ, ਆਪਣੇ ਮਿੱਤਰਾਂ ਨਾਲ ਆਖਿਆ ਤੂੰ ਨਹੀਂ ਜਾ ਸਕਦਾ, ਤੂੰ ਘਰ ਦੀ ਦਹਿਲੀਜ਼ ਨਹੀਂ ਟੱਪ ਸਕਦਾ। ਵੱਡੇ ਤੋਂ ਵੱਡਾ ਇੰਸੀਡੈਂਟ ਵਾਪਰ ਜਾਣਾ ਰਿਸ਼ਤੇਦਾਰੀ ਦੇ ਵਿੱਚ, ਰਿਲੇਟਿਵਸ ਦੇ ਵਿੱਚ ਕਿਤੇ ਮੌਤ ਹੋ ਜਾਣੀ, ਕੋਈ ਐਸਾ ਕਾਰਜ ਵਾਪਰ ਜਾਣਾ, ਤੇ ਸਾਹਿਬ ਚੁੱਕੇ ਨਹੀਂ ਸੀ ਜਾਂਦੇ ਹੁੰਦੇ। ਆਖਿਆ ਇਹ ਨੀਯਤ ਕੀਤੀ ਹੋਈ ਤਰੀਕ ਹੈ। ਤੋ ਜਦੋਂ ਸੋਹਿਲਾ ਸਾਹਿਬ ਦੇ ਵਿੱਚ ਮਹਾਰਾਜ ਨੇ ਪ੍ਰਤੀਕ ਵਰਤਿਆ, ਉੱਥੇ ਸਤਸੰਗਤ ਰੂਪ ਦੇ ਵਿੱਚ ਵਰਤਿਆ, ਸੰਮਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਜਿਵੇਂ ਮਿੱਥੇ ਹੋਏ ਸਾਹਿਬ ਚੁੱਕੇ ਨਹੀਂ ਜਾਂਦੇ, ਏਦਾਂ ਹੀ ਤੂੰ ਸੰਗਤ ਕਰਨ ਤੋਂ ਬਿਲਕੁਲ ਨਾ ਖੁੰਝਿਆ ਕਰ, ਇਹ ਸਮਝਿਆ ਕਰ ਵੀ ਸੰਗਤ ਵਿੱਚ ਆਉਣਾ ਮੇਰਾ ਸਾਹਾ ਮਿੱਥਿਆ ਗਿਆ। ਜਿਹੜਾ ਸ਼ਬਦ ਸ਼ੇਖ ਫਰੀਦ ਸਾਹਿਬ ਨੇ ਇਸੇ ਵਰਤਿਆ ਇਸ ਰੂਪ ਦੇ ਵਿੱਚ ਕੰਟੈਕਸ ਵਿੱਚ, ਇੱਥੇ ਸਾਹੇ ਦਾ ਭਾਵ ਹੈ ਮੌਤ ਦਾ ਨੀਯਤ ਕੀਤਾ ਹੋਇਆ ਸਮਾਂ। ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ। ਜਿਵੇਂ ਨੀਯਤ ਕੀਤੇ ਹੋਏ ਸਮੇਂ ਦੇ ਉੱਤੇ ਅਸੀਂ ਘਰ ਦੇ ਵਿੱਚੋਂ ਡੋਲਾ ਚੁਕਾ ਦਿੰਦੇ ਹਾਂ, ਭਾਵ ਵਿਆਹ ਕਰ ਜਿਹੜਾ ਸੰਪੂਰਨ ਹੋ ਜਾਂਦਾ, ਇੱਦਾਂ ਹੀ ਸਾਡੇ ਸਾਰਿਆਂ ਦਾ ਸਾਹ ਨੀਯਤ ਕੀਤਾ ਹੋਇਆ, ਜਿੱਦਣ ਸਾਡਾ ਸਮਾਂ ਆ ਗਿਆ ਸਾਡੀ ਜਿੰਦ ਰੂਪੀ ਵਹੁਟੀ ਨੂੰ ਮੌਤ ਰੂਪੀ ਲਾੜਾ ਵਿਆਹ ਕੇ ਲੈ ਜਾਏਗਾ। ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ। ਅੱਗੇ ਸ਼ਬਦ ਵਰਤਿਆ ਮਲਕ ਜੇ ਕੰਨੀ ਸੁਣੀ ਦਾ। ਮਲਕ ਸ਼ਬਦ ਤੋਂ ਭਾਵ ਹੈ ਮਲਕਲ, ਮਲਕਲ ਮੌਤ ਦਾ ਫਰਿਸ਼ਤਾ ਹੈ। ਜਿਵੇਂ ਸਨਾਤਨੀ ਵਿਚਾਰਧਾਰਾ ਵਿੱਚ, ਵੈਦਿਕ ਵਿਚਾਰਧਾਰਾ ਦੇ ਵਿੱਚ ਸ਼ਿਵ ਨੂੰ ਮੌਤ ਦਾ ਦੇਵਤਾ ਮੰਨਿਆ ਗਿਆ। ਕਦੇ ਖਿਆਲ ਕਰਨਾ ਬਹੁਤਾ ਫਰਕ ਨਹੀਂ ਹੈਗਾ ਦੋਵਾਂ ਦੇ ਵਿੱਚ, ਬਹੁਤ ਨੇੜੇ ਤੇੜੇ ਨੇ ਮਜ਼ਹਬ ਸਾਰੇ ਇੱਕ ਦੂਜੇ ਦੇ, ਸਿੱਖੀ ਨੂੰ ਛੱਡ ਕੇ। ਹੁਣ ਤਾਂ ਅਸੀਂ ਸਿੱਖੀ ਨੂੰ ਵੀ ਰਲ ਗੱਢ ਕਰ ਲਿਆ ਨਾ, ਉਸੇ ਕਟਕਰੇ ਵਿੱਚ ਲੈਣ ਕੇ ਖੜਾ ਕਰਤਾ। ਤੁਸੀਂ ਕਿਸੇ ਚੀਜ਼ ਨੂੰ ਵੇਖ ਕੇ ਨਹੀਂ ਕਹਿ ਸਕਦੇ ਵੀ ਅਸੀਂ ਬਾਕੀਆਂ ਨਾਲੋਂ ਨਿਵੇਕਲੇ। ਹਾਂ, ਅਸੀਂ ਨਾਰਾ ਮਾਰ ਸਕਦੇ ਹਾਂ ਵੀ ਅਸੀਂ ਨਿਵੇਕਲੇ ਹਾਂ, ਸਾਡੀ ਵਿਚਾਰਧਾਰਾ ਵੱਖਰੀ ਆ, ਸਾਡਾ ਨਿਆਰਾਪਣ ਹੈ, ਪਰ ਜਿਹੜਾ ਨਿਆਰਾਪਣ ਗੁਰੂ ਸਾਹਿਬਾਨ ਨੇ ਸਾਨੂੰ ਪਰੋਸ ਕੇ ਦਿੱਤਾ ਸੀ, ਅਸੀਂ ਉਹਨੂੰ ਕਾਇਮ, ਉਸ ਸਿਧਾਂਤ ਨੂੰ ਕਾਇਮ ਨਹੀਂ ਰੱਖ ਸਕੇ ਸੀ। ਤੋ ਬਾਕੀ ਮਜ਼ਹਬ ਜਿਹੜੇ ਨੇ ਉਹ ਇੱਕ ਦੂਜੇ ਦੇ ਬਹੁਤ ਨੇੜੇ ਨੇ, ਇੱਥੇ ਦੇਵੀ ਦੇਵਤੇ ਨੇ, ਉੱਥੇ ਫਰਿਸ਼ਤੇ ਨੇ, ਇੱਥੇ ਵੀ ਬੁੱਤ ਪ੍ਰਸਤੀ ਹੁੰਦੀ ਹੈ, ਉੱਥੇ ਵੀ ਬੁੱਤ ਪ੍ਰਸਤੀ ਹੁੰਦੀ ਹੈ। ਕਿ ਹੱਜ ਕਰਨ ਵਾਲੇ ਇਹ ਦੱਸ ਸਕਦੇ ਨੇ ਵੀ ਜਦੋਂ ਹੱਜ ਕਰਦੇ ਹਾਂ ਉਹ ਸੰਗੇ ਅਸਵਤ ਤੇ ਰੁਕਨ ਵਾਲੀ ਜਮਾਲ ਨੂੰ ਚੁੰਮ ਕੇ ਸੱਤ ਪ੍ਰਕਰਮਾ ਕਰਦੇ ਨੇ, ਉਹ ਬੁੱਤ ਪ੍ਰਸਤੀ ਨਹੀਂ ਤੇ ਹੋਰ ਕੀ ਹੈ, ਬੁੱਤ ਪ੍ਰਸਤੀ। ਜਦੋਂ ਅਸੀਂ ਮਹਿਰਾਬ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹਦੇ ਹਾਂ, ਬਿਨਾਂ ਮਹਿਰਾਬ ਤੋਂ ਸਾਡੀ ਨਮਾਜ਼ ਪ੍ਰਵਾਨ ਤੇ ਅਦਾ ਨਹੀਂ ਹੁੰਦੀ, ਇਹ ਬੁੱਤ ਪ੍ਰਸਤੀ ਨਹੀਂ ਤੇ ਹੋਰ ਕੀ ਹੈ, ਇਹ ਬੁੱਤ ਪ੍ਰਸਤੀ ਹੈ। ਪਰ ਬਦਲਵੇਂ ਰੂਪ ਦੇ ਸਾਨੂੰ ਆਪਣੀਆਂ ਚੀਜ਼ਾਂ ਕਈ ਵਾਰ ਸਹੀ ਲੱਗਣ ਲੱਗ ਪੈਂਦੀਆਂ ਤੇ ਦੂਜਿਆਂ ਦੀ ਚੀਜ਼ ਨੂੰ ਅਸੀਂ ਨਕਾਰਨਾ ਸ਼ੁਰੂ ਕਰ ਦਿੰਦੇ ਹਾਂ। ਤੋ ਮਲਕਲ ਤੋਂ ਭਾਵ ਹੈ ਮੌਤ ਦਾ, ਜਿਹਨੂੰ ਬਾਬੇ ਨੇ ਬਾਣੀ ਦੇ ਵਿੱਚ ਆਖਿਆ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਮੌਤ ਦਾ ਫਰਿਸ਼ਤਾ ਮਲਕ ਜੇ ਕੰਨੀ ਸੁਣੀਦਾ। ਜਿਵੇਂ ਮੈਂ ਕਿਸੇ ਬਾਰੇ ਸੁਣਦਾ ਸੀ ਵੀ ਫਲਾਂ ਬੰਦਾ ਚਲਾਣਾ ਕਰ ਗਿਆ ਜੀ, ਫਲਾਂ ਬੰਦੇ ਦੀ ਮੌਤ ਹੋ ਗਈ ਜੀ, ਫਲਾਂ ਬੰਦਾ ਦੁਨੀਆਂ ਤੋਂ ਰੁਖਸਤ ਹੋ ਗਿਆ, ਮਲਕ ਜੇ ਕੰਨੀ ਸੁਣੀਦਾ। ਜਿਹੜਾ ਮੌਤ ਦਾ ਫਰਿਸ਼ਤਾ ਕਦੇ ਦੂਜਿਆਂ ਨੂੰ ਵਿਆਹੁਣ ਆਉਂਦਾ ਸੀ, ਸੁਣਿਆ ਜਾਂਦਾ ਸੀ, ਕੰਨਾਂ ਦੇ ਨਾਲ ਸੁਣਦੇ ਸੀ ਕਿ ਅੱਜ ਫਲਾਂ ਬੰਦੇ ਦੀ ਡੈਥ ਹੋ ਗਈ, ਬਾਬੇ ਨੇ ਆਖਿਆ ਮੂੰਹ ਦੇ ਖਾਲੇ ਆਏ, ਅੱਜ ਉਹ ਮੇਰੇ ਸਾਹਮਣੇ ਖਲੋਤਾ, ਅੱਜ ਮੈਨੂੰ ਵੀ ਉਹਦਾ ਮੂੰਹ ਵੇਖਣਾ ਪੈ ਗਿਆ, ਮੂੰਹ ਦੇ ਖਾਲੇ ਆਏ, ਜਿੰਦ ਨਿਮਾਣੇ ਕੱਢੀਏ ਹੱਡਾਂ ਕੂ ਕੜਕਾਏ। ਡਾਕਟਰ ਸਾਹਿਬ ਸਿੰਘ ਨੇ ਹੱਡਾਂ ਕੂ ਕੜਕਾਏ ਦਾ ਅਰਥ ਕੀਤਾ ਕੜਕ ਜਾਣਾ, ਭਾਵ ਭੰਨ ਦੇਣਾ, ਤੋੜ ਦੇਣਾ, ਜਕੜ ਲੈਣਾ, ਬਿਮਾਰੀ ਜਕੜ ਲਵੇ, ਕੋਈ ਐਕਸੀਡੈਂਟ ਹੋ ਜਾਏ, ਕੋਈ ਬਹਾਨਾ ਵਾਪਰ ਜਾਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੋ ਸਾਡੀ ਜਿੰਦ ਨੂੰ ਮੌਤ ਰੂਪੀ ਲਾੜਾ ਸਾਡੇ ਹੱਡਾਂ ਨੂੰ ਕੜਕਾ ਕੇ, ਸਾਡੇ ਸਰੀਰ ਨੂੰ, ਜਿਸਮ ਨੂੰ ਭੰਨ ਕੇ, ਨਿਆਸਰਾ ਬਣਾ ਕੇ ਕਿਸੇ ਨਾ ਕਿਸੇ ਬਹਾਨੇ ਨਾਲ ਇਸ ਜਿੰਦ ਰੂਪੀ ਬੂਟੀ ਨੂੰ ਕੱਢ ਹੀ ਲੈਂਦਾ। ਜਿੰਦ ਨਿਮਾਣੇ ਕੱਢੀਏ ਹੱਡਾਂ ਕੋ ਕੜਕਾਏ, ਬਾਬਾ ਜੀ ਕਹਿੰਦੇ ਸਾਹੇ ਲਿਖੇ ਨਾ ਚੱਲਣੀ। ਵੇਖੋ ਵਿਸ਼ਰਾਮ ਦੇ ਨਾਲ ਕਿੱਡਾ ਵੱਡਾ ਫਰਕ ਪੈਂਦਾ। ਅਸੀਂ ਜਦੋਂ ਆਸਾ ਕਈ ਵਾਰ ਪੜ੍ਹਦੇ ਹਾਂ ਤੇ ਅਸੀਂ ਰੂਟੀਨ ਦੇ ਵਿੱਚ ਇਹੀ ਪੜ੍ਹ ਜਾਂਦੇ ਹਾਂ, ਕੋ ਰਹੇ ਨਾ ਭਰੀਏ ਪਾਈਏ, ਪਰ ਅਸੀਂ ਉਹਨੂੰ ਵਿਸ਼ਰਾਮ ਦੇ ਕੇ ਨਹੀਂ ਪੜ੍ਹਦੇ। ਜਦੋਂ ਵਿਸ਼ਰਾਮ ਦੇ ਕੇ ਪੜੋਗੇ ਤੇ ਬਣੇਗਾ ਕੋ ਰਹੇ ਨਾ ਭਰੀਏ ਪਾਈਏ। ਜਦੋਂ ਪਾਈ ਭਰ ਜਾਂਦੀ ਹੈ ਨਾ ਤੇ ਡੁੱਬ ਜਾਂਦੀ ਹੈ। ਜਿਨ੍ਹਾਂ ਨੇ ਕਰਿਆਨੇ ਪ੍ਰਚੂਨ ਦੀ ਦੁਕਾਨ ਤੇ ਕੰਮ ਕੀਤਾ ਉਹ ਜਾਣਦੇ ਵੀ ਜਦੋਂ ਤੇਲੀ ਤੇਲ ਤੋਲ ਕੇ ਦਿੰਦੇ, ਨਾਪ ਕੇ ਦਿੰਦੇ ਹੁੰਦੇ ਸਨ ਕੁੱਪੀ ਦੇ ਨਾਲ, ਉਹਦੇ ਥੱਲੇ ਇੱਕ ਨਿੱਕਾ ਜਿਹਾ ਸੁਰਾਖ ਹੁੰਦਾ ਜਿਹਦੇ ਰਾਹੀਂ ਹੌਲੀ ਹੌਲੀ ਤੇਲ ਕੁੱਪੀ ਦੇ ਵਿੱਚ ਭਰਦਾ ਰਹਿੰਦਾ, ਤੇ ਜਦੋਂ ਕੁੱਪੀ ਭਰ ਜਾਂਦੀ ਉਹਨੂੰ ਪਾਈ ਕਹਿੰਦੇ ਆ। ਜਦੋਂ ਪਾਈ ਭਰ ਜਾਂਦੀ ਹੈ ਤੇਲ ਦੇ ਨਾਲ ਤੇ ਡੁੱਬ ਜਾਂਦੀ ਤੇਲ ਵਿੱਚ। ਤੋ ਜਦੋਂ ਸਾਡੇ ਪਾਪਾਂ ਦਾ ਘੜਾ ਭਰ ਜਾਂਦਾ, ਗੁਰਦੇਵ ਨੇ ਆਖਿਆ ਕੋ ਰਹੇ ਨਾ ਭਰੀਏ ਪਾਈਏ। ਜਿਹਦੇ ਨਾਲ ਪਾਪਾਂ ਦੀ ਪਾਈ ਭਰ ਗਈ, ਪਾਪਾਂ ਦਾ ਘੜਾ ਭਰ ਗਿਆ, ਤੇ ਬੰਦਿਆ ਚੇਤੇ ਰੱਖੀ ਰਹਿਣਾ ਤੂੰ ਵੀ ਦੁਨੀਆਂ ਤੇ ਨਹੀਂ ਹੈਗਾ, ਤੈਨੂੰ ਵੀ ਜਾਣਾ ਪਏਗਾ। ਤੋ ਹਜ਼ੂਰ ਕਹਿੰਦੇ ਨੇ ਸਾਹੇ ਲਿਖੇ, ਜਿਹੜਾ ਮੌਤ ਦਾ ਸਾਹਾ ਨੀਯਤ ਕੀਤਾ ਗਿਆ ਨਾ ਚੱਲਣੀ, ਉਹ ਫਿਰਦਾ ਨਹੀਂ ਹੈਗਾ। ਹਾਂ ਇਹ ਠੀਕ ਆ ਵੀ ਦਾਵਾ ਕੋਈ ਨਹੀਂ ਸਾਡੇ ਵਿੱਚੋਂ, ਕੋਈ ਆਖੇ ਵੀ ਮੈਂ ਕਦੋਂ ਮਰਾਂਗਾ, ਨਹੀਂ ਦਾਵਾ ਕੋਈ ਨਹੀਂ। ਹਾਂ ਇਹ ਸਵਾਲ ਪੁੱਛੋ ਵੀ ਕੀ ਮੈਂ ਮਰਾਂਗਾ, ਹਾਂ ਇਹ ਦਾਵਾ ਹੈ ਵੀ ਸਾਰੇ ਮਰਨਗੇ, ਪਰ ਕਦੋਂ ਮਰਨਗੇ ਇਹ ਨੀਯਤ ਨਹੀਂ ਹੈਗਾ। ਤੂੰ ਸਾਹੇ ਦਾ ਭਾਵ ਕੀ ਹੈ, ਇਹ ਸਾਹੇ ਦਾ ਭਾਵ ਇਹ ਨਹੀਂ ਵੀ ਨੀਯਤ ਕੀਤਾ ਗਿਆ ਵੀ ਇਹ ਬੰਦਾ 50 ਸਾਲ ਬਾਅਦ ਮਰੇਗਾ, ਇਹ 55 ਸਾਲ ਦੀ ਉਮਰ 'ਚ ਮਰੇਗਾ, ਇਹ 60 ਸਾਲ ਦੀ ਉਮਰ 'ਚ ਮਰੇਗਾ, ਇਹ ਨਹੀਂ। ਸਾਹੇ ਦਾ ਭਾਵ ਹੈ ਜਿਹੜੀ ਚੀਜ਼ ਕੁਦਰਤ ਵਿੱਚ ਇੱਕ ਵਾਰ ਬਣ ਜਾਂਦੀ ਆ ਉਹਦੇ ਤੇ ਮੌਤ ਦਾ ਫਰਮਾਨ ਉਦੋਂ ਹੀ ਲਾਗੂ ਹੋ ਜਾਂਦਾ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਇਸ ਨਿਮਾਣੀ ਜਿੰਦ ਨੂੰ ਕਿਹੜਾ ਇਹ ਗੱਲ ਸਮਝਾਏ ਵੀ ਮੌਤ ਦਾ ਸਾਹ ਕਦੇ ਨਹੀਂ ਫਿਰਦਾ ਹੁੰਦਾ, ਸਾਰਿਆਂ ਨੂੰ ਦੁਨੀਆਂ ਤੋਂ ਜਾਣਾ ਪਏਗਾ। ਜਿੰਦ ਵਹੁਟੀ ਮਰਨ ਵਰ, ਨਿਮਾਣੀ ਜਿੰਦ ਵਹੁਟੀ ਹੈ ਤੇ ਮਲਕਲ ਮੌਤ ਦਾ ਫਰਿਸ਼ਤਾ ਇਹਦਾ ਵਾਰ ਹੈ, ਇਹਦਾ ਖਸਮ ਹੈ। ਲੈ ਜਾਸੀ ਪ੍ਰਣਾਏ ਆਪਣ ਹੱਥੀ ਜੋੜ ਕੇ ਕਹਿ ਗਲ ਲੱਗੇ ਤਾਏ। ਜਦੋਂ ਆਪਾਂ ਧੀ ਨੂੰ ਵਿਦਾ ਕਰਦੇ ਹਾਂ ਨਾ ਤੇ ਲੋਕ ਅਕਸਰ ਹੀ ਵਿਦਾਈ ਤੋਂ ਬਾਅਦ ਵਿੱਚ ਇੱਕ ਦੂਜੇ ਦੇ ਗਲ ਲਾ ਕੇ ਰੋਂਦੇ ਸਨ, ਇਹ ਵਿਛੋੜਾ ਸੀ। ਪਰ ਹਜ਼ੂਰ ਨੇ ਆਖਿਆ ਵੀ ਜਦੋਂ ਜਿੰਦ ਨੇ ਜਿਹੜੀ ਆਪੇ ਫਾਥੀ ਗਈ ਆ ਵਿਸ਼ਿਆਂ ਤੇ ਵਿਕਾਰਾਂ ਦੇ ਵਿੱਚ, ਜਦੋਂ ਆਤਮਿਕ ਮੌਤੇ ਮਰੇਗਾ ਬੰਦਾ ਤੇ ਕਿਹਦੇ ਗਲ ਲੱਗੇ ਰਹੇਗਾ, ਯਾਨੀ ਕਿ ਉਸ ਵਕਤ ਉਹਦੇ ਕੋਲ ਕੋਈ ਵੀ ਉਹਨੂੰ ਧਰਵਾਸ ਦੇਣ ਵਾਲਾ ਨਹੀਂ ਹੋਏਗਾ, ਕਿਉਂਕਿ ਇਹ ਫੈਸਲਾ ਉਹਨੇ ਖੁਦ ਤੈਅ ਕੀਤਾ। ਐਬਾਂ ਦੇ ਵਿੱਚ ਮੁਫਤਲਾ ਤੇ ਗ੍ਰਸਤ ਹੋਣਾ, ਵਿਸ਼ਿਆਂ ਤੇ ਵਿਕਾਰਾਂ ਦੇ ਵਿੱਚ ਜਕੜੇ ਜਾਣਾ, ਐਬਾਂ ਤੇ ਗੁਨਾਹਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ, ਇਹ ਉਹਦਾ ਖੁਦ ਦਾ ਫੈਸਲਾ ਸੀ, ਉਹਨੂੰ ਕਿਸੇ ਨਹੀਂ ਸੀ ਆਖਿਆ। ਆਪਣ ਹੱਥੀ ਜੋੜ ਕੇ ਕਹਿ ਗੜ ਲੱਗੇ ਤਾਏ, ਫਿਰ ਬਾਬਾ ਸ਼ੇਖ ਫਰੀਦ ਸਾਹਿਬ ਕੁਸਚਨ ਮਾਰਕ ਲਾ ਕੇ ਕਹਿੰਦੇ ਨੇ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਪੁਰਸਲਾਤ ਇਸਲਾਮੀ ਕਲਚਰ ਦੇ ਵਿੱਚ ਮੰਨਿਆ ਜਾਂਦਾ ਵੀ ਦੋਜਕ ਦੇ ਪੁਲ ਦੇ ਉੱਤੇ, ਦੋਜਕ ਦੇ ਉੱਤੇ ਇੱਕ ਪੁਲ ਬਣਿਆ ਹੋਇਆ ਜਿਹੜਾ ਤਲਵਾਰ ਦੇ ਨਾਲੋਂ ਤਿੱਖਾ ਹੈ ਤੇ ਵਾਲ ਦੇ ਨਾਲੋਂ ਬਰੀਕ ਹੈ, ਤੇ ਬੰਦੇ ਨੂੰ ਇਸ ਥਾਣੀ ਲੰਘ ਕੇ ਜਾਣਾ ਪੈਂਦਾ। ਜਿਹੜੇ ਤੇ ਖੁਦਾ ਪ੍ਰਸਤ ਨੇ ਉਹ ਤੇ ਲੰਘ ਜਾਂਦੇ ਨੇ, ਪਰ ਜਿਹੜੇ ਕਾਫਰ ਨੇ ਅੱਲਾਹ ਦੇ ਵਿੱਚ ਯਕੀਨ ਨਹੀਂ ਰੱਖਦੇ, ਸ਼ਰੀਅਤ ਦੇ ਪਾਬੰਦ ਨਹੀਂ ਹੈਗੇ, ਉਹ ਇਸ ਪੁਲ ਤੋਂ ਥੱਲੇ ਡਿੱਗਦੇ ਨੇ ਤੇ ਦੋਜ਼ਖ ਦੀ ਅੱਗ ਵਿੱਚ ਸੜ। ਵੈਸੇ ਤੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਨੂੰ ਪੜ੍ਹੋ ਤੇ ਹਜ਼ੂਰ ਨੇ ਆਖਿਆ ਇੱਕ ਦੱਜਾ ਹੈ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਹ ਸੱਟੀ ਹੈ, ਇੱਕ ਭੀ ਫਿਰ ਹੱਸਣ ਪਾਏ ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ। ਵੀ ਦਾਵਾ ਨਹੀਂ ਵੀ ਬੰਦਾ ਮਰਨ ਤੋਂ ਬਾਅਦ ਕਿੱਥੇ ਜਾਂਦਾ, ਪਰ ਜਿਹੜੇ ਉਹਨਾਂ ਦੇ ਵਿਸ਼ਵਾਸ ਬਣੇ ਸਨ ਉਹਨਾਂ ਦੇ ਬਿਲੀਫ ਸਨ, ਬਾਬਾ ਸ਼ੇਖ ਫਰੀਦ ਸਾਹਿਬ ਉਹਨੂੰ ਸਾਹਮਣੇ ਰੱਖ ਕੇ ਗੱਲ ਕਰਦੇ ਵੀ ਇਸਲਾਮੀ ਵਿਚਾਰਧਾਰਾ ਵਿੱਚ ਕਿੰਨੀ ਵਾਰ ਤੁਹਾਨੂੰ ਇਹ ਗੱਲ ਸਮਝਾਏਗੀ ਵੀ ਬੰਦੇ ਨੂੰ ਜਿਹੜਾ ਪੁਰਸਲਾਤ ਦੇ ਉੱਤੋਂ ਲੰਘ ਕੇ ਜਾਣਾ ਪੈਂਦਾ ਤੇ ਉਹ ਰਸਤਾ ਬੜਾ ਪੀੜਾ ਹੈ, ਉਹ ਰਸਤਾ ਬੜਾ ਸੰਕੁਰਾ ਹੈ, ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਤੇ ਵਾਲ ਦੇ ਨਾਲੋਂ ਬਰੀਕ ਹੈ, ਤੇ ਕੀ ਬੰਦਿਆ ਤੂੰ ਇਹ ਗੱਲ ਕੰਨਾਂ ਨਾਲ ਨਹੀਂ ਸੀ ਸੁਣੀ, ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਤੂੰ ਸੁਣਿਆ ਨਹੀਂ ਸੀ, ਅਰਥਾਤ ਤੂੰ ਸੁਣਿਆ ਸੀ ਪਰ ਫਿਰ ਵੀ ਤੂੰ ਅਮਲ ਨਹੀਂ ਕੀਤਾ, ਤੈਨੂੰ ਪਤਾ ਸੀ ਵੀ ਮੇਰੇ ਨਾਲ ਇਹ ਸਾਰਾ ਕੁਝ ਵਾਪਰੇਗਾ, ਤੂੰ ਫਿਰ ਵੀ ਇਹਨੂੰ ਧਿਆਨ ਗੋਚਰਾ ਨਹੀਂ ਰੱਖਿਆ। ਫਰੀਦਾ ਕਿੜੀ ਪਾਬੰਦੀ, ਕਿੜੀ ਦਾ ਭਾਵ ਹੈ ਆਵਾਜ਼, ਆਵਾਜ਼ ਫਰੀਦਾ ਕੋ ਕਹਿੰਦੇ ਆ ਝਾਂ ਕਹਿੰਦੇ ਆ ਮੱਤੀ ਦਿੰਦੇ ਆ ਨਿਤ, ਇਹਦਾ ਭਾਵ ਕੀ ਆਵਾਜ਼ ਦੇਣਾ। ਕਿੜੀ ਪਾਬੰਦੀ ਤੇਰੇ ਕੰਨ ਵਿੱਚ ਰੋਜ਼ ਇਹ ਆਵਾਜ਼ ਪੈਂਦੀ ਹੈ ਵੀ ਨੇਕ ਅਮਲ ਕਰ। ਫਰੀਦਾ ਕਿੜੀ ਪਾਬੰਦੀ ਖੜਾ ਨਾ ਆ ਮੁਹਾਏ, ਤੂੰ ਆਪ ਮੁਹਾਰੇ ਜਾ ਕੇ ਆਵਾਜ਼ਾਂ ਪੈਂਦਿਆਂ ਦੇ ਬਾਵਜੂਦ ਵੀ ਆਪ ਮੁਹਾਰੇ ਜਾ ਕੇ ਖੜਾ ਹੋ ਗਿਆ, ਤੂੰ ਗੁਰੂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਹੁਣ ਇਹਦੇ ਤੋਂ ਬਾਅਦ ਵਿੱਚ ਨਾ ਡਾਕਟਰ ਸਾਹਿਬ ਸਿੰਘ ਇੱਕ ਨੋਟ ਲਿਖਦੇ ਆ ਇਹਨਾਂ ਸਲੋਕਾਂ ਤੋਂ ਬਾਅਦ ਵਿੱਚ, ਉਹ ਕਹਿੰਦੇ ਬੇਸਿਕਲੀ ਜਿਹੜਾ ਪੁਰਸਲਾਤ ਆ ਨਾ, ਜਿਹੜੇ ਸਾਡੇ ਐਬ ਆ, ਸਾਡੇ ਗੁਨਾਹ ਨੇ, ਸਾਡੇ ਵਿਸ਼ੇ ਵਿਕਾਰ ਨੇ, ਜੀਂਦਿਆਂ ਜੀ ਇਹ ਦੋਜਕ ਦੀ ਅੱਗ ਹੈ। ਤੇ ਇਹਨਾਂ ਇਸ ਦੋਜਕ ਦੀ ਅੱਗ ਤੋਂ ਬਚਣ ਵਾਸਤੇ ਦਰਵੇਸ਼ੀ ਜਿਹੜੀ ਆ ਇਹ ਇੱਕ ਪੁਲ ਆ। ਜਿਹੜੇ ਬੰਦੇ ਦਰਵੇਸ਼ੀ ਦੇ ਪੁਲ ਉੱਤੇ ਚੜ੍ਹ ਜਾਂਦੇ ਆ, ਉਹ ਐਬਾਂ ਤੋਂ, ਗੁਨਾਹਾਂ ਤੋਂ ਅਤੇ ਵਿਸ਼ਿਆਂ ਵਿਕਾਰਾਂ ਤੋਂ ਜੀਂਦਿਆਂ ਜੀ ਬਚ। ਚੇਤੇ 'ਚ ਰੱਖਣਾ ਇਹ ਗੱਲ, ਅਸੀਂ ਨਰਕ ਵੀ ਜੀਂਦਿਆਂ ਜੀ ਭੋਗਣਾ ਅਤੇ ਸਵਰਗ ਵੀ ਜੀਂਦਿਆਂ ਜੀ ਭੋਗਣਾ, ਮਰ ਕੇ ਨਹੀਂ ਭੋਗਣਾ। ਇਹ ਗੁਰਬਾਣੀ, ਜੋ ਦੂਜਿਆਂ ਮਤਾਂ ਦੇ ਵਿਸ਼ਵਾਸ ਉਹਨਾਂ ਨੂੰ ਮੁਬਾਰਕ ਆ, ਪਰ ਗੁਰਬਾਣੀ ਦਾ ਅਕੀਦਾ ਹੈ ਵੀ ਹਰ ਬੰਦਾ ਆਪਣੇ ਹਿੱਸੇ ਦੀ ਸਜ਼ਾ, ਆਪਣੇ ਹਿੱਸੇ ਦਾ ਕਰਮ ਇੱਥੇ ਭੋਗ ਕੇ ਜਾਂਦਾ। ਇਹ ਖਿਆਲ ਕਰਨਾ ਤੁਸੀਂ, ਕਿਸੇ ਨੂੰ ਜਿਹੜਾ ਬੰਦਾ ਘਰੋਂ ਬੜਾ ਦੁਖੀ ਹੋਵੇ ਨਾ, ਅੱਕਿਆ ਹੋਵੇ, ਉਹਨੂੰ ਪਤਨੀ ਨਾ ਪੁੱਛਦੀ ਹੋਵੇ, ਬੱਚੇ ਨਾ ਪੁੱਛਦੇ ਹੋਣ, ਘਰੋਂ ਫਿਟਕਾਰਾਂ ਪੈਂਦੀਆਂ ਹੋਣ, ਕੋਈ ਕਿਸੇ ਨੂੰ ਉਹਦਾ ਘਰ ਵੜਨਾ ਕਬੂਲ ਅਤੇ ਪਸੰਦ ਨਾ ਹੋਵੇ, ਉਹਨੂੰ ਪ੍ਰਸ਼ਾਦਾ ਪੱਕਿਆ ਨਾ ਮਿਲੇ, ਉਹਦਾ ਯਾਨੀ ਕਿ ਉਹਨੂੰ ਦਰਵਾਜ਼ੇ ਤੋਂ ਵੀ ਅੱਗੇ ਨਾ ਲੰਘਣ ਦੇਵੇ ਕੋਈ, ਅਤੇ ਕੋਈ ਉਹਨੂੰ ਆਣ ਕੇ ਸਲਾਹ ਦੇਵੇ ਵੀ ਭਾਈ ਸਾਹਿਬ ਨਰਕ ਬਹੁਤ ਮਾੜਾ ਹੁੰਦਾ, ਉਹ ਕਹਿੰਦਾ ਜੀ ਲੱਖ ਮਾੜਾ ਹੋਵੇ ਮੇਰੇ ਟੱਬਰ ਤੋਂ ਮਾੜਾ ਨਹੀਂ ਹੋ ਸਕਦਾ, ਕਿਉਂਕਿ ਉਹ ਨਰਕ ਭੋਗ ਰਿਹਾ। ਉਹ ਕਹਿੰਦਾ ਮੈਨੂੰ, ਤੁਸੀਂ ਮੈਨੂੰ ਕੀ ਦੱਸਦੇ ਹੋ, ਜਿੰਨਾ ਮੈਂ ਭੋਗ ਰਿਹਾ, ਜਿੰਨਾ ਮੈਂ ਇੱਥੇ ਦੁਖੀ ਹਾਂ, ਮੇਰਾ ਪੱਕਾ ਯਕੀਨ ਆ ਵੀ ਨਰਕ ਵਿੱਚ ਮੈਂ ਇੰਨਾ ਦੁਖੀ ਨਹੀਂ ਹੋਣਾ, ਮੇਰਾ ਛੁਟਕਾਰਾ ਹੋ ਜਾਣਾ। ਜਿਸ ਬੰਦੇ ਨੂੰ ਘਰ ਦੇ ਵਿੱਚ ਰੋਟੀ ਪੱਕੀ ਪਕਾਈ ਮਿਲਦੀ ਆ, ਪੋਤੇ ਪੋਤੀਆਂ, ਦੋਹਤੇ ਦੋਹਤੀਆਂ, ਬੱਚੇ, ਨੌਵਾਂ ਜਿਹੜੀਆਂ ਆ, ਧੀਆਂ ਜਿਹੜੀਆਂ ਆ, ਪੁੱਤਰ ਜਿਹੜੇ ਆ, ਉਹਨੂੰ ਮੰਜੇ ਤੋਂ ਭੁੰਜੇ ਪੈਰ ਨਹੀਂ ਪਾਉਣ ਦਿੰਦੇ, ਜੁੱਤੀ ਵੀ ਆਪ ਫੜ ਕੇ ਪਾਲਿਸ਼ ਕਰਕੇ ਉਹਦੇ ਪੈਰਾਂ ਵਿੱਚ ਪਾਉਂਦੇ ਆ, ਕੱਪੜੇ ਧੋਤੇ ਪ੍ਰੈਸ ਕੀਤੇ ਮਿਲਦੇ ਆ, ਦੋ ਤਿੰਨ ਵਕਤ ਦੀ ਰੋਟੀ ਮਿਲਦੀ ਆ, ਸਾਰਾ ਟੱਬਰ, ਜਿੰਨਾ ਚਿਰ ਤੱਕ ਉਹ ਘਰ ਨਾ ਵੜੇ ਤੇ ਪਰਿਵਾਰ ਦੇ ਜੀ ਨਵਾਲਾ ਨੀ ਮੂੰਹ ਦੇ ਵਿੱਚ ਪਾਉਂਦੇ, ਤੇ ਉਹਨੂੰ ਕੋਈ ਆਣ ਕੇ ਮੇਰੇ ਵਰਗਾ ਆਖੇ ਭਾਈ ਸਾਹਿਬ ਸਵਰਗ ਬੜਾ ਵਧੀਆ, ਉਹ ਕਹਿੰਦਾ ਭਾਈ ਸਾਹਿਬ ਲੱਖ ਚੰਗਾ ਹੋਵੇ ਮੇਰੇ ਟੱਬਰ ਤੋਂ ਚੰਗਾ ਨਹੀਂ ਹੋ ਸਕਦਾ, ਕਿਉਂਕਿ ਸਵਰਗ ਭੋਗ ਰਿਹਾ ਆ। ਉਹ ਕਹਿੰਦਾ ਮੈਂ ਰੱਜਿਆ ਹੋਇਆ ਮਹਿਸੂਸ ਕਰਦਾ, ਮੈਨੂੰ ਲੱਗਦਾ ਵੀ ਜੇ ਮੈਂ ਹੁਣੇ ਵੀ ਚਲਾ ਜਾਵਾਂ ਨਾ ਤਾਂ ਮੈਨੂੰ ਪਰਵਾਹ ਕੋਈ ਨਹੀਂ, ਮੈਂ ਆਪਣੀ ਜ਼ਿੰਦਗੀ ਨੂੰ ਪੁਰਸਕੂਨ ਦੇ ਨਾਲ ਜੀ ਕੇ ਵੇਖਿਆ। ਹੁਣ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਆ ਵੀ ਹਰ ਬੰਦਾ ਇੱਥੇ ਭੋਗਦਾ ਆ, ਜੇ ਮੈਂ ਜਿਉਂਦਿਆਂ ਜੀ ਐਬਾਂ ਤੇ ਵਿਸ਼ਿਆਂ ਵਿਕਾਰਾਂ ਦੇ ਨਰਕ ਤੋਂ, ਬੁਰਾਈ ਦੇ ਨਰਕ ਤੋਂ ਬਚਣਾ ਚਾਹੁੰਦਾ ਆ, ਈਰਖਾ ਦੀ ਅੱਗ ਵਿੱਚ ਸੜਨ ਤੋਂ ਬਚਣਾ ਚਾਹੁੰਦਾ, ਤੇ ਮੈਨੂੰ ਦਰਵੇਸ਼ੀ ਦੇ ਪੁਲ ਦੇ ਉੱਤੇ ਚੜ੍ਹਨਾ ਪੈਣਾ। ਤੇ ਇਹਦੇ ਨਾਲ ਹੀ ਅਗਲਾ ਸਲੋਕ ਰਿਲੇਟ ਆਖਿਆ, ਫਰੀਦਾ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਪੱਤ। ਹਾਂ, ਦਰਵੇਸ਼ੀ ਹੈ ਤੇ ਠੀਕ, ਐਬਾਂ ਤੋਂ, ਗੁਨਾਹਾਂ ਤੋਂ ਬੰਦਾ ਬਚ ਜਾਂਦਾ ਆ, ਪਰ ਦਰਵੇਸ਼ੀ ਔਖੀ ਬਹੁਤ ਆ। ਕੋਈ ਮੈਨੂੰ ਆਖੇ ਵੀ ਭਾਈ ਸਾਹਿਬ ਤੁਸੀਂ 50 ਸਾਲ ਹੋ, 30 ਸਾਲ, 40 ਸਾਲ, ਜਿੰਨੀ ਜਿੰਨੀ ਸਾਡੀ ਉਮਰ ਆ, ਕੋਈ ਸਾਨੂੰ ਆਖੇ ਤੁਸੀਂ ਨਾ ਆਪਣਾ ਬੋਲਣ ਦਾ ਢੰਗ ਤਰੀਕਾ ਬਦਲੋ, ਸਾਡੇ ਲਈ ਔਖੀ ਗੱਲ ਆ, ਆਦਤਾਂ ਛੱਡਣੀਆਂ ਕਿਤੇ ਸਹਿਲੀਆਂ ਥੋੜ੍ਹੀ ਹੁੰਦੀਆਂ। ਕੋਈ ਸਾਨੂੰ ਆਖੇ ਤੁਸੀਂ ਆਪਣੇ ਥਿੰਕਿੰਗ ਬਦਲੋ, ਤੁਸੀਂ ਆਪਣਾ ਪਹਿਰਾਵਾ ਬਦਲੋ, ਤੁਸੀਂ ਆਪਣਾ ਢੰਗ ਸਲੀਕਾ, ਆਪਾਂ ਕਹਿੰਦੇ ਅਸੀਂ ਨਹੀਂ ਬਦਲ ਸਕਦੇ। ਬਾਬਾ ਜੀ ਕਹਿੰਦੇ ਜਦੋਂ ਗੁਰੂ ਬੰਦੇ ਨੂੰ ਕਹਿੰਦਾ ਨਾ ਬੰਦਿਆ ਹਉਮੈ ਛੱਡ ਦੇ, ਤੇ ਬੰਦਾ ਕਹਿੰਦਾ ਮਹਾਰਾਜ 30 ਸਾਲ 'ਚ ਕਮਾਈ ਹੈ, ਜੇ ਮੈਂ ਹਉਮੈ ਛੱਡਤੀ ਮੇਰੇ ਪੱਲੇ ਕੀ ਰਹਿ ਜਾਣਾ, ਇਹ ਝੂਠ, ਇਹ ਫਰੇਬ, ਇਹ ਬੇਈਮਾਨੀਆਂ, ਇੰਨੇ ਸਾਲਾਂ ਤੋਂ ਮੈਂ ਕਮਾਈ, ਹੁਣ ਤਾਂ ਮੈਨੂੰ ਆਦਤ ਪੈ ਗਈ ਇਹਦੇ ਨਾਲ ਜੀਣ ਦੀ, ਮੈਂ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ, ਔਖਾ ਆ ਕੰਮ। ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ, ਕਿਉਂਕਿ ਮੈਂ ਲੋਕਾਂ ਦੇ ਮੁਤਾਬਕ ਜੀਣਾ ਸਿੱਖ ਲਿਆ ਆ। ਬੰਨ ਉਠਾਈ ਪੋਟਲੀ ਕਿੱਥੇ ਵੰਜਾਂ, ਹੁਣ ਜਿਹੜੀ ਐਬਾਂ ਦੀ, ਵਿਸ਼ਿਆਂ ਤੇ ਵਿਕਾਰਾਂ ਦੀ ਗੱਠੜੀ ਬੰਨ ਕੇ ਮੈਂ ਸਿਰ ਤੇ ਸਫ਼ਰ, ਠੀਕ ਆ ਮੈਨੂੰ ਦੁੱਖ ਦਿੰਦੀ ਆ, ਇਹ ਨਹੀਂ ਵੀ ਮੇਰੀ ਹਉਮੈ ਮੈਨੂੰ ਤਕਲੀਫ ਬਹੁਤ ਦਿੰਦੀ ਆ। ਗੁਰਬਾਣੀ ਚ ਮਾਰ ਲਿਆ ਕਿ ਸਾਕਤ ਹਰ ਰਸ ਸਾਧਨਾ ਜਾਣਿਆ ਤੇ ਨਿਯੰਤਰ ਹਉਮੈ, ਹਉਮੈ ਦਾ ਕੰਡਾ ਮੈਨੂੰ ਚੁੱਭਦਾ ਆ, ਤਕਲੀਫ ਦਿੰਦਾ ਆ, ਮੈਂ ਕੌੜਾ ਬੋਲਦਾ ਆ, ਲੋਕ ਅੱਗੋਂ ਮੇਰੀ ਬੇਇੱਜ਼ਤੀ ਕਰਦੇ ਆ, ਮੈਨੂੰ ਤਕਲੀਫ ਹੁੰਦੀ ਹੈ, ਜਦੋਂ ਮੈਂ ਈਰਖਾ ਕਰਦਾ ਆ ਤੇ ਮੇਰਾ ਹਿਰਦਾ ਸੜਦਾ ਆ ਜੈਲਸ ਦੇ ਨਾਲ, ਠੀਕ ਆ ਮੈਨੂੰ ਤਕਲੀਫ ਦਿੰਦੇ ਆ, ਪਰ ਕੀ ਕਰਾਂ, ਮੈਂ ਜੀਣਾ ਸਿੱਖ ਲਿਆ, ਮੈਂ ਯੂਜ਼ ਟੂ ਹੋ ਗਿਆ। ਬੰਨ ਉਠਾਈ ਪੋਟਲੀ, ਸਿਰ ਤੇ ਰੱਖੀ ਵਿਸ਼ਿਆਂ ਤੇ ਵਿਕਾਰਾਂ ਦੀ ਪੋਟਲੀ ਦੁੱਖ ਦਿੰਦੀ ਆ, ਕਿੱਥੇ ਵੰਜਾਂ ਘੱਤ, ਕਿੱਥੇ ਰੱਖਾਂ ਇਹਨੂੰ, ਰੱਖਣ ਨੂੰ ਜੀ ਨਹੀਂ ਕਰਦਾ। ਜਿਵੇਂ ਕੋਈ ਭਿਖਾਰੀ, ਮੈਂ ਬੜੀ ਵਾਰ ਉਦਾਹਰਣ ਸਾਂਝੀ ਕੀਤੀ, ਉਹ ਚੌਂਕ 'ਚ ਬਹਿ ਕੇ ਭੀਖ ਮੰਗਦਾ ਸੀ, ਕਿਸੇ ਸ਼ਾਹੂਕਾਰ ਨੇ ਬਹੁਤ ਕੀਮਤੀ ਮਾਲ ਸਬਾਬ ਦੇ ਕੇ ਅਮੀਰ ਕਰਤਾ, ਚੰਗੀ ਪੁਸ਼ਾਕ ਪਹਿਨਾਈ, ਤੇ ਜਦੋਂ ਵਾਪਸ ਘਰ ਤੁਰ ਕੇ ਜਾਣ ਲੱਗਾ ਤੇ ਜਿਹੜੀ ਪਾਟੀ ਪੁਰਾਣੀ ਲੀਰਾਂ ਦੀ ਗੋਦੜੀ ਪਾ ਕੇ ਭੀਖ ਮੰਗਦਾ ਸੀ, ਉਹ ਵੀ ਕੱਛੇ ਦੇ ਲਈ, ਉਹ ਸੇਠ ਨੂੰ ਕਹਿੰਦਾ ਸੁੱਟ ਦੇ, ਕਹਿਣ ਲੱਗਾ ਜੀ ਤੁਸੀਂ ਕਹਿੰਦੇ ਹੋ ਨਾ ਸੁੱਟ ਦੇ, ਤੇ ਮੈਨੂੰ ਇੱਦਾਂ ਲੱਗਦਾ ਵੀ ਤੁਸੀਂ ਮੈਨੂੰ ਨੰਗਿਆਂ ਕਰਨ ਦੀ ਕੋਸ਼ਿਸ਼ ਕਰਦੇ ਹੋ, 30 ਸਾਲ ਇਹੀ ਕੱਪੜੇ ਪਾ ਕੇ ਮੈਂ ਭੀਖ ਮੰਗੀ ਹੈ। ਗੱਲ ਜੇਨ ਵਿੱਚ ਬਹਿ ਗਈ, ਉਹ ਨਿਕਲਦੀ ਨਹੀਂ ਬਾਹਰ, ਆਦਤਾਂ ਛੁੱਟਦੀਆਂ ਨੇ। ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ, ਕਿਝ ਨਾ ਬੁੱਝੇ ਕਿਝ ਨਾ ਸੁੱਝੇ, ਮੈਨੂੰ ਕੁਝ ਨਹੀਂ ਬੁੱਝਦਾ, ਕੁਝ ਨਹੀਂ ਸੁੱਝਦਾ, ਦੁਨੀਆਂ ਗੁੱਝੀ ਭਾ, ਵਿਸ਼ਿਆਂ ਤੇ ਵਿਕਾਰਾਂ ਦੀ ਅੱਗ ਮੈਨੂੰ ਸਾੜਦੀ ਆ, ਇਹ ਤੇ ਮੈਂ ਆਪਣੇ ਰੱਬ ਦਾ ਸ਼ੁਕਰ ਗੁਜ਼ਾਰ ਹਾਂ, ਸਾਈ ਮੇਰੇ ਚੰਗਾ ਕੀਤਾ, ਨਾ ਹੀ ਤਾਂ ਹਮ ਵੀ ਦਜਾ ਆਏ। ਗੁਰੂ ਨੇ ਇਹ ਵਿਸ਼ਿਆਂ ਤੇ ਵਿਕਾਰਾਂ ਦੀ ਪੋਟਲੀ ਚੁੱਕੇ ਨਾ, ਧੱਕੇ ਨਾਲ ਚੁੱਕੇ ਤੇ ਇੱਕ ਪਾਸੇ ਥੱਲੇ ਰਖਵਾਤੀ। ਜੇ ਨਾ ਗੁਰੂ ਇੱਦਾਂ ਕਰਦਾ ਤੇ ਮੈਂ ਵੀ ਇਸੇ ਵਿਸ਼ਿਆਂ ਦੇ ਵਿਕਾਰਾਂ ਦੀ ਅੱਗ ਵਿੱਚ ਬਹਿ ਕੇ ਸੜ ਜਾਣਾ ਸੀ। ਗੁਰੂ ਕਿਰਪਾ ਕਰੇ, ਗੁਰੂ ਬਾਬਾ ਅੱਗੇ ਅਰਦਾਸ ਕਰਿਆ ਕਰੀਏ, ਬੇਨਤੀ ਕਰਿਆ ਕਰੀਏ, ਮਹਾਰਾਜ ਸਾਡੀ ਪੱਤ ਰੱਖ ਲਓ। ਅਸੀਂ ਇੰਨੇ ਜੋਗੇ ਨਹੀਂ ਹਾਂ, ਪਰ ਇੰਨੇ ਕਹਿ ਸਕਦੇ ਹਾਂ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣਾ ਵਿਚਾਰੋ ਕੋਈ, ਮਾਟੀ ਕਾ ਕੇ ਧੋਪੇ ਸਵਾਮੀ ਮਾਣਸ ਕੀ ਗਾਤੇ। ਗਰੀਬ ਨਿਵਾਜ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤੇ। ਕਿ ਨਿਵਾਜਨ ਪਾਤਸ਼ਾਹ, ਪਾਵਨ ਬਾਣੀ ਦੀ ਵਿਚਾਰ ਦੀ ਸਾਂਝ ਕਰਦਿਆਂ ਹੋਇਆਂ ਬੇਨਤ ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਵਾਰਸ ਹੋਣਾ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਜੋ ਆਪ ਜੀ ਦੇ ਨਾਲ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ ਪਾ ਰਹੇ ਸਨ। ਇਸਲਾਮੀ ਜਗਤ ਵਿੱਚ ਦੋ ਤਰ੍ਹਾਂ ਦੇ ਫਿਰਕੇ ਬਹੁਤ ਮਸ਼ਹੂਰ ਹੋਏ ਨੇ। ਉਹਨਾਂ ਵਿੱਚੋਂ ਇੱਕ ਫਿਰਕਾ ਸੀ ਨਕਸ਼ਬੰਦੀ। ਨਕਸ਼ਬੰਦੀ ਸ਼ਬਦ ਵਰਤਿਆ ਜਾਂਦਾ ਸੀ ਸਿਲਸਿਲਾ, ਇੱਕ ਸੀ ਨਕਸ਼ਬੰਦੀ ਸਿਲਸਿਲਾ ਅਤੇ ਦੂਜਿਆਂ ਨੂੰ ਕਿਹਾ ਜਾਂਦਾ ਸੀ ਸੁਰਾਵਰਦੀ ਸਿਲਸਿਲਾ ਜਾਂ ਚਿਸ਼ਤੀ ਵੀ ਇਹਨਾਂ ਨੂੰ ਆਖਿਆ ਜਾਂਦਾ ਸੀ। ਨਕਸ਼ਬੰਦੀਆਂ ਦੇ ਵਿੱਚੋਂ ਸ਼ੇਖ ਅਹਿਮਦ ਸਰਹੰਦੀ ਬੜਾ ਪ੍ਰਮੁੱਖ ਹੋਇਆ, ਜਿਹਦਾ ਨਾਮ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਸੁਣਦੇ ਹਾਂ ਤਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਵਿੱਚ ਉਹਦਾ ਬੜਾ ਮੁੱਖ ਰੋਲ, ਮੁੱਖ ਯੋਗਦਾਨ ਰਿਹਾ। ਜਿਹੜੇ ਨਕਸ਼ਬੰਦੀ ਸਿਲਸਿਲੇ ਵਾਲੇ ਸਨ, ਇਹ ਤਲਵਾਰ ਦੇ ਜ਼ੋਰ ਦੇ ਨਾਲ ਇਸਲਾਮ ਦਾ ਪ੍ਰਚਾਰ ਕਰਨ ਦੀ ਬਹੁਤ ਹਮਾਇਤ ਕਰਿਆ ਕਰਦੇ ਸਨ, ਤਲਵਾਰ ਦੇ ਜ਼ੋਰ ਦੇ ਨਾਲ ਫਖਰ ਮੰਨਦੇ ਸਨ ਇਸ ਗੱਲ ਦਾ। ਅਤੇ ਦੂਜੇ ਪਾਸੇ ਸੀ ਸੋਰਾਵਰ ਦੀ ਸਿਲਸਿਲਾ ਜਾਂ ਚਿਸ਼ਤੀ ਸਿਲਸਿਲਾ, ਜਿਹਦੇ ਆਗੂ ਹੋਏ ਖਵਾਜਾ ਮੋਇਨਉਦੀਨ ਚਿਸ਼ਤੀ ਹੋਏ ਨੇ। ਜਿਹੜੇ ਖਵਾਜਾ ਮੋਇਨਉਦੀਨ ਚਿਸ਼ਤੀ ਦਾ ਅਗਾਂ ਇੱਕ ਲਾਡਲਾ ਸ਼ਾਗਿਰਦ ਸੀ ਜਿਹਦਾ ਨਾਮ ਸੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ, ਜਿਹਦੀ ਯਾਦ ਵਿੱਚ ਦਿੱਲੀ ਦੀ ਧਰਤੀ 'ਤੇ ਖੜ੍ਹਾ ਹੋਇਆ ਕੁਤਬ ਮੀਨਾਰ ਹੈ, ਜਿਹਦੀ ਆਰੰਭਤਾ ਕੁਤਬਦੀਨ ਐਬਕ ਨੇ ਕੀਤੀ ਅਤੇ ਇਲਤਮਿਸ਼ ਨੇ ਉਹਨੂੰ ਪੂਰਿਆਂ ਕਰਵਾਇਆ। ਔਰ ਹਿੰਦੁਸਤਾਨ ਦੀ ਤਵਾਰੀਖ ਦੇ ਵਿੱਚ ਇਹਨਾਂ ਨੂੰ ਗੁਲਾਮ ਮੰਚ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਤੋ ਇਹ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਜਿਹੜੇ ਹੋਏ, ਇਹ ਮੋਇਨਉਦੀਨ ਚਿਸ਼ਤੀ ਦੇ ਜਿਹੜੇ ਸ਼ਾਗਿਰਦ ਸਨ, ਔਰ ਇਹਨਾਂ ਤੋਂ ਅਗਾਂਹ ਜਿਹੜੇ ਅਗਲੇ ਸ਼ਾਗਿਰਦ ਬਣੇ ਬਾਬਾ ਸ਼ੇਖ ਫਰੀਦ ਸਾਹਿਬ, ਇਹ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਦੇ ਲਾਡਲੇ ਸ਼ਾਗਿਰਦ ਸਨ। ਦੁਨੀਆ ਇਹ ਗੱਲ ਮੰਨਦੀ ਹੈ ਕਿ ਔਰੰਗਜ਼ੇਬ ਦੀ ਖੂਨੀ ਤਲਵਾਰ ਇਸਲਾਮ ਦਾ ਉਨਾ ਪ੍ਰਚਾਰ ਨਹੀਂ ਕਰ ਸਕੀ ਜਿੰਨਾ ਪ੍ਰਚਾਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਮਿੱਠੇ ਬੋਲਾਂ ਨੇ, ਉਹਨਾਂ ਦੀ ਮਿੱਠੀ ਬੋਲੀ ਨੇ ਜਿੰਨਾ ਇਸਲਾਮ ਦਾ ਪ੍ਰਚਾਰ ਕੀਤਾ, ਸ਼ਾਇਦ ਔਰੰਗਜ਼ੇਬ ਦੀ ਤਲਵਾਰ ਉਹਨਾਂ ਪ੍ਰਚਾਰ ਨਹੀਂ ਕਰ ਸਕੀ। ਤੁਸੀਂ ਇਹ ਦੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੋਂ 8 ਪੀੜ੍ਹੀਆਂ ਪਹਿਲਾਂ ਹੋਏ ਬਾਬਾ ਸ਼ੇਖ ਫਰੀਦ ਸਾਹਿਬ, ਔਰ ਖਿਮਾ ਕਰਨਾ 10 ਪੀੜ੍ਹੀਆਂ ਪਹਿਲਾਂ 10ਵੇਂ ਗੱਦੀ ਦਰ ਸਨ ਬਾਬਾ ਸ਼ੇਖ ਇਬਰਾਹਿਮ, ਜਿਨ੍ਹਾਂ ਦੇ ਕੋਲੋਂ ਗੁਰੂ ਨਾਨਕ ਸਾਹਿਬ ਮਹਾਰਾਜ, ਜਿਹੜੇ ਆਪਾਂ ਸਲੋਕ ਜਿਨ੍ਹਾਂ ਦੀ ਹੁਣ ਕਥਾ ਚੱਲ ਰਹੀ ਹੈ ਨਾ, ਉਹਨਾਂ ਦੇ 10ਵੇਂ ਗੱਦੀਦਾਰ ਬਾਬਾ ਸ਼ੇਖ ਇਬਰਾਹਿਮ, ਉਹਨਾਂ ਦੇ ਕੋਲੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਜਾ ਕੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਨੂੰ ਇਕੱਤਰਿਤ ਕਰਕੇ ਲੈ ਕੇ ਆਏ, ਜਿਹਨੂੰ ਅਸੀਂ ਪੜ੍ਹਦੇ ਹਾਂ, ਬੜੇ ਵਜ਼ਨ ਵਿੱਚ ਸਰਵਣ ਕਰਦੇ ਹਾਂ। ਤਾਂ ਉਹਨਾਂ ਸਲੋਕਾਂ ਦੀ ਵਿਚਾਰ ਦੀ ਸਾਂਝ ਗਿਆਨੀ ਜੀ ਆਪ ਜੀ ਦੇ ਨਾਲ ਪਾ ਰਹੇ ਸਨ। ਤੋ ਆਓ, ਜਿੱਥੇ ਆਪ ਜੀ ਨੇ ਗੁਰਬਾਣੀ ਕਥਾ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰੋਂ ਗੁਰ ਇਤਿਹਾਸ ਦਾ, ਗਿਆਨੀ ਗੁਰਪ੍ਰੀਤ ਸਿੰਘ ਜੀ ਬਧਨੀ ਕਲਾਂ ਵਾਲੇ, ਉਹਨਾਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜੇਗਾ। ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦੀ ਬਾਣੀ ਸੋਮਾ ਅੰਮ੍ਰਿਤ ਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੋ ਧੁਰ ਦਰਗਾਹ ਚੋਂ ਗੁਰੂ ਸਾਹਿਬ ਸਾਡੇ ਕਲਯੁਗੀ ਜੀਵਨ ਦਾ ਆਧਾਰ ਕਰਨ ਵਾਸਤੇ ਲੈ ਕੇ ਆਏ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਜਿਨ੍ਹਾਂ ਨੇ ਬਾਣੀ ਨੂੰ ਗੁਰੂ ਮੰਨਿਆ ਉਹ ਅਜ਼ਰ ਅਮਰ ਹੋ ਗਏ ਹੈ। ਤੁਸੀਂ ਸਾਰੀਆਂ ਗੁਰਸੰਗਤਾਂ ਧੰਨਤਾ ਦੇ ਯੋਗ ਹੋ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਨਿਸ਼ਾਨ ਸਿੰਘ ਜੀ ਆਪ ਗੁਰਸੰਗਤ ਨੂੰ ਲੜੀਵਾਰ ਕਥਾ ਸਰਵਣ ਕਰਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤ ਦਰਸ਼ਨ ਕਰਨੇ ਹੈ। ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸਿੱਖ ਇਤਿਹਾਸ ਵਿੱਚੋਂ ਜਿਹੜੇ ਸਿੱਖਾਂ ਨੂੰ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਵਾਜਿਆ, ਸਿੱਖ ਇਤਿਹਾਸ ਵਿੱਚ ਇੱਕ ਲੜੀ ਰੰਭੀ ਹੈ, ਉਸ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਪੱਟੀ ਦੇ ਵਿੱਚ ਮਾਛੀ ਮੱਛੀਆਂ ਫੜਨ ਵਾਲਾ ਰਹੀਮ ਬਖਸ਼ ਮਾਛੀ ਰਹਿੰਦਾ ਹੈ। ਉਹਦੀ ਇੱਕ ਲੜਕੀ ਆ 16 ਕੁ ਸਾਲ ਦੀ। ਪੱਟੀ ਦਾ ਜੋ ਮਿਰਜੇ ਹੈ ਜਾਫਰ ਬੇਗ, ਉਹਨਾਂ ਦੀ ਨਜ਼ਰ ਪੈ ਗਈ ਹੈ ਉਸ ਲੜਕੀ ਤੇ। ਲੜਕੀ ਨੂੰ ਉਠਾ ਕੇ ਲੈ ਗਏ ਆ। ਜਾਂਦੀ ਹੋਈ ਲੜਕੀ ਕਹੇਗੀ, ਅੱਬਾ ਹਜ਼ੂਰ ਜੇ ਮੈਨੂੰ ਕੱਲ ਤੱਕ ਤੂੰ ਨਾ ਬਚਾਇਆ ਮੈਂ ਕੁਝ ਖਾ ਕੇ ਮਰ ਜੂੰ। ਉਹ ਕਹਿ ਗਿਆ ਸੀਗਾ ਵੀ ਮੈਂ ਨਿਕਾਹ ਕਰਾਊਂਗਾ ਇਹਦੇ ਨਾਲ, ਆਪਦੇ ਘਰੇ ਰੱਖੂੰਗਾ ਇਹਨੂੰ ਵਿਆਹ ਕਰਾ ਕੇ। ਉਮਰ ਦਾ ਫਰਕ ਬੜਾ ਸੀਗਾ। ਰਹੀਮ ਖਾਂ ਮਾਸ਼ੀ ਆਪਦੀ ਫਰਿਆਦ ਲੈ ਕੇ ਜਕਰੀਏ ਖਾਨ ਦੇ ਕੋਲ ਲਾਹੌਰ ਜਾਂਦਾ ਹੈ। ਉੱਥੇ ਮਸਾਂ ਉਹਨੂੰ ਮਿਲ ਦਿੰਦੇ ਹੈ, ਇੱਕ ਤਾਂ ਬਜ਼ੁਰਗ ਹੈ ਬੁੱਢਾ ਹੈ, ਕੱਪੜੇ ਪੁਰਾਣੇ ਪਾਏ ਹੋਏ ਹੈ। ਮਸਾਂ ਉਹਦੀ ਵਾਰੀ ਆਈ ਹੈ, ਜਦੋਂ ਵਾਰੀ ਆਈ ਹੈ ਤੇ ਉਹਨੇ ਆਪਦੀ ਫਰਿਆਦ ਜਕਰੀਏ ਖਾਨ ਕੋਲ ਰੱਖੀ ਹੈ। ਕਹਿੰਦਾ ਮੇਰੀ 16 ਕੁ ਸਾਲ ਦੀ ਧੀ ਹੈ, ਉਹਨੂੰ ਕੋਈ ਉਠਾ ਕੇ ਲੈ ਗਿਆ। ਪਹਿਲਾਂ ਤਾਂ ਪੁੱਛਦਾ ਜਕਰੀਆ ਖਾਨ, ਕਹਿੰਦਾ ਕੌਣ ਲੈ ਗਿਆ ਉਠਾ ਕੇ? ਕਹਿੰਦਾ ਜੀ ਪੱਟੀ ਦਾ ਮਿਰਜੇ ਜਾਫਰ ਬੇਗ ਲੈ ਗਿਆ ਮੇਰੀ ਲੜਕੀ ਨੂੰ। ਉਹ ਕਹਿੰਦਾ ਬਾਹਰ ਕੱਢੋ ਇਹਨੂੰ, ਧੱਕੇ ਮਾਰ ਕੇ ਬਾਹਰ ਕੱਢੋ। ਸਿਪਾਹੀ ਸਾਦੇ ਚਾਰ, ਕਹਿੰਦਾ ਬੁੱਢਾ ਬਿਨਾਂ ਗੱਲ ਤੋਂ ਰੋਣਾ ਪੈਂਦਾ। ਕਹਿੰਦਾ ਬੁੱਢਿਆ ਤੇਰੀ ਮੱਤ ਤੇ ਪੜਦਾ ਪੈ ਗਿਆ, ਧੀ ਵਿਆਹੁਣੀ ਤਾਂ ਹੈ ਨਾ ਤੂੰ, ਜੇ ਉਹਦੇ ਵਸ ਜੂਗੀ ਉਹ ਨਿਕਾਹ ਕਰਾ ਲੂਗਾ ਫੇਰ ਕੀ ਹੋ ਗਿਆ? ਤੂੰ ਸ਼ੁਕਰ ਕਰ ਤੈਨੂੰ ਅਮੀਰ ਖਾਨਦਾਨ ਮਿਲ ਗਿਆ। ਬਥੇਰਾ ਪਿੱਟਿਆ, ਨਹੀਂ ਜੀ ਇਹ ਐ ਨਹੀਂ ਹੋ ਸਕਦਾ ਗਿਆ। ਉਹਨਾਂ ਨੇ ਸਿਪਾਹੀ ਬੁਲਾਏ, ਜਕਰੀਆ ਖਾਨ ਨੇ ਬਾਹਰ ਕਰਤਾ, ਕਹਿੰਦੇ ਗੇਟ ਤੋਂ ਬਾਹਰ ਕਿਉਂ ਧੱਕੇ ਮਾਰੋ? ਕਹਿੰਦਾ ਆਪ ਚਲਿਆ ਗਿਆ ਜਕਰੀਆ ਖਾਨ। ਹੁਣ ਵਿਚਾਰਾ ਉੱਥੇ ਬੈਠਾ ਹੈ, ਕਿਸੇ ਨੇ ਸੁਣੀ ਨਹੀਂ ਹੈ। ਫਰਿਆਦੀ ਬਣ ਕੇ ਆਇਆ ਸੀਗਾ ਵੀ ਮੈਂ ਵੀ ਮੁਸਲਮਾਨ ਹਾਂ, ਇਹ ਵੀ ਮੁਸਲਮਾਨ ਆ। ਮੁਸਲਮਾਨ ਤਾਂ ਮੁਸਲਮਾਨ ਦੀ ਸੁਣਦਾ ਹੈ, ਜੇ ਸਿੱਖ ਸਿੱਖ ਦੀ ਸੁਣਦਾ, ਇਹ ਹਿੰਦੂ ਹਿੰਦੂ ਦੀ ਸੁਣਦਾ ਹੈ, ਸਾਰੇ ਭਾਈਚਾਰੇ ਦੇ ਵਾਲੇ ਸੁਣਦੇ ਆ ਵੀ ਇੱਥੇ ਬਿਪਤਕਾਲ ਦਾ ਸਮਾਂ ਪਿਆ ਹੈ ਤੇ ਆਪਾਂ ਜਾ ਕੇ ਇਹਦਾ ਦੁੱਖ ਮਿਟਾਈਏ। ਪਰ ਉਹਨਾਂ ਜ਼ਾਲਮਾਂ ਦੁਸ਼ਟਾਂ ਨੇ ਉਸ ਬੁੱਢੇ ਬਜ਼ੁਰਗ ਮਾਛੀ ਰਹੀਮ ਖਾਂ ਦੀ ਇੱਕ ਨਹੀਂ ਸੁਣੀ, ਉਲਟਾ ਉਹਨੂੰ ਇੱਕ ਦੀ ਬਜਾਏ 4 ਸੁਣਾਤੀਆਂ। ਉਹ ਤਾਂ ਆਪਦਾ ਦੁੱਖ ਲੈ ਕੇ ਆਇਆ ਸੀਗਾ, ਹੁਣ ਲਾਹੌਰ ਦੇ ਵਿੱਚ ਬੈਠਾ ਹੈ, ਕਚਹਿਰੀ ਤੋਂ ਬਾਹਰ ਕੱਢਤਾ ਧੱਕੇ ਮਾਰ ਕੇ। ਕਹਿੰਦਾ ਜਾਵਾਂ ਤੇ ਕਿੱਧਰ ਜਾਵਾਂ? ਜੇ ਧੀ ਨੂੰ ਨਾ ਛਡਾਇਆ, ਧੀ ਨੂੰ ਬਚਾਉਣ ਦਾ ਕੋਈ ਹੀਲਾ ਨਾ ਕੀਤਾ, ਧੀ ਮੇਰੀ ਉੱਥੇ ਖਤਮ ਹੋ ਜੂਗੀ, ਇੱਧਰੋਂ ਮੈਂ ਜਿਉਂਦੇ ਜੀ ਖਤਮ ਹੋ ਜੂੰਗਾ, ਫਿਰ ਰਹਿਣਾ ਕੀ ਹੈ ਕਰਕੇ ਸੰਸਾਰ ਜਨ ਮੇਰੀ ਧੀ ਚਲੀ ਗਈ ਮਾਤ ਲੋਕ ਤੋਂ। ਸੋ ਪਿਆਰੇ ਖਾਲਸਾ ਜੀ, ਐਂ ਉੱਥੋਂ ਵਿਚਾਰਾ ਗਵਾਂ ਦਾ ਮਾਰਿਆ, ਗਵਾਂ ਦੇ ਸਮੁੰਦਰਾਂ ਵਿੱਚ ਡੁੱਬ ਗਿਆ। ਕੋਈ ਦੁੱਖ ਮਨਾਉਣ ਵਾਲਾ ਨਹੀਂ ਹੈ, ਕੋਈ ਦਰਦੀ ਨਹੀਂ ਹੈ, ਕੋਈ ਹਮਦਰਦੀ ਨਹੀਂ ਹੈ। ਉੱਥੋਂ ਚੱਲਿਆ ਏ, ਸੋਚਦਾ ਏ ਕਿਤੇ ਖੂਹ ਮਿਲ ਜਾਵੇ, ਉਹ 'ਚ ਮੈਂ ਛਾਲ ਮਾਰ ਕੇ ਮਰ ਜਾਵਾਂ, ਖਤਮ ਹੋ ਜਾਵਾਂ, ਮੈਂ ਅਸਮਰੱਥ ਹੈ, ਮੈਂ ਇਹੋ ਜਿਹਾ ਏ ਜਿਹੜਾ ਆਪਦੀ ਧੀ ਨੂੰ ਨਹੀਂ ਬਚਾ ਸਕਿਆ। ਕੀ ਕਹਿਣਗੇ ਲੋਕ? ਪਰ ਪਿਆਰੇ ਖਾਲਸਾ ਜੀ, ਉਹਨੇ ਸੁਣਿਆ ਸੀਗਾ ਵੀ ਜਿਹੜਾ ਗੁਰੂ ਦਾ ਖਾਲਸਾ ਹੈ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜੇ ਕੋਈ ਮੈਨੂੰ ਸਿੱਖ ਮਿਲ ਜਾਵੇ ਨਾ, ਮੈਂ ਸਿੱਖਾਂ ਦੇ ਕੋਲ ਫਰਿਆਦ ਕਰਾਂ, ਚਾਹੇ ਮੈਂ ਮੁਸਲਮਾਨ ਹਾਂ, ਪਰ ਜਦੋਂ ਮੈਂ ਫਰਿਆਦ ਕਰੂੰਗਾ ਵੀ ਮੇਰੀ ਧੀ ਦੇ ਨਾਲ ਧੱਕਾ ਕਰ ਰਿਹਾ ਜ਼ਾਲਮ, ਉਹ ਵੀ ਮੁਸਲਮਾਨ ਹੈ ਤੇ ਇੱਕ ਮੈਂ ਵੀ ਮੁਸਲਮਾਨ ਹੈ, ਮੇਰੀ ਧੀ ਨੂੰ ਚੱਕ ਕੇ ਲੈ ਕੇ, ਜਿਹੜਾ ਸਿੱਖ ਹੈ ਨਾ, ਗੁਰੂ ਦਾ ਸਿੱਖ ਹੈ, ਉਹ ਜਰਦਾ ਨਹੀਂ ਹੈ। ਜੇ ਕਿਸੇ ਧੱਕਾ ਹੋ ਰਿਹਾ ਨਾ, ਕਿਸੇ ਨਾ ਕੋਈ ਧੱਕਾ ਕਰ ਰਿਹਾ, ਜ਼ਬਰਦਸਤੀ ਕਰ ਰਿਹਾ, ਇਹ ਗੁਰੂ ਦਾ ਸਿੱਖ ਪਿਆਰਾ ਉੱਥੇ ਜਾ ਕੇ ਹਾਰਾ ਰਾਰਾ ਮਾਰਦਾ ਏ, ਇਹੀ ਸਿਖਾਇਆ ਸਾਡੇ ਗੁਰੂਆਂ ਨੇ। ਗੁਰੂ ਨਾਨਕ ਦੀ ਬਾਣੀ ਨੇ ਸਾਡੇ ਗੁਰੂਆਂ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਬਾਜਾਂ ਵਾਲੇ ਸਤਿਗੁਰੂ ਨੇ, ਗੁਰੂਆਂ ਨੇ ਕੁੱਟ ਕੁੱਟ ਕੇ ਆਪਣੇ ਪਿਆਰੇ ਸਿੱਖਾਂ ਦੇ ਅੰਦਰ ਸਿੱਖੀ ਭਰੀ ਹੈ, ਪ੍ਰੇਮ ਭਰਿਆ,
ਲੜਨ ਦਾ ਜਜ਼ਬਾ ਭਰਿਆ ਵੀ ਕਿਵੇਂ ਲੜਨਾ, ਕਿਵੇਂ ਵੈਰੀ ਦੇ ਮੂੰਹ ਤੋੜਨੇ ਆ। ਜੇ ਤਾਂ ਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਨਿਮਕੇ ਆਵੇ ਤਾਂ ਉਹਨੂੰ ਮਿਲਦੀ ਆ ਦੇਗ ਪ੍ਰਸ਼ਾਦ, ਮਿਲਦਾ ਕਿਰਪਾ ਮਿਲਦੀ ਆ ਉਹਨੂੰ, ਤੇ ਜੇ ਚੜ ਕੇ ਆਵੇ ਫਿਰ ਤੇਗ ਮਿਲਦੀ ਹੈ। ਬਾਜਾਂ ਵਾਲੇ ਸਤਿਗੁਰੂ ਨੇ ਐਵੇਂ ਨੀ ਖਾਲਸਾ ਸਾਜਿਆ, ਅੱਜ ਤੱਕ ਗੱਲਾਂ ਹੋ ਰਹੀਆਂ ਹਨ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ। ਜਿੱਥੇ ਵੀ ਗੁਰੂ ਨਾਨਕ ਮਹਾਰਾਜ ਦਾ ਪਿਆਰਾ ਸਿੱਖ ਬੈਠਾ, ਗੁਰੂ ਦਾ ਖਾਲਸਾ ਬੈਠਾ ਹੈ, ਉੱਥੇ ਹੀ ਉਹ ਮਜ਼ਲੂਮਾਂ ਦੀ ਬਾਂਹ ਫੜਦਾ। ਇਹ ਜਦੋਂ ਉੱਥੋਂ ਤੁਰਿਆ ਤੁਰਿਆ ਆਉਂਦਾ ਏ ਤੇ ਸ਼ਾਮਾਂ ਪੈ ਰਹੀਆਂ ਹਨ, ਇਹਨੂੰ ਪੂਲੇ ਪਿੰਡ ਆ ਗਿਆ। ਪੂਲੇ ਪਿੰਡ ਇੱਕ ਸਰਦਾਰ ਆਪਣੇ ਖੇਤੋਂ ਆ ਰਿਹਾ ਹੈ, ਉਹਦੇ ਮੋਢੇ ਤੇ ਕਹੀ ਰੱਖੀ ਹੈ, ਨੀਲਾ ਬਾਣਾ ਪਾਇਆ ਏ, ਅਮਰ ਛਕਿਆ ਹੋਇਆ ਏ, ਗੁਰੂ ਦਾ ਸਿੱਖ ਹੈ। ਇਧਰੋਂ ਨਹੀਮ ਖਾਂ ਮਾਛੀ ਆਉਂਦਾ ਏ, ਦੋਵੇਂ ਆਪਸ ਵਿੱਚ ਮਿਲਦੇ ਹਨ। ਉਹ ਵਰਾਹ ਕਰ ਰਿਹਾ ਬਜ਼ੁਰਗ, ਗੁਰੂ ਦਾ ਪਿਆਰਾ ਸਿੱਖ, ਉਹਦਾ ਨਾਂ ਹੈ ਭਾਈ ਤਾਰੂ ਸਿੰਘ ਪੂਲਾ, ਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ ਏ। ਬਾਜਾਂ ਵਾਲੇ ਦਾ ਸਿੱਖ ਭਾਈ ਤਾਰੂ ਸਿੰਘ ਪੂਲਾ, ਉਹ ਬਜ਼ੁਰਗ ਬੁੱਢੇ ਰਹੀਮ ਖਾਂ ਬਖਸ਼ ਨੂੰ ਜਿਵੇਂ ਪੁੱਛਦਾ, ਬਾਪੂ ਤੂੰ ਰੋਈ ਕਿਉਂ ਜਾਂਦਾ ਏ, ਕੀ ਹੋ ਗਿਆ, ਤੈਨੂੰ ਕਿਹੜਾ ਦੁੱਖ ਹੈ, ਕੀ ਗੱਲ ਹੈ, ਮੈਨੂੰ ਦੱਸ। ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ ਤੇ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ ਇਹੋ ਕਰਦੇ ਹੈ।

ਗਿੰਦਰਾਂ ਸਿੰਘ ਨੂੰ ਦੱਸ ਦੇ ਦੁੱਖ ਜਿਹੜਾ ਗਿੰਦਰ ਸਿੰਘ ਨੂੰ

ਦੁੱਖ ਸੁੱਖ ਦਾ ਹਾਮੀ ਗੁਰੂ ਦਾ ਸੇਵਕ ਸਿੱਖ ਭਾਈ ਤਾਰੂ ਸਿੰਘ ਪੁੱਗਲਾ ਉਹ ਬਜ਼ੁਰਗ ਨੂੰ ਆਪਦੇ ਗ੍ਰਹਿ ਵਿਖੇ ਲੈ ਜਾਂਦਾ। ਜਦੋਂ ਗ੍ਰਹਿ ਵਿਖੇ ਲੈ ਕੇ ਜਾਂਦਾ ਏ, ਭਾਈ ਤਾਰੂ ਸਿੰਘ ਦੀ ਇੱਕ ਮਾਂ ਹੁੰਦੀ, ਇੱਕ ਭੈਣ ਹੁੰਦੀ, ਦੋਨੇ ਹੀ ਵਿਧਵਾ। ਭੈਣ ਦਾ ਪਤੀ ਵੀ ਚੜ੍ਹਾਈ ਕਰ ਜਾਂਦਾ, ਇਹਦਾ ਪਿਓ ਵੀ ਚੜ੍ਹਾਈ ਕਰ ਜਾਂਦਾ। ਚੌਂਕੇ ਚੁੱਲ੍ਹੇ ਵਿੱਚ ਬੈਠੀਆਂ ਹੋਈਆਂ ਪ੍ਰਸ਼ਾਦਾ ਬਣਾ ਰਹੀਆਂ ਹਨ ਟੋਕਰਾ ਭਰ ਕੇ, ਤੇ ਦਾਲ ਧਰੀ ਆ ਹਾਰੇ ਦੇ ਵਿੱਚ, ਤੇ ਇਹਦੇ ਗ੍ਰਹਿ ਵਿਖੇ ਬਾਹਰ ਵਿਹੜੇ 'ਚ ਮੰਜਾ ਪਿਆ, ਉੱਥੇ ਆਦੂ ਸਤਿਕਾਰ ਨਾਲ ਬਿਠਾਉਂਦਾ ਹੈ, ਬਾਪੂ ਜੀ ਇੱਥੇ ਬਹਿ ਜਾਓ, ਤੁਸੀਂ ਮੇਰੇ ਪਿਤਾ ਸਮਾਨ, ਉਮਰ ਵੱਡੀ ਹੈ ਤੁਹਾਡੀ, ਇੱਥੇ ਬੈਠੋ, ਪ੍ਰਸ਼ਾਦਾ ਛਕੋ, ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਹੈ। ਹੁਣ ਧੀ ਬਿਪਤਾ ਦੇ ਵਿੱਚ ਹੋਵੇ ਤੇ ਬਾਬਲ ਨੂੰ ਪਿਤਾ ਨੂੰ ਭੁੱਖ ਲੱਗ ਜੂਗੀ, ਜੋ ਥਾਲ ਰੱਖਿਆ ਨਾ ਕੋਲੇ, ਬੁਰਕੀ ਨੰਘੀ ਨਹੀਂ ਹੈ, ਹੌਂਕਾ ਲਿਆ ਉਹਨੇ, ਹੌਂਕਾ ਫਿਰ ਰੋਣ ਲੱਗ ਗਿਆ। ਭਾਈ ਤਾਰੂ ਸਿੰਘ ਨੂੰ ਆਏ ਸੀ ਵੀ ਦੂਰੋਂ ਆਇਆ ਹੋਊਗਾ, ਭੋਜਨ ਪ੍ਰਸ਼ਾਦਾ ਛਕ ਲੂਗਾ, ਫਿਰ ਮੈਂ ਇਹਦਾ ਦੁੱਖ ਸੁਣੂੰਗਾ। ਉਤੋਂ ਬੁਰਕੀ ਨੰਘੀ ਨਹੀਂ ਹੈ, ਹੌਂਕਾ ਲਿਆ ਉਹਨੇ, ਮੰਜੇ ਤੇ ਬੈਠੇ ਨੇ। ਭਾਈ ਤਾਰੂ ਸਿੰਘ ਜੀ ਕਹਿੰਦਾ, ਬਜ਼ੁਰਗੋ ਕੀ ਹੋਇਆ, ਤੁਸੀਂ ਰੋਈ ਕਿਉਂ ਜਾਂਦੇ, ਕੀ ਗੱਲ ਹੈ ਤੁਹਾਨੂੰ? ਉਹ ਕਹਿੰਦਾ, ਬੇਟਾ ਤੂੰ ਮੈਨੂੰ ਨਹੀਂ ਜਾਣਦਾ, ਮੈਂ ਤੈਨੂੰ ਨਹੀਂ ਜਾਣਦਾ, ਪਹਿਲੀ ਵਾਰੀ ਮੈਂ ਇਸ ਨਗਰ ਵਿੱਚ ਆਇਆ ਹਾਂ, ਔਰ ਇੰਨੀ ਆਓ ਭਗਤ ਹੋ, ਇੰਨੀ ਮੇਰੀ ਸੇਵਾ ਕਰ ਰਿਹਾ ਹੈ, ਆਪਦੇ ਘਰੇ ਲੈ ਕੇ ਆਇਆ ਹੈ, ਆ ਥਾਲੀ ਪਰੋਸੀ ਹੈ, ਮੈਂ ਮੁਸਲਮਾਨ ਹੈ, ਤੂੰ ਗੁਰੂ ਦਾ ਸਿੱਖ ਲੱਗਦਾ, ਤੇਰੇ ਬਾਣਾ ਪਾਇਆ ਹੈ, ਤੂੰ ਬਾਣੀ ਦਾ ਧਾਰਨੀ ਹੈ, ਬਾਣੀ ਨਾਲ ਜੁੜਿਆ ਹੋਇਆ ਹੈ, ਤੇ ਮੈਂ ਇੱਕ ਮੁਸਲਮਾਨ ਹਾਂ, ਤੂੰ ਮੇਰੇ ਤੇ ਐਤਵਾਰ ਕਰਕੇ, ਯਕੀਨ ਕਰਕੇ ਮੈਨੂੰ ਆਪਦੇ ਗ੍ਰਹਿ ਵਿਖੇ ਲਿਆਏ, ਕੁਝ ਤਾਂ ਮੈਨੂੰ ਇਸ ਗੱਲ ਦਾ ਵਿਰਾਗ ਆ ਰਿਹਾ ਹੈ, ਬਾਕੀ ਮੈਂ ਬਿਪਤ ਕਾਲ ਦਾ ਮਾਰਿਆ ਹੋਇਆ ਹਾਂ, ਦੁੱਖਾਂ ਦਾ ਪਹਾੜ ਮੇਰੇ ਉੱਪਰ ਟੁੱਟ ਗਿਆ ਹੈ। ਭਾਈ ਤਾਰੂ ਸਿੰਘ ਜੀ ਕਹਿੰਦੇ, ਬਜ਼ੁਰਗੋ ਜੇ ਤਾਂ ਤੁਹਾਡਾ ਦੁੱਖ ਹੋਇਆ ਨਾ, ਮੇਰੇ ਮੈਂ ਨਵਾਰੂੰਗਾ, ਮੈਂ ਖਾਲਸੇ ਨੂੰ ਕਹੂੰਗਾ, ਥੋੜ੍ਹੀ ਅਸੀਂ ਮਦਦ ਕਰਾਂਗੇ, ਤੁਸੀਂ ਘਬਰਾਓ ਨਾ, ਤੁਸੀਂ ਚਿੰਤਾ ਨਾ ਕਰੋ, ਗਮ ਨਾ ਕਰੋ, ਉਹ ਹੁਣ ਤੁਸੀਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਿਆਰੇ ਸਿੱਖ ਦੇ ਗ੍ਰਹਿ ਵਿਖੇ ਆਏ ਹੋ, ਐਸੇ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ ਗਿਆ। ਹੁਣ ਕਿਵੇਂ ਦੱਸੇ ਦੁੱਖ, ਧੀਆਂ ਵਾਲਿਆਂ ਨੂੰ ਦੁੱਖਾਂ ਦਾ ਪਤਾ ਹੁੰਦਾ, ਮਾਪਿਆਂ ਨੂੰ, ਮਾਤਾ ਪਿਤਾ ਨੂੰ। ਸੋ ਪਿਆਰੇ ਖਾਲਸਾ ਜੀ, ਉਹ ਰਹੀਮ ਬਖਸ਼ ਕਹਿੰਦਾ ਹੈ, ਮੇਰੀ ਲੜਕੀ ਹੈ ਕੰਨਿਆ 16 ਸਾਲ ਦੀ, ਮੈਂ ਪੱਟੀ ਦੇ ਵਿੱਚ ਰਹਿੰਦਾ, ਮੱਛੀਆਂ ਫੜ ਕੇ ਲਿਆਉਂਦਾ ਹੈ, ਉਹ ਵੇਚਦੇ ਆ, ਤਾਂ ਮੈਨੂੰ ਮਾਛੀ ਕਹਿੰਦੇ, ਰਹੀਮ ਬਖਸ਼ ਮੇਰਾ ਨਾਂ ਹੈ, ਤੇ 16 ਸਾਲ ਦੀ ਮੇਰੀ ਕੰਨਿਆ ਹੈ, ਤੇ ਉਹਨੂੰ ਸਾਡੇ ਜੋ ਪੱਟੀ ਦਾ ਜ਼ਾਲਮ ਹੈ ਮਿਰਜ਼ਾ ਜਾਫਰ ਬੇਗ, ਉਹ ਚੱਕ ਕੇ ਲੈ ਗਿਆ ਏ, ਮੈਂ ਗਿਆ ਸੀਗਾ। ਉਹ ਕਹਿੰਦਾ, ਬਾਪੂ ਤੂੰ ਜ਼ਕਰੀਆ ਖਾਨ ਕੋਲੇ ਨਹੀਂ ਗਿਆ, ਕਿਉਂਕਿ ਉਹ ਵੀ ਮੁਸਲਮਾਨ ਆ, ਤੂੰ ਵੀ ਮੁਸਲਮਾਨ ਆ। ਉਹ ਕਹਿੰਦਾ, ਮੈਂ ਗਿਆ ਸੀ, ਸਾਡੇ ਕਬੀਲੇ ਨੇ, ਸਾਡੇ ਭਾਈਚਾਰੇ ਨੇ ਕਿਹਾ ਵੀ ਜਾ ਤੂੰ ਉੱਥੇ ਜ਼ਕਰੀਆ ਖਾਨ ਕੋਲੇ ਫਰਿਆਦ ਕਰ। ਜਦੋਂ ਮੈਂ ਜ਼ਕਰੀਆ ਖਾਨ ਦੇ ਕੋਲੇ ਜਾ ਕੇ ਉੱਥੇ ਫਰਿਆਦ ਕੀ, ਤੂੰ ਅੱਗ ਬਬੂਲਾ ਹੋ ਗਿਆ, ਮੇਰੀ ਕੋਈ ਫਰਿਆਦ ਕੁਛ ਨਹੀਂ ਸੁਣਿਆ, ਵੀ ਫਰਿਆਦੀ ਇੱਕ ਫਰਿਆਦ ਲੈ ਕੇ ਆਇਆ, ਮੈਂ ਉਹਦਾ ਦੁੱਖ ਸੁਣਾ, ਉਹ ਦੁੱਖ ਸੁਣ ਕੇ ਉਹਨੂੰ ਦੂਰ ਕਰਾਂ, ਉਹਨੇ ਮੇਰਾ ਸੁਣ ਜੇ ਮੈਂ ਨਾਂ ਲਿਆ ਨਾ। ਉਹ ਕਹਿੰਦਾ, ਕੌਣ ਲੈ ਗਿਆ ਲੜਕੀ ਤੇਰੀ ਚੱਕ ਕੇ? ਜਦ ਮੈਂ ਕਿਹਾ ਨਾ, ਪੱਟੀ ਦਾ ਮਿਰਜ਼ਾ ਜਾਫਰ ਬੇਗ ਲੈ ਗਿਆ, ਉਹਦਾ ਦੋਸਤ ਹੈ, ਇਕੱਠੇ ਸ਼ਾਮ ਨੂੰ ਪੀਂਦੇ ਹੈ, ਮਾਸ ਮਧਰਾ ਵਗੈਰਾ ਹੀ ਛਕਦੇ ਹੈ, ਪਾਰਟੀਆਂ ਇਕੱਠੀਆਂ ਕਰਦੇ ਹੈ, ਨਾਚ ਵਗੈਰਾ ਇਕੱਠੇ ਦੇਖਦੇ ਹੈ। ਤੇ ਉਹਨੇ ਜਦੋਂ ਨਾਂ ਸੁਣਿਆ ਉਹਦਾ, ਮੈਨੂੰ ਧੱਕੇ ਮਾਰ ਕੇ ਸਿਪਾਹੀ ਨੂੰ ਕਹਿੰਦਾ, ਬਾਹਰ ਗੋਡੇ ਨੂੰ ਬੜਾ ਰੌਲਾ ਪਾਉਂਦਾ ਹੈ, ਲੈ ਮੇਰੀ ਆਪਣੇ ਵਾਲਿਆਂ ਨੇ ਸੁਣੇਗੀ, ਤੇ ਮੈਂ ਤੈਨੂੰ ਆਪਣਾ ਦੁੱਖ ਸੁਣਾ ਰਿਹਾ ਹੈ, ਹੰਝੂ ਹੈ ਨੇਤਰਾਂ ਦੇ ਵਿੱਚ, ਹੁਣ ਦਰਦ ਭਰੀ ਦਾਸਤਾਨ, ਵੀ ਮੇਰਾ ਦੁੱਖ ਕੌਣ ਨਿਵਾਰੇ, ਨਿਵਾਰ ਤਾਂ ਸਕਦਾ ਤੇਰੇ ਵਰਗਾ ਗੁਰੂ ਨਾਨਕ ਦਾ ਸਿੱਖ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ, ਜਿਹਦੇ ਹਿਰਦੇ ਅੰਦਰ ਵਾਹਿਗੁਰੂ ਨੇ, ਅਕਾਲ ਪੁਰਖ ਨੇ, ਸਤਿਗੁਰਾਂ ਨੇ ਦਇਆ ਕੁੱਟ ਕੁੱਟ ਕੇ ਭਰੀ ਹੈ, ਉਹ ਰੋਂਦਾ ਕਰਲਾਉਂਦਾ ਰਹੀਮ ਬਖਸ਼ ਮਾਛੀ ਭਾਈ ਤਾਰੂ ਸਿੰਘ ਦੇ ਗ੍ਰਹਿ ਵਿਖੇ ਬੈਠਾ ਹੋਇਆ, ਆਪਦੀ ਜਿਵੇਂ ਮਿੱਥਿਆ ਦੱਸਦਾ ਸਾਰਾ ਜੋ ਕੁਝ ਉਹਦੇ ਨਾਲ ਬੀਤਿਆ, ਮੇਰੇ ਸਾਥੀ ਬਿਆਨ।

ਹੁਣ ਜਿਹੜਾ ਮਾੜਾ ਇਨਸਾਨ ਆ, ਕੋਈ ਮਾੜਾ ਏ, ਜਿਵੇਂ ਭੂਮੀਆਂ ਚੋਰ ਗਲਤ ਕੰਮ ਕਰਦਾ ਸੀ, ਚੋਰੀਆਂ ਕਰਦਾ ਸੀਗਾ, ਸੱਜਣ ਠੱਗ ਠੱਗੀਆਂ ਮਾਰਦਾ ਸੀਗਾ, ਲੁੱਟਦਾ ਸੀ ਲੋਕਾਂ ਨੂੰ। ਜਦੋਂ ਗੁਰੂ ਨਾਨਕ ਮਹਾਰਾਜ ਜੀ ਗਏ ਉਹਨਾਂ ਦੇ ਕੋਲੇ, ਮੁਬਾਰਕ ਚਰਨ ਪਾਏ, ਦਰਸ਼ਨ ਦਿੱਤੇ, ਉਹਨਾਂ ਦੀ ਬਿਰਤੀ ਹੋਰ ਹੋ ਗਈ। ਹੁਣ ਆਪਾਂ ਸਾਰੀ ਉਮਰ ਨੂੰ ਠੱਗ ਤਾਂ ਨਹੀਂ ਕਹੀ ਚੱਲਾਂਗੇ, ਚੋਰ ਤਾਂ ਨਹੀਂ ਕਹੀ ਚੱਲਾਂਗੇ, ਪਹਿਲਾਂ ਜੋ ਕਾਰਜ ਕਰਦਾ ਸੀ ਕਰਦਾ ਸੀ, ਬਾਅਦ ਤਾਂ ਸਿੱਖ ਬਣ ਗਿਆ, ਗੁਰੂ ਨਾਨਕ ਮਹਾਰਾਜ ਧਰਮੀ ਚੋਰ ਬਣਾਤਾ, ਉਹਨੂੰ ਸੱਜਣ ਦਾ ਅਸਲੀ ਅਰਥ ਦੱਸਿਆ ਵੀ ਸੱਜਣ ਤਾਂ ਉਹ ਹੁੰਦਾ ਜਿਹੜਾ ਉਹ ਸੱਜਣ ਨਾਲ ਮਿਲਾ ਦਿੰਦਾ, ਮਿਲਾਪ ਕਰਾਉਂਦਾ ਰੱਬ ਦੇ ਨਾਲ, ਪਦਵੀ ਬਹੁਤ ਉੱਚੀ ਹੈ। ਮਹਾਰਾਜ ਕਹਿੰਦੇ ਮਾੜਿਆਂ ਦੀ ਬਾਂਹ ਫੜੋ, ਤਕੜਿਆਂ ਦਾ ਸਾਰੇ ਹੀ ਹੈ, ਕੋਈ ਮਾੜਾ ਇਨਸਾਨ ਹੈ, ਕੋਈ ਨਸ਼ਾ ਕਰਦਾ ਹੋਊਗਾ, ਕੋਈ ਮਾੜੇ ਰਸਤੇ 'ਤੇ ਤੁਰ ਪਿਆ, ਮਾੜੀ ਸੰਗ ਦਾ ਸ਼ਿਕਾਰ ਹੋ ਗਿਆ, ਉਹ 'ਚ ਬਹਿੰਦਾ ਉੱਠਦਾ ਹੈ, ਜਦੋਂ ਗੁਰੂ ਦਰਬਾਰ 'ਚ ਆਊਗਾ, ਗੁਰੂ ਦੇ ਚਰਨਾਂ 'ਚ ਆਊਗਾ, ਗੁਰੂ ਸਾਹਿਬ ਉੱਤੇ ਕਿਰਪਾ ਕਰਨਗੇ, ਅੱਜ ਹੋਰ ਕੱਲ੍ਹ ਹੋਰ, ਉਹਦਾ ਮਨ ਬਦਲ ਜੂਗਾ, ਮਨ ਨਿਰਮਲ ਹੋ ਜੂਗਾ। ਆਪਾਂ ਇਹ ਤਾਂ ਨਹੀਂ ਕਹਿੰਦਾ ਕਿ ਇਹਦਾ ਫਲਾਣਾ, ਇਹ ਤਾਂ ਉਹੀ ਫਿਰਦਾ, ਇਹ ਤਾਂ ਫਲਾਨਾ ਉਹੀ ਫਿਰਦਾ ਹੈ, ਇਹ ਬਦਲ ਜੂਗਾ, ਇਹਦੀ ਜ਼ਿੰਦਗੀ ਸੁਧਰ ਜੂਗੀ, ਇਹ ਐਂ ਬਣ ਸਕਦਾ। ਜਿਵੇਂ ਭੂਮੀਆਂ 'ਚ ਉਹਨੂੰ ਲੋਕ ਦੇਖਣ ਆਉਂਦੇ, ਲੰਗਰ ਚਲਾਤੇ ਨਾ, ਦੇਖਣ ਆਉਂਦੇ ਵੀ ਭੂਮੀਆਂ ਚੋਰ ਤੋਂ ਇਹ ਸਾਧ ਬਣ ਸਕਦਾ, ਇਹ ਸੱਚ ਦੇ ਰਾਹ 'ਤੇ ਤੁਰ ਸਕਦਾ ਹੈ, ਇਹੋ ਜਿਹੇ ਖਿਆਲ ਹੁੰਦੇ ਹੈ। ਮਾੜੀ ਸੋਚ ਵਾਲੇ, ਮਾੜੀ ਬਿਰਤੀ ਵਾਲਿਆਂ ਨੂੰ, ਮਨ 'ਚ ਮਹਿਲ ਰੱਖਣ ਵਾਲਿਆਂ ਨੂੰ ਵੀ ਗੁਰੂ ਸਾਹਿਬ ਕਿਰਪਾ ਕਰਕੇ ਨਾ ਖਰਾ ਸਿਉਣਾ ਬਣਾ ਦਿੰਦਾ, ਕਿਰਪਾ ਕਰ ਦਿੰਦਾ ਉਹਨਾਂ 'ਤੇ। ਇੱਕ ਮੈਂ ਹੁਣ ਤੁਹਾਨੂੰ ਗੱਲ ਸੁਣਾਉਣਾ, ਹੈ ਤਾਂ ਇਹ ਇਤਿਹਾਸ ਹੈ, ਉਹ ਮਾੜਾ ਸੀ ਵਿਅਕਤੀ ਪਹਿਲਾਂ, ਬਾਅਦ 'ਚ ਉਹਨੇ ਚੰਗੇ ਕਾਰਜ ਕੀਤੇ ਹੈ। ਸਰਸੇ ਸ਼ਹਿਰ ਦੇ ਵਿੱਚ ਆ, ਜਿਹੜਾ ਹੁਣ ਹਰਿਆਣੇ 'ਚ ਆ ਸਰਸਾ, ਇਹ ਤੋਂ ਬਾਅਦ ਦੀ ਗੱਲ ਆ, ਉਹ ਜਾਂ ਇਤਿਹਾਸ ਤੋਂ, ਸਰਸੇ ਦੇ ਵਿੱਚ ਇੱਕ ਮਿਸਤਰੀ ਮੀਹਾ ਸਿੰਘ ਵੱਸਦਾ ਸੀਗਾ, ਉਹਦੀ ਧਰਮ ਪਤਨੀ ਹੈ ਖੇਮ ਕੌਰ, ਦੋ ਉਹਦੇ ਲੜਕੀਆਂ, ਮਿਸਤਰੀ ਆ ਉਹ, ਕਾਰਜ ਕਰਦੇ ਆ ਭਾਈ ਲਾਲੋ ਦੇ ਪਰਿਵਾਰ ਵਿੱਚੋਂ, ਗਰੀਬ ਤਰਖਾਣ ਮਿਸਤਰੀ ਮੀਹਾ ਸਿੰਘ, ਦੋ ਲੜਕੀਆਂ, ਦੋ ਜਾਣੇ ਆਪ ਆ, ਚਾਰ ਜਾਣੇ ਹਨ। ਤੇ ਉਦੋਂ ਥੋੜੀ ਵਿੱਚ ਦੇ ਇੱਕ ਪਿੰਡ ਹੈਗਾ ਏ ਬੀਗੜ ਪਿੰਡ, ਬੀਗੜ ਪਿੰਡ ਵਿੱਚ ਦੋ ਭਰਾ ਰਹਿੰਦੇ, ਇੱਕ ਸਰਜਾ ਖਾਂ ਤੇ ਗਰਜਾ ਖਾਂ, ਦੋਵੇਂ ਜਾਣੇ, ਦੋ ਉਹਨਾਂ ਦੇ ਲੜਕੇ ਆ, ਨੂਰਦੀਨ ਤੇ ਖੈਰਦੀਨ, ਉਹ ਵੀਹ ਪਿੰਡਾਂ ਦੇ ਚੌਧਰੀ ਆ, ਮੁਖੀ ਆ, ਪੂਰੀ ਧੌਂਸਾ ਉਹਨਾਂ ਦੀ ਪੂਰੀ। ਤੇ ਪਿੰਡ ਵਾਲੇ ਹੈ ਮੁਸਲਮਾਨਾਂ ਦਾ ਪਿੰਡ, ਉਹ ਬੀਗੜ ਪਿੰਡ, ਕੋਈ ਹਿੰਦੂ ਸਿੱਖ ਨਹੀਂ ਹੈ ਉੱਥੇ। ਪਿੰਡ ਵਾਲੇ ਕਹਿੰਦੇ ਨਾ ਆ ਕੇ

ਕਿਹੜੇ ਪਾਸੇ? ਕਹਿੰਦੇ ਕਹਿੰਦੇ ਸਾਰੀ ਬਸਤੀ ਉਹ ਮਿਸਤਰੀਆਂ ਨੀ, ਮਿਸਤਰੀ ਪਰਿਵਾਰ ਰਹਿੰਦੇ ਆ। ਕੋਈ ਮੰਨਣ ਬਥੇਰਿਆਂ ਨੂੰ ਕਿਹਾ ਵੀ ਆਓ ਵੀ ਉੱਥੇ ਸਾਡੇ ਕੋਲ ਚੱਲੋ, ਅਸੀਂ ਤੁਹਾਨੂੰ ਮਕਾਨ ਪਾ ਕੇ ਦੇਵਾਂਗੇ, ਉੱਥੇ ਰਹਿਣਾ ਪੈਣਾ ਹੈ, ਸਾਰਾ ਕੁਝ ਤੁਹਾਨੂੰ ਦੇਵਾਂਗੇ, ਪੂਰੀ ਮਦਦ ਕਰਾਂਗੇ। ਬਾਲਿਆਂ ਦਾ ਜਵਾਬ ਦੇਤਾ, ਕਹਿੰਦੇ ਉਹ ਮਿਸਤਰੀ ਮੀਆਂ ਸਿੰਘ ਨੂੰ ਕਹਿ ਦਿਓ, ਉਹਦੇ ਕੋਲ ਭੇਜਤਾ। ਕਹਿੰਦੇ ਦੋ ਕੁੜੀਆਂ, ਉਹਦੇ ਮੁੰਡਾ ਹੈ ਨਹੀਂ ਗਾ, ਲੜਕਾ ਹੈ ਨਹੀਂ ਹੈ, ਉਹਦੇ ਕੁੜੀਆਂ ਹਨ, ਉਹਨੂੰ ਲੈ ਜਾ ਵੀ ਉਹ ਬੈਠਾ ਮਿਸਤਰੀ ਮੀਆਂ ਸਿੰਘ ਆਪਦੇ ਗ੍ਰਹਿ ਦੇ ਘਰ ਦੇ ਮੂਹਰੇ ਦੁਕਾਨ ਆ, ਉੱਥੇ ਕੰਮ ਕਰੀ ਜਾਂਦਾ, ਇਹ ਉਹਦੇ ਕੋਲ ਜਾ ਵੜੇ ਆ। ਜਦੋਂ ਉਹ ਕੋਲ ਗਏ ਆ ਨਾ, ਉਹ ਬੱਗੀ ਤੋਂ ਉਤਰੇ ਆ, ਇਹਦੇ ਕੋਲ ਆਏ ਆ, ਕਹਿੰਦੇ ਮਿਸਤਰੀ ਮੀਆਂ ਸਿੰਘ ਅਸੀਂ ਬੜੀ ਆਸ ਲੈ ਕੇ ਆਏ ਆ ਵੀ ਤੂੰ ਸਾਡੇ ਪਿੰਡ ਬੀਗੜ ਜਾਣਾ ਹੈ, ਉੱਥੇ ਰਹਿਣਾ, ਤੈਨੂੰ ਘਰ ਵੀ ਪਾ ਕੇ ਦੇਵਾਂਗੇ ਜਿਹੋ ਜਿਹਾ ਬਣੂਗਾ, ਤੇ ਕੰਮ ਕਰਾਉਣਾ ਹੈ, ਸਾਡੇ ਪਿੰਡ ਮਿਸਤਰੀ ਨਹੀਂ ਹੈ। ਉਹ ਕਹਿੰਦੇ ਤੁਸੀਂ ਬੈਠੋ, ਮੈਂ ਆਪਦੀ ਪਤਨੀ ਨਾਲ ਸਲਾਹ ਕਰਿਆ, ਮੇਰਾ ਹਮ ਸਫ਼ਰ ਹੈ, ਮੈਂ ਸਲਾਹ ਕਰਾਂ। ਉਹਦੀ ਪਤਨੀ ਖੇਮ ਕੌਰ, ਖੇਮ ਕੌਰ ਨਾਲ ਸਲਾਹ ਕਰਦਾ, ਕਹਿੰਦਾ ਖੇਮ ਕੌਰੇ ਇਹ ਬੀਗੜ ਪਿੰਡ ਤੋਂ ਆਏ ਹੈ ਵੀ ਆਪਾਂ ਨੂੰ ਉੱਥੇ ਲਿਜਾਣਾ ਚਾਹੁੰਦੇ, ਕਹਿੰਦੇ ਤੁਹਾਨੂੰ ਘਰ ਉੱਥੇ ਮਕਾਨ ਪਾ ਕੇ ਦੇਵਾਂਗੇ। ਉਹ ਕਹਿੰਦੀ ਜੀ ਆਪਾਂ ਕੀ ਕਰਨਾ ਹੈ, ਆਪਾਂ ਤਾਂ ਗੁਰੂ ਨਾਨਕ ਨੂੰ ਮੰਨਣ ਵਾਲੇ ਹਾਂ, ਬਾਜਾਂ ਵਾਲੇ ਗੁਰੂ ਦੇ ਸਿੱਖ ਹਾਂ, ਖੰਡੇ ਵਾਟੇ ਦੀ ਪੌੜ ਛਕੀ, ਆਪਾਂ ਉੱਥੇ ਕੀ ਕਰਨਾ, ਦੋ ਲੜਕੀਆਂ ਆਪਣੇ, ਜੇ ਤਾਂ ਬੇਟਾ ਹੁੰਦਾ ਇੱਕ ਤਾਂ ਵੀ ਜਾ ਸਕਦੇ, ਸਾਰਾ ਪਿੰਡ ਬਿਲਕੁਲ ਮੁਸਲਮਾਨਾਂ ਦਾ, ਉੱਥੇ ਜਾ ਕੇ ਕੀ ਕਰਨਾ, ਜੇ ਕੋਈ ਬਿਪਤ ਕਾਲ ਦਾ ਸਮਾਂ ਪੈ ਗਿਆ ਕੌਣ ਬਾਂਹ ਫੜੂਗਾ, ਜਵਾਬ ਦੇ ਦਿਓ ਤੁਸੀਂ, ਅਸੀਂ ਨਹੀਂ ਜਾਣਾ। ਮਿਸਤਰੀ ਮੀਆਂ ਸਿੰਘ ਬਾਹਰ ਆ ਕੇ ਕਹਿੰਦਾ ਜੀ ਦੇਖੋ ਜੀ ਮੇਰੇ ਦੋ ਧੀਆਂ ਹਨ ਤੇ ਮੇਰੀ ਪਤਨੀ, ਕਹਿੰਦੇ ਵੀ ਆਪਾਂ ਕੀ ਕਰਨਾ, ਅਸੀਂ ਸਾਨੂੰ ਤਾਂ ਇੱਥੇ ਹੀ ਆ ਜੋ ਰੁੱਖੀ ਸੁੱਖੀ ਮਿਲਦੀ ਹੈ, ਸੱਚੀ ਸੁੱਚੀ ਕਿਰਤ ਕਰਦੇ ਹਾਂ, ਗੁਰੂ ਨਾਨਕ ਮਹਾਰਾਜ ਦੇ ਸਿਧਾਂਤ ਨੂੰ ਮੰਨਦੇ ਹਾਂ, ਬਾਜਾਂ ਵਾਲੇ ਗੁਰੂ ਦੇ ਸਿੱਖ ਹਾਂ, ਖੰਡੇ ਵਾਟ ਦੀ ਪੌਸ਼ ਹੈਗੀ ਹੈ, ਨਾਮ ਜਪਦਾ ਸਾਰਾ ਪਰਿਵਾਰ, ਅਸੀਂ ਕੀ ਕਰਨਾ ਜਾ ਕੇ, ਅਸੀਂ ਇੱਥੇ ਆਪਦੇ ਭਾਈਚਾਰੇ 'ਚ ਬੈਠੇ ਹਾਂ। ਫਿਰ ਉਹਨਾਂ ਨੇ ਬੰਨ ਲਿਆ, ਜਿਹੜਾ ਕੋਈ ਕੁਝ ਅਹੁਦੇ 'ਤੇ ਬੈਠਾ ਹੋਵੇ, ਮਾੜੀ ਮੋਟੀ ਅਕਲ ਤਾਂ ਹੁੰਦੀ ਹੈ, ਉਹ ਕਹਿੰਦਾ ਮੀਆਂ ਸਿਆਂ ਗਰਜਾ ਖਾਂ, ਕਹਿੰਦਾ ਮੀਆਂ ਸਿਆਂ ਗੱਲ ਇੱਕ ਹੈ, ਇਉਂ ਕਰ ਤੂੰ ਆਪਦੀ ਦਸਤਾਰ ਲਾ ਤਾਂ ਮੈਂ ਆਪਦੀ ਦਸਤਾਰ ਲਾਉਣਾ। ਉਹ ਕਹਿੰਦਾ ਆਹ ਮੇਰੀ ਦਸਤਾਰ ਤੂੰ ਆਪਦੇ ਸਿਰ 'ਤੇ ਸਜਾ ਲਾ, ਆਪਦੀ ਦਸਤਾਰ ਮੈਨੂੰ, ਇਹ ਮੈਂ ਆਪਦੇ ਸਿਰ 'ਤੇ ਸਜਾ ਲੈਣਾ, ਆਪਾਂ ਦੋਵੇਂ ਪੱਗ ਵੱਟ ਭਰਾ ਬਣ ਗਏ, ਭਾਈ ਬਣ ਗਏ ਆਪਾਂ ਦੋਨੇ ਜਾਣੇ, ਤੇਰੀਆਂ ਧੀਆਂ ਮੇਰੀਆਂ ਧੀਆਂ, ਆਪਣਾ ਹੁਣ ਹਿੱਸਾ ਕਿਵੇਂ ਹੋ ਗਿਆ, ਇਹ ਹੁਣ ਮੁਸਲਮਾਨ ਅਤੇ ਸਿੱਖ ਭੁੱਲ ਜਾ, ਤੂੰ ਹਿੰਦੂ ਸਿੱਖ ਹੈ ਮੈਂ ਮੁਸਲਮਾਨ ਹਾਂ, ਭੁੱਲ ਜਾ, ਹੁਣ ਆਪਾਂ ਭਾਈ ਹੋ ਗਏ, ਜੇ ਤੇਰੀਆਂ ਧੀਆਂ ਵੱਲ ਕੋਈ ਝਾਕੂਗਾ ਦੇਖੂਗਾ, ਮੈਂ ਉਹਦੀਆਂ ਅੱਖਾਂ ਕਢਾ ਦੂੰਗਾ, ਉਹਨਾਂ ਦੇ ਸਾਰੇ ਪਰਿਵਾਰ ਨੂੰ ਨਾ ਮੈਂ ਸਖ਼ਤ ਸਜ਼ਾ ਦੇਊਂਗਾ, ਐਂ ਗੱਲਾਂ 'ਚ ਬੰਨ ਲਿਆ। ਹੁਣ ਉਹ ਪਿੱਛੇ ਨਹੀਂ ਸੀ ਹਟ ਸਕਦਾ ਮਿਸਤਰੀ ਮੀਆਂ ਸਿੰਘ, ਗੁਰੂ ਦਾ ਸਿੱਖ ਜਾਂਦਾ, ਹੁਣ ਕਹੀ ਬਚਨੀ ਐਡਾ ਦੇਤਾ, ਕਹਿੰਦਾ ਖੇਮ ਕਰੇ ਹੁਣ ਜਾਣਾ ਪੈਣਾ, ਗੱਲਾਂ 'ਚ ਬੰਨ ਲਿਆ ਜੋ, ਕਹਿੰਦਾ ਤੇਰੀਆਂ ਧੀਆਂ ਮੇਰੀਆਂ ਧੀਆਂ, ਹੁਣ ਦੋ ਗੱਡਿਆਂ 'ਤੇ ਸਮਾਨ ਲੱਦ ਕੇ ਸਰਸੇ ਤੋਂ ਲਿਆ ਕੇ ਮਿਸਤਰੀ ਮੀਆਂ ਸਿੰਘ ਨੂੰ ਬੀਗੜ ਪਿੰਡ ਬਿਠਾਤਾ ਏ, ਦੋ ਦੀਆਂ ਲੜਕੀਆਂ ਹਨ ਅਤੇ ਉਹਨਾਂ ਨੇ ਖਾਣ ਪਾਤਾ ਰਹਿਣ ਵਾਸਤੇ ਵੀ ਇੱਥੇ ਤੁਸੀਂ ਰਹੋ, ਔਰ ਕੰਮ ਕਰਾਊ, ਜਿਹੜਾ ਕੰਮ ਕਰਾਊਗਾ ਤੈਨੂੰ ਪੈਸੇ ਦੇਊ, ਜੇ ਕਿਸੇ ਨੇ ਪੈਸੇ ਨਾ ਤੇ ਮੈਨੂੰ ਦੱਸਣਾ ਆ ਕੇ ਮੇਰੇ ਦਰਬਾਰ 'ਚ ਆ ਜਾਈ, ਪੈਸੇ ਦੁੱਗਣੇ ਲਵਾਂਗੇ ਜੇ ਤੇਰੇ ਕੋਈ ਪੈਸੇ ਮਾਰੂਗਾ। ਉਸ ਸਮੇਂ ਖੂਹਾਂ ਤੋਂ ਪਾਣੀ ਭਰਨਾ ਹੁੰਦਾ, ਖੇਮ ਕੌਰ ਨੇ ਆਪਦੀਆਂ ਲੜਕੀਆਂ ਨੂੰ ਬਾਹਰ ਨਹੀਂ ਕੱਢਿਆ ਕਿ ਜਵਾਨ ਲੜਕੀਆਂ ਹਨ, ਖੂਹ ਦੇ ਵਿੱਚੋਂ ਪਾਣੀ ਆਪ ਭਰ ਕੇ ਲਿਆਉਂਦੀ, ਪਨਿਹਾਰਨਾ ਦੇ ਨਾਲ ਜਾਂਦੀ, ਅਤੇ ਜਿਹੜਾ ਸੀਗਾ ਮਿਸਤਰੀ ਮੀਆਂ ਸਿੰਘ ਇਹ ਕੰਮ ਕਰਦਾ। ਇੱਕ ਦਿਨ ਕੀ ਹੋ ਗਿਆ, ਖੇਮ ਕੌਰ ਬਿਮਾਰ ਹੋ ਗਈ, ਖੇਮ ਕੌਰ ਹੋ ਗਈ ਬਿਮਾਰ, ਧੀਆਂ ਨੂੰ ਕਹਿੰਦੀਆਂ ਕੱਲੀ ਨਾ ਜਾਇਓ, ਦਿਨੇ ਜਾਣੀਆਂ ਜਾਇਓ, ਦੋ ਘੜੇ ਲੈ ਜਾਓ ਭਰ ਕੇ ਲਿਆਓ ਪਾਣੀ ਦੇ ਖੂਹਾਂ 'ਤੇ, ਦੂਜੀਆਂ ਪਨਿਹਾਰਾਂ ਦੇ ਨਾਲ ਭੇਜਤਾ ਏ ਜੋ ਪਾਣੀ ਭਰ ਕੇ ਲਿਆਉਂਦੀਆਂ ਜਾਂਦੀਆਂ ਏ, ਦੋਵੇਂ ਲੜਕੀਆਂ ਖੂਹ ਤੋਂ ਪਾਣੀ ਭਰਦੀਆਂ, ਜਦੋਂ ਵਾਪਸ ਆਉਂਦੀਆਂ ਏ, ਸਰਜੇ ਤੇ ਗਰਜੇ ਦੇ ਦੋ ਪੁੱਤ ਨੂਰਦੀਨ ਤੇ ਖੈਰਦੀਨ, ਉਹਨਾਂ ਜ਼ਾਲਮਾਂ ਦੀ ਨਜ਼ਰ ਮਿਸਤਰੀ ਮੀਆਂ ਸਿੰਘ ਦੀਆਂ ਦੋਹਾਂ ਲੜਕੀਆਂ 'ਤੇ ਪੈਂਦੀ ਹੈ, ਪੁੱਛਦੇ ਆ ਵੀ ਇਹ ਕੁੜੀਆਂ ਕਿਹਦੀਆਂ ਹਨ। ਉਹ ਮੁਸਲਮਾਨ ਕਹਿੰਦੇ ਜਿਹੜਾ ਤੇਰਾ ਨਾ ਪਿਤਾ ਤੁਹਾਡਾ ਪਿਤਾ ਏ ਮਿਸਤਰੀ ਮੀਆਂ ਸਿੰਘ ਨੂੰ ਪਗਵਟ ਭਰਾ ਬਣਾ ਕੇ ਲੈ ਕੇ ਆਇਆ, ਉਹਦੀਆਂ ਧੀਆਂ ਇਹ, ਬਸ ਇੱਥੇ ਹੀ ਮਨ ਬੇਈਮਾਨ ਹੋ ਗਿਆ। ਨੂਰੂ ਤੇ ਖੈਰੂ ਦੋਵੇਂ ਜਾਣੇ ਆ ਕੇ ਆਪਣੇ ਆਪਣੇ ਪਿਤਾ ਨੂੰ ਕਹਿੰਦੇ ਅੱਬਾ ਹਜ਼ੂਰ ਜੇ ਵਿਆਹ ਕਰਾਵਾਂਗੇ ਤਾਂ ਮੀਹੇ ਦੀਆਂ ਲੜਕੀਆਂ ਵਾਲਾ ਕਰਾਵਾਂਗੇ, ਨਹੀਂ ਜ਼ਹਿਰ ਖਾ ਕੇ ਮਰ ਜਾਵਾਂਗੇ। ਦੱਸੋ ਐਂ ਕਹਿਤਾ ਸਰਜੇ ਤੇ ਗਰਜੇ ਨੂੰ ਵੀ ਜੇ ਨਿਕਾਹ ਕਰਾਉਣਾ ਹੈ ਨਾ ਮੀਹੇ ਦੀਆਂ ਲੜਕੀਆਂ ਨਾ ਕਰਾਉਣਾ ਦੋਨਾਂ ਨੂਰਦੀਨ ਤੇ ਖੈਰਦੀਨ ਨੇ, ਹੁਣ ਪੁੱਤਰ ਮੂੰਹ ਵਿੱਚ ਫਸ ਗਿਆ, ਉਹ ਇਹਨਾਂ ਦਾ ਯਕੀਨ ਤਾਂ ਕਰਨਾ ਨਹੀਂ ਚਾਹੀਦਾ ਹੈ। ਕਹਿੰਦਾ ਕਰਾਂ ਤੇ ਕੀ ਕਰਾਂ, ਕਹਿੰਦਾ ਕੋਈ ਗੱਲ ਨਹੀਂ, ਫਿਰ ਇੱਕ ਬੰਦੇ ਨੂੰ ਭੇਜਦਾ ਏ, ਕਹਿੰਦਾ ਮੀਹੇ ਨੂੰ ਬੁਲਾ ਕੇ ਲੈ ਕੇ ਆ, ਮੀਆਂ ਸਿਆਂ ਆਉਂਦਾ, ਮੀਆਂ ਸਿਆਂ ਦੋਵੇਂ ਜਾਣੇ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੇ ਆ, ਮੀਆਂ ਸਿਆਂ ਤੇਰੀ ਕਿਸਮਤ ਬਦਲਣ ਵਾਲੀ ਹੈ, ਤੇਰੀ ਕਿਸਮਤ ਦਾ ਸਾਰਾ ਉਦੇ ਹੋ ਗਿਆ, ਜਾ ਗਿਆ ਸਾਰਾ ਤੇਰਾ ਭਾਗ, ਕਿਸਮਤ ਬਦਲ ਰਹੀ ਹੈ, ਗੱਲਾਂ 'ਚ ਫੇਰ

ਕਰਨ ਲਿਆ। ਉਹ ਕਹਿੰਦਾ ਜੀ ਕੀ ਕਹਿੰਦੇ ਚੌਧਰੀ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ, ਖੁੱਲ ਕੇ ਕਹੋ ਮੈਨੂੰ ਕੀ ਕਹਿਣਾ। ਉਹ ਕਹਿੰਦੇ ਮੇਰੇ ਘਰੇ ਦੋ ਤਾਂ ਕੁਤਬ ਸਤਾਰੇ ਆ, ਕੁਤਬ ਸਤਾਰੇ ਸਨ ਆਪਦੇ ਟੇਢੇ ਮੇਢੇ ਮੁੰਡਿਆਂ ਨੂੰ, ਕਾਲੇ ਪੀਲੀ ਜਾਂ ਦੋਵੇਂ। ਕਹਿੰਦਾ ਮੇਰੇ ਘਰੇ ਦੋ ਕੁਤਬ ਸਤਾਰੇ ਹੈ, ਤੇਰੇ ਘਰੇ ਹੀਰਾ ਹੈ, ਤੇ ਜੇ ਦੋਵਾਂ ਦਾ ਮੇਲ ਹੋ ਜਾਵੇ, ਆਪਣੀ ਜਿਹੜੀ ਮਿੱਤਰਤਾ ਹੈ, ਦੋਸਤੀ ਹੈ, ਰਿਸ਼ਤੇਦਾਰੀ ਚ ਬਦਲ ਜਾਵੇ, ਸੋਨੇ ਦਾ ਸੁਹਾਗਾ ਹੋ ਜਾਊਗਾ। ਉਹ ਕਹਿੰਦਾ ਕੀ ਕਹਿਣਾ ਚਾਹੁੰਦੇ ਹੋ? ਉਹ ਕਹਿੰਦਾ ਗੱਲ ਸਿੱਧੀ ਦਾ ਫਿਰ ਇਹ ਹੈ, ਤੇਰੀਆਂ ਦੋਵੇਂ ਧੀਆਂ ਮੇਰੇ ਪੁੱਤਰਾਂ ਨੂੰ, ਸਾਡੇ ਪੁੱਤਰਾਂ ਨੂੰ ਆ ਗਈਆਂ ਪਸੰਦ, ਜ਼ਿਆਦਾ ਕਰਦੇ ਖੁਸ਼ੀ ਖੁਸ਼ੀ ਨਿਕਾਹ, ਨਹੀਂ ਧੱਕੇ ਨਾ ਵਿਆਹਾਂਗੇ, ਜਾ ਕੇ ਰਹਿ ਕਰ ਲਾ ਘਰੇ। ਖੁਸ਼ੀਆਂ ਵਿੱਚ ਵਸਦਿਆਂ ਨੂੰ ਪਾਲੇ ਹੋਣ ਹਾਰ ਨੇ ਘੇਰੇ, ਘਰੇ ਆਉਂਦਾ ਏ ਪਿਛਲੇ ਕਮਰੇ ਚ ਮੂਧੇ ਮੂੰਹ ਡਿੱਗਦਾ ਰੋਈ ਜਾਂਦਾ। ਧੀ ਨੇ ਦਰਵਾਜ਼ਾ ਬੰਦ ਕਰਤਾ, ਖੇਮ ਕੌਰ ਭੱਜੀ ਆਈ, ਦੂਜੀ ਕੁੜੀ ਪਾਣੀ ਲੈ ਕੇ ਆਈ ਹੈ। ਖੇਮ ਕੌਰ ਕਹਿੰਦੀ ਜੀ ਕੀ ਹੋ ਗਿਆ ਤੁਹਾਨੂੰ, ਕੁਛ ਤਾਂ ਦੱਸੋ। ਧੀਆਂ ਵੀ ਕਹਿੰਦੀਆਂ ਬਾਪੂ ਕੀ ਹੋ ਗਿਆ, ਚਿੱਠੀ ਨਿਕਾਹ ਦੀ ਫੜਾਤੀ ਹੈ, ਵੀ ਉਹ ਜ਼ਾਲਮ ਆਪਾਂ ਨੂੰ ਲੈ ਕੇ ਆਏ ਸੀ ਨਾ, ਤੂੰ ਤਾਂ ਸਹੀ ਕਹਿੰਦੀ ਸੀ ਖੇਮ ਕੌਰੇ ਵੀ ਨਾ ਜਾਓ ਉੱਥੇ, ਕੀ ਕਰਨਾ ਉੱਥੇ ਜਾ ਕੇ, ਪਰ ਮੈਨੂੰ ਵੀ ਗੱਲਾਂ 'ਚ ਬੰਨ ਲਿਆ। ਅੱਜ ਜਦੋਂ ਤੇਰੀਆਂ ਧੀਆਂ ਖੂਹਾਂ ਤੇ ਪਾਣੀ ਲੈਣ ਗਈਆਂ, ਸਰਜੇ ਤੇ ਗਰਜੇ ਦੇ ਦੋ ਪੁੱਤ ਨੂਰੂ ਤੇ ਖੈਰੂ, ਉਹਨਾਂ ਦੀ ਨਜ਼ਰ ਪੈ ਗਈ ਆ, ਨਿਕਾਹ ਮੰਗਦੇ ਆ, ਵਿਆਹ ਮੰਗਦੇ ਆ, ਵੀ ਨਹੀਂ ਧੱਕੇ ਨਾ ਵਿਆਹਾਂਗੇ, ਖੁਸ਼ੀ ਖੁਸ਼ੀ ਤੋਰ ਦੇ। ਆਪਾਂ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਹੈ, ਹਿੰਦੂ ਸਿੱਖ ਹਾਂ ਆਪਾਂ, ਉਹ ਮੁਸਲਮਾਨ ਹੈ, ਇਹ ਨਾਮ ਜਪਣ ਵਾਲੀਆਂ ਰੂਹਾਂ ਹਨ। ਹੁਣ ਆਪਾਂ ਕਰੀਏ ਤਾਂ ਕੀ ਕਰੀਏ, ਆਪਾਂ ਇਹ ਤਾਂ ਕਰ ਨਹੀਂ ਸਕਦੇ। ਖੇਮ ਕੌਰ ਕਹਿੰਦੀ ਜੀ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀਗਾ ਵੀ ਆਪਾਂ ਜਾਣਾ ਨਹੀਂ ਹੈ, ਹੁਣ ਸਾਰਾ ਪਿੰਡ ਤਾਂ ਹੈ ਬੀਗੜਾ, ਇਹ ਮੁਸਲਮਾਨਾਂ ਦਾ, ਆਸੇ ਪਾਸੇ ਵੀ ਨਗਰਾਂ 'ਚ ਮੁਸਲਮਾਨ ਰਹਿੰਦੇ ਹੈ, ਆਪਣਾ ਭਾਈਚਾਰਾ ਤਾਂ ਸਰਸੇ ਹੈ, ਤੇ ਆਪਾਂ ਕਿਹਨੂੰ ਕਹਾਂਗੇ? ਧੀਆਂ ਕਹਿੰਦੀਆਂ ਬਾਪੂ ਅਸੀਂ ਨਿਕਾਹ ਨਹੀਂ ਕਰਾਉਣਾ, ਮੁਸਲਮਾਨਾਂ ਦੇ ਨਹੀਂ ਜਾਣਾ, ਜ਼ਹਿਰ ਦੀਆਂ ਪੁੜੀਆਂ ਲਿਆ ਦੇ ਅਸੀਂ ਖਤਮ ਹੋ ਜਾਈਏ। ਤੇ ਬਾਬਲ ਕਹਿੰਦਾ ਮਿਸਤਰੀ ਮੀਆਂ ਸਿੰਘ ਕਹਿੰਦਾ ਤੁਸੀਂ ਕਿਉਂ ਮਰੋਗੇ, ਮੈਂ ਵੀ ਮਰਦਾ। ਖੇਮ ਕੌਰ ਕਹਿੰਦੀ ਮੈਂ ਵੀ ਮਰ ਗਈ, ਚਾਰੇ ਮਰਾਂਗੇ ਖਾ ਕੇ ਜ਼ਹਿਰ। ਮਰਨ ਤੋਂ ਪਹਿਲਾਂ ਬਾਜਾਂ ਵਾਲੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆ, ਬਾਜਾਂ ਵਾਲੇ ਸਤਿਗੁਰੂ ਅਸੀਂ ਆ ਰਹੇ ਹਾਂ। ਜਿਹੜਾ ਸਿੱਖ ਹੈ, ਗੁਰੂ ਨਾਨਕ ਦਾ ਸਿੱਖ ਹੈ ਨਾ, ਗੁਰੂ ਦਾ ਸਿੱਖ ਆ, ਉਹਦੇ ਵਾਸਤੇ ਖੁਦਕੁਸ਼ੀ ਨਾ ਨਹੀਂ ਕਰਨੀ ਚਾਹੀਦੀ। ਪਰ ਕਹਿੰਦੇ ਸਾਡੀ ਬਦਕਿਸਮਤੀ ਹੈ, ਕੀ ਕਰੀਏ, ਕੋਈ ਲੜ ਨਹੀਂ ਸਕਦੇ, ਨਾਥਿਆਂ ਦੋ ਧੀਆਂ ਹਨ ਮੇਰੀਆਂ, ਕਿਹਨੂੰ ਕੋਈ ਫਰਿਆਦ ਕਰੀਏ। ਐਂ ਜਦੋਂ ਗੁਰੂ ਸਾਹਿਬ ਨੂੰ ਅਰਦਾਸ ਕਰਦੇ, ਗੁਰੂ ਸਾਹਿਬ ਅਰਦਾਸ ਸੁਣਦਾ ਹੈ, ਉਸ ਨਗਰ ਉਦੋਂ ਸ਼ਾਮ ਪੈ ਗਈ ਹੈ, ਮੂੰਹ ਹਨੇਰਾ ਹੋ ਗਿਆ। ਟਹਾਣੇ ਤੋਂ ਚਾਰ ਸਿੱਖਾਂ ਨੇ, ਚਾਰ ਯੋਧਿਆਂ ਨੇ ਗਊਆਂ ਛਡਾਈਆਂ, ਟਹਾਣੇ ਤੋਂ ਬੁੱਚੜ ਗਊਆਂ ਲੈ ਚੱਲੇ ਸੀਗੇ। ਉਹਦੇ ਵਿੱਚ ਦਲਵਾਰਾ ਸਿੰਘ ਛੰਨਾ ਹੈ, ਗਾਜੀਆਂ ਨੇ ਦਾ ਕੁੰਡਾ ਸਿੰਘ ਹੈ, ਇੱਕ ਪਹਾੜਾ ਸਿੰਘ ਰਾਜਸਥਾਨੀ ਹੈ, ਇਹ ਚਾਰ ਜਾਣੇ ਆ, ਇਹ ਇੱਕ ਚੰਦ ਸਿੰਘ ਫੱਗੂ ਪਿੰਡ ਦਾ, ਚਾਰ ਜਾਣੇ ਹੈ। ਇਹ ਜਿਹੜਾ ਕੁੰਡਾ ਸਿੰਘ ਮੈਂ ਨਾਂ ਲਿਆ, ਇਹ ਪਹਿਲਾਂ ਗਲਤ ਕਾਰਜ ਕਰਦਾ ਸੀਗਾ, ਡਾਕੇ ਮਾਰਦਾ ਸੀ, ਮੁੜ ਕੇ ਸਹੀ ਹੋ ਗਿਆ ਸੀ ਗੁਰੂ ਦੀ ਕਿਰਪਾ ਦੇ ਨਾਲ। ਇਹ ਚਾਰੇ ਜਾਣੇ ਸਿੱਖ ਉਹ ਟਹਾਣੇ ਤੋਂ ਗਊਆਂ ਦਾ ਹਾਤਾ ਤੋੜ ਕੇ, ਗਊਆਂ ਛਡਾ ਕੇ ਇਹਨਾਂ ਦੇ ਨਗਰ ਆਏ ਹੈ। ਪੁੱਛਦੇ ਹੈ ਵੀ ਇੱਥੇ ਕੋਈ ਸਿੱਖਾਂ ਦਾ ਘਰ ਹੈਗਾ ਹੈ? ਕਿਸੇ ਹਮਦਰਦੀ ਨੇ ਕਿਹਾ ਵੀ ਇੱਕੋ ਹੀ ਘਰ ਹੈ, ਇੱਕੋ ਹੀ ਘਰ ਆ। ਉਹਦਾ ਨਾਲ ਜਦੋਂ ਘਰੇ ਜਾਂਦੇ ਆ ਨਾ, ਕੁੰਡਾ ਖੜਕਾਉਂਦੇ ਹੈ, ਉਹ ਤਾਂ ਜ਼ਹਿਰ ਛਕਣ ਨੂੰ ਫਿਰਦੇ ਹੁੰਦੇ ਹੈ। ਇੱਕ ਧੀ ਬਾਰ ਖੋਲਣ 'ਚ ਜਾ ਰਹੀ ਹੈ, ਮੋਰੀ ਥਾਣੀ ਦੇਖਿਆ, ਕਹਿੰਦੀ ਦੱਸਦੀ ਸਾਨੂੰ ਜਿਹਦਾ ਜ਼ਾਲਮ ਹੋਇਆ ਇੱਥੇ ਹੀ ਜ਼ਹਿਰ ਪਾ ਲਾਂਗੇ ਮੂੰਹ ਦੇ ਵਿੱਚ। ਧੀ ਨੇ ਮੋਰੀ ਰਾਹੀਂ ਦੇਖਿਆ, ਕਹਿੰਦੀ ਬਾਪੂ ਰਹਿਣ ਦੋ, ਛਕਿਓ ਨਾ ਕੁਝ, ਗੁਰੂ ਦਾ ਖਾਲਸਾ ਆ ਗਿਆ, ਸਿੱਖ ਆ ਗਏ ਹੈ। ਉਹ ਚਾਰੇ ਸਿੱਖ ਅੰਦਰ ਆਉਂਦੇ ਹੈ, ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਂਦੇ ਹੈ, ਗਾਵਾਂ ਦੇ ਸਮੁੰਦਰਾਂ ਵਿੱਚ ਡੁੱਬੇ ਹੁੰਦੇ ਹੈ, ਉਹਨਾਂ ਦੀ ਪੂਰੀ ਸੇਵਾ ਕਰਦੇ ਹੈ। ਉਹ ਕਹਿੰਦੇ ਕੀ ਹੋ ਗਿਆ ਇਹ, ਅਸੀਂ ਤੁਹਾਡਾ ਘਰ ਪੁੱਛ ਕੇ ਆਏ, ਕੀ ਗੱਲ ਆ? ਮਿਸਤਰੀ ਮੀਆਂ ਸਿੰਘ ਤੇ ਖੇਮ ਕੌਰ ਸਾਰੀ ਵਿਥਿਆ ਦੱਸਦੇ ਹੈ ਵੀ ਗਰਜਾ ਖਾਂ ਤੇ ਸਰਜਾ ਖਾਂ ਸਾਨੂੰ, ਮੈਨੂੰ ਪਗਵਟ ਭਰਾ ਬਣਾ ਕੇ ਲੈ ਕੇ ਆਏ, ਤੇ ਮੇਰੀਆਂ ਧੀਆਂ ਤੇ ਕੌੜੀ ਨਜ਼ਰ ਪੈ ਗਈ ਹੈ, ਉਹਨਾਂ ਦੇ ਮੁੰਡੇ ਆ ਨੂਰੂ ਤੇ ਖੈਰੂ, ਉਹਨਾਂ ਨਾਲ ਨਿਕਾਹ ਕਰਾਉਣਾ ਚਾਹੁੰਦੇ, ਅਸੀਂ ਕਿਵੇਂ ਕਰ ਦਈਏ? ਲਓ ਉਹਨਾਂ ਚਾਰਾਂ ਯੋਧਿਆਂ ਨੇ ਫਿਰ ਕੀਰਤਨ ਸੋਹਲਾ ਪੜਿਆ, ਸਰਜਾ ਖਾਂ ਗਰਜਾ ਖਾਂ, ਇੱਕ ਇਹਨਾਂ ਸ਼ੇਰ ਅਲੀ ਖਾਂ ਸੀਗਾ, ਸਾਰੇ ਜਿੰਨੇ ਸੀਗੇ ਨਾ ਇਹਨਾਂ ਕੋਲ ਹਥਿਆਰ ਸੀਗੇ, ਉਹਨਾਂ ਨੂੰ ਫਿਰ ਰਾਈਫਲਾਂ ਦੇ ਨਾਲ ਇਹੋ ਜਿਹਾ ਭੁੰਨਿਆ, ਇਹੋ ਜਿਹਾ ਭੁੰਨਿਆ, ਇਹੋ ਜਿਹੇ ਨਿਕਾਹ ਕਰਾਏ, ਯਾਦ ਰੱਖਣਗੇ। ਤੇ ਮਿਸਤਰੀ ਮੀਆਂ ਸਿੰਘ ਦੇ ਪਰਿਵਾਰ ਨੂੰ ਉਸ ਸਮੇਂ ਉਵੇਂ ਸਮਾਨ ਲੱਦ ਕੇ ਸਰਸੇ ਛੱਡ ਕੇ ਆਏ। ਇਹ ਹੈ ਗੁਰੂ ਦਾ ਖਾਲਸਾ, ਗੁਰੂ ਦੇ ਪਿਆਰੇ ਸਿੱਖ। ਇਧਰੋਂ ਸਰਦਾਰ ਆਪਣਾ ਭਾਈ ਤਾਰੂ ਸਿੰਘ, ਉਹ ਹਮਦਰਦੀ ਹੈ, ਉਹ ਤਾਂ ਖਾਲਸੇ ਨੂੰ ਪ੍ਰਸ਼ਾਦਾ ਛਕਾਉਂਦਾ, ਉੱਥੇ ਜਾ ਕੇ ਜੰਗਲਾਂ ਵਿੱਚ ਬੈਠੇ ਹੈ।
ਰੋਜ਼ ਛਕਾਉਂਦਾ ਪ੍ਰਸ਼ਾਦਾ, ਨਿਡਰ ਹੋ ਕੇ ਜਿਹੜਾ ਗੁਰੂ ਦਾ ਖਾਲਸਾ ਕਿਸੇ ਤੋਂ ਡਰਦਾ ਨਹੀਂ ਹੈ, ਉਹ ਕਹਿੰਦਾ ਏ ਬਾਪੂ ਜੀ ਤੁਸੀਂ ਮੇਰੇ ਪਿਤਾ ਦੇ ਸਮਾਨ ਹੋ, ਮੈਂ ਤੁਹਾਨੂੰ ਬਾਪੂ ਕਹਿਤਾ ਏ, ਉਹ ਤਾਂ ਦੁਸ਼ਟ ਜਿਹੋ ਜੇ ਹੈ ਪਰ ਜਿਹੜੀ ਧੀ ਆ ਉਹ ਮੇਰੀ ਧਰਮ ਦੀ ਭੈਣ ਹੈ, ਜਿਵੇਂ ਮੇਰੀ ਉਹ ਭੈਣ ਬੈਠੀ ਹੈ, ਮੇਰੀ ਮਾਂ ਬੈਠੀ ਹੈ, ਪਰ ਮੇਰੀ ਉਹ ਵੀ ਧੀ ਹੈ। ਆ ਚੱਲੀਏ, ਆ ਜਿਹੜੇ ਪ੍ਰਸ਼ਾਦੇ ਬਣ ਰਹੇ ਹੈ, ਇਹ ਸਬਜ਼ੀ ਬਣ ਰਹੀ ਹੈ, ਇਹ ਦਾਲ ਬਣ ਰਹੀ ਹੈ। ਗੁਰੂ ਦਾ ਖਾਲਸਾ ਜੰਗਲਾਂ ਚ ਰਹਿੰਦਾ, ਆਪਾਂ ਪ੍ਰਸ਼ਾਦਾ ਦੇ ਕੇ ਆਉਂਦੇ ਹਾਂ, ਅਸੀਂ ਇਹ ਸੇਵਾ ਕਰਦੇ ਹਾਂ। ਇਹੋ ਜਿਹੀ ਸੇਵਾ ਗੁਰੂ ਨਾਨਕ ਮਹਾਰਾਜ ਨੇ, ਸਤਿਗੁਰਾਂ ਨੇ ਸਾਡੇ ਹਿਰਦੇ ਕੁੱਟ ਕੁੱਟ ਕੇ ਭਰੀ ਹੈ ਕਿ ਆਪਣੇ ਭਾਈਚਾਰੇ ਦੀ ਲਾਜ ਰੱਖਣੀ ਹੈ। ਜਿਹੜਾ ਖਾਲਸਾ ਹੈ ਇਹ ਨਹੀਂ ਹੈ ਡਰਦਾ, ਮਹਾਰਾਜ ਜਕਰੀਆ ਖਾਣ ਦੁਸ਼ਟ ਕਿਵੇਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਰਿਹਾ ਹੈ, ਔਰ ਖਾਲਸਾ ਜੰਗਲਾਂ ਵਿੱਚ ਵਿਸ਼ਰਾਮ ਕਰਦਾ। ਤੇ ਅਸੀਂ ਭਾਈ ਤਾਰੂ ਸਿੰਘ ਵਰਗੇ ਪਰਉਪਕਾਰੀ ਸਿੱਖ, ਜਿਨ੍ਹਾਂ ਦੇ ਹਿਰਦੇ ਨਾਲ ਦਇਆ ਤੇ ਧਰਮ ਪੂਰਾ ਏ ਔਰ ਦਇਆ ਵੀ ਇਹ ਹਿਰਦੇ ਚ, ਉਹ ਸੇਵਾ ਕਰਦੇ ਉਹਨਾਂ ਸਿੱਖਾਂ ਦੀ। ਕਹਿੰਦਾ ਆ ਚੱਲੀਏ ਆਪਾਂ ਜਾਣੇ ਹੈ। ਦੋਵੇਂ ਜਾਣੇ ਪ੍ਰਸ਼ਾਦਾ ਲੈ ਕੇ ਤੁਰ ਪਏ ਹੈ, ਜਦੋਂ ਜੰਗਲ ਦੇ ਵਿੱਚ ਗਏ ਹੈ, ਉੱਥੇ ਸਰਦਾਰ ਸ਼ਾਮ ਸਿੰਘ ਜੀ ਜੋ ਆਗੂ ਹੈ ਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੀ ਕੰਬੋ ਕੀ ਵਾਲੇ, ਹੋਰ ਵੀ ਉੱਥੇ ਖਾਲਸੇ ਹੁੰਦੇ ਹੈ, ਉਹਨਾਂ ਨੂੰ ਜਾ ਕੇ ਜਕਾਰਾ ਬੁਲਾਉਂਦੇ ਆ, ਫਤਿਹ ਬੁਲਾਉਂਦੇ ਹੈ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜੋ ਜਦੋਂ ਫਤਿਹ ਬੁਲਾਈ ਹੈ, ਕਹਿੰਦੇ ਇੱਥੇ ਬੈਠੋ, ਪੰਗਤਾਂ ਲਗਾਓ, ਤੁਹਾਨੂੰ ਪ੍ਰਸ਼ਾਦਾ ਛਕਾਉਣੇ ਹੈ। ਪਿਆਰੇ ਖਾਲਸਾ ਜੀ, ਭਾਈ ਤਾਰੂ ਸਿੰਘ ਤੋਂ ਸਰਦਾਰ ਸ਼ਾਮ ਸਿੰਘ ਵਰਗੇ, ਸਰਦਾਰ ਸੁੱਖਾ ਸਿੰਘ ਵਰਗੇ, ਹੋਰ ਪਿਆਰੇ ਖਾਲਸੇ ਪੁੱਛਦੇ ਹੈ ਇਹ ਬਜ਼ੁਰਗ ਕੌਣ ਹੈ। ਉਹ ਕਹਿੰਦਾ ਭਾਈ ਸਾਹਿਬ ਪਹਿਲਾਂ ਤੁਸੀਂ ਪ੍ਰਸ਼ਾਦਾ ਛਕੋ। ਥਾਲੇ ਰੱਖਦੇ ਹੈ, ਪ੍ਰਸ਼ਾਦਾ ਪਾ ਰਿਹਾ ਹੈ, ਪਰ ਉਹਦੇ ਨੇਤਰਾਂ ਚੋਂ ਹੰਝੂ ਵਹਿ ਰਹੇ, ਰੁਕ ਨਹੀਂ ਰਹੇ। ਭਾਈ ਤਾਰੂ ਸਿੰਘ ਨੂੰ ਖਾਲਸਾ ਪੁੱਛਦਾ ਹੈ, ਸਿੰਘ ਪੁੱਛਦੇ ਕੌਣ ਹੈ, ਪ੍ਰਸ਼ਾਦਾ ਫੇਰ ਛਕਾਂਗੇ, ਪਹਿਲਾਂ ਇਹ ਬਜ਼ੁਰਗ ਵਾਲੇ ਦੱਸ ਵੀ ਰੋ ਕਿਉਂ ਰਿਹਾ ਹੈ, ਇਹਦੇ ਚਿਹਰੇ ਤੇ ਗਮੀ ਆ, ਖੁਸ਼ੀ ਨਹੀਂ ਹੈ। ਜਦੋਂ ਆਇਆ ਸੀ ਉਹ ਦੇਖੀ ਜਾਣੇ ਵੀ ਗੱਲ ਕੀ ਹੈ। ਭਾਈ ਤਾਰੂ ਸਿੰਘ ਕਹਿੰਦਾ ਇਹ ਪੱਟੀ ਦੇ ਰਹਿਣ ਵਾਲਾ ਮਾਛੀ ਰਹੀਮ ਬਖਸ਼ ਹੈ, ਮੱਛੀਆਂ ਵੇਚ ਕੇ ਗੁਜ਼ਾਰਾ ਕਰਦਾ, ਗਰੀਬ ਹੈ, ਇਹਦੀ 16 ਸਾਲਾਂ ਦੀ ਧੀ ਹੈ, ਪੱਟੀ ਦਾ ਮਿਰਜ਼ਾ ਜਾਫਰ ਵੇਗਾ, ਉਹ ਚੱਕ ਕੇ ਆਪਦੇ ਮਹਿਲਾਂ ਦੇ ਵਿੱਚ ਲੈ ਗਿਆ, ਇਹ ਮੇਰੇ ਕੋਲੇ ਆਇਆ। ਮੈਂ ਕਿਹਾ ਆ ਚੱਲੀਏ ਆਪਾਂ ਖਾਲਸੇ ਦੇ ਕੋਲੇ ਜਾਂਦੇ ਹਾਂ, ਗੁਰੂ ਦਾ ਖਾਲਸਾ, ਬਾਜਾਂ ਵਾਲੇ ਗੁਰੂ ਦਾ ਖਾਲਸਾ, ਉਹ ਤੇਰੀ ਮਦਦ ਕਰੂਗਾ। ਸਰਦਾਰ ਸ਼ਾਮ ਸਿੰਘ ਜੀ ਕਹਿੰਦੇ ਹੈ ਭਾਈ ਤਾਰੂ ਸਿੰਘ ਨੂੰ, ਕਹਿੰਦੇ ਭਾਈ ਤਾਰੂ ਸਿੰਘ ਆ ਪ੍ਰਸ਼ਾਦਾ ਆ ਕੇ ਛਕਾਂਗੇ, ਅਸੀਂ 5 ਸਿੰਘ ਜਾਂਦੇ ਹੈ, ਇਸ ਬਜ਼ੁਰਗ ਦੀ ਲੜਕੀ ਨੂੰ ਉਹ ਜ਼ਾਲਮ ਦੇ ਚੁੰਗਲ ਚੋਂ ਬਚਾ ਕੇ ਲੈ ਕੇ ਆਉਣੇ ਹੈ। ਹੁਣ ਭਾਈ ਸ਼ਾਮ ਸਿੰਘ ਜੀ ਵਰਗੇ ਇਸੇ ਤਰ੍ਹਾਂ ਦੇ 5 ਸੂਰਮੇ ਬਾਜਾਂ ਵਾਲੇ ਸਤਿਗੁਰੂ ਨੂੰ ਯਾਦ ਕਰਦੇ ਹੋਏ ਉੱਥੋਂ ਸਵਾਰ ਹੋ ਕੇ ਘੋੜਿਆਂ ਦੇ ਉੱਪਰ ਨੰਗੀਆਂ ਲਿਸ਼ਕੀਆਂ ਚੇਗਾਂ ਕੋਲੇ ਹਨ, ਪੱਟੀ ਸ਼ਹਿਰ ਵਿੱਚ ਪਹੁੰਚਦੇ ਹੈ। ਉਹ ਜਿਹੜਾ ਜ਼ਾਲਮ ਜਫਰ ਵੇਗ ਹੈ ਉਹਨੂੰ ਸੋਧਾ ਲਾਉਂਦੇ ਹੈ, ਬਾਜਾਂ ਵਾਲੇ ਸਤਿਗੁਰੂ ਨੂੰ ਅਰਦਾਸ ਕਰਦੇ ਹੈ ਤੇ ਆਉਂਦੇ ਆ, ਸੱਚੇ ਪਾਤਸ਼ਾਹ ਇੱਕ ਗਰੀਬ ਦੀ ਲਾਜ ਰੱਖਣ ਵਾਸਤੇ ਜਾ ਰਹੇ ਹੈ, ਉਹਦੀ ਧੀ ਕੰਨਿਆਂ ਨੂੰ ਬਚਾਉਣ ਵਾਸਤੇ ਜਾ ਰਹੇ ਹੈ, ਆਪ ਅੰਗਸਰ ਸਹਾਇਤਾ ਕਰਨੀ, ਲਾਜ ਰੱਖਿਓ। 5 ਸਿੱਖਾਂ ਨੇ ਮੱਥੇ ਤੇ ਪਾਈ ਤਿਉੜੀ, ਉਹਨਾਂ ਨੇ ਟੁੱਕੇ ਬੁੱਲ ਬਾਜਾਂ ਵਾਲੇ ਗੁਰੂ ਨੂੰ ਧਿਆਉਂਦੇ ਹੈ, ਕੀ ਕਹਿੰਦੇ ਹੈ, ਗਗਨ ਤਮਾਮਾ ਬਾਜਿਓ ਪਰ ਉਹ ਨਿਸ਼ਾਨੋ ਘਾਓ, ਖੇਲ ਜੋ ਮਾਂਡੋ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਆ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂਲ ਛਾਡੇ ਖੇਤ, ਉਹ ਬਘਿਆੜ ਉਹ ਸ਼ੇਰ, ਗੁਰੂ ਦਾ ਖਾਲਸਾ ਟੁੱਟ ਕੇ ਜਫਰ ਵੇਖ ਤੇ ਦੇਖ।

പാഞ്ചന്മാർ ജീവിടെ ലോത് പഞ്ചാ സിംഗാണ് ജാലമത സോദ ലാക്ക് ദുഷ്ടാനു നർക്കി പച്ചാത്തായേ ഓ റഹീം ഖാൻ ദി ലടക്കേ നു സുരക്ഷിത ഓദേ ഘർ പച്ചാത്തായേ ഖുഷ് ഹോ ഗയാ ബാബുൽ ആപണീ ധീ നു മിൽക്കേ ഇതരോ പ്യാരേ ഖാലസാ ജീ ഉദു ബാദ് ആ കേ സാരേ സിംഗാ നേ ഭായി താരൂ സിംഗ് ദേ ഹത്തോ ഭോജന പ്രസാദാ ഛകേ ആയേ ਹੁਣ ਖਬਰਾਂ ਤਾਂ ਪਹੁੰਚਣੀਆਂ ਸੀ ਲਾਹੌਰ ਵੀ ਇਹੋ ਜਿਹਾ ਕਾਰਾ ਕੀਤਾ ਤੇ ਕੀਤਾ ਕਿਹਨੇ ਹੈ ਮੇਰਾ ਪਰਮ ਮਿੱਤਰ ਹੈ ਜਕਰੀਆ ਖਾਨ ਕਹਿੰਦਾ ਪਰਮ ਮਿੱਤਰ ਆ ਸੁਬਹੇ ਛੱਡੇ ਆਉਣੇ ਰਿਪੋਰਟਾਂ ਕਹਿੰਦਾ ਮੈਂ ਤਾਂ ਸਿੱਖ ਛੱਡੇ ਨੀ ਹਨ ਸਿੰਘਾਂ ਦੇ ਸਿਰਾਂ ਦੇ ਮੁੱਲ ਪਵਾਤੇ ਹੈ ਕਿੰਨੇ ਖਤਮ ਕਰਤੇ ਹੈ ਜਿਉਂਦੇ ਕਿੱਥੋਂ ਫਿਰਦੇ ਆ ਇਹ ਕਹਿੰਦਾ ਕੋਈ ਰਿਪੋਰਟ ਦਿਓ ਮੈਨੂੰ ਕਿੱਥੇ ਫਿਰਦੇ ਹਨ ਮੈਂ ਧਾਵਾ ਬੋਲਾ ਕਿਹਾ ਭਾਈ ਤਾਰੂ ਸਿੰਘ ਫੂਲੇ ਦੇ ਵਿੱਚ ਇੱਕ ਹਰ ਭਗਤ ਨਿਰੰਜਨੀਆ ਮਹੰਤ ਬਖਸ਼ ਰਹਿੰਦਾ ਹੈ ਮਹੰਤ ਨਾ ਦੇਖੋ ਕਿੰਨਾ ਵਧੀਆ ਹਰ ਨਿਰੰਜਨੀਆ ਭਗਤ ਉਹ ਮਹੰਤ ਵਸਦਾ ਹੈ ਉਹ ਕੌਣ ਹੈ ਗੰਗੂ ਬ੍ਰਾਹਮਣ ਦੀ ਇਲਾਜ ਚੋਂ ਸੁੱਚੇ ਆਨੰਦ ਪਾਪੀ ਦੀ ਇਲਾਜ ਚੋਂ ਬੇੜੀ ਬਹਿ ਜੇ ਇਹਨਾਂ ਦੀ ਜਿਹਨਾਂ ਨੇ ਗੁਰੂ ਸਾਹਿਬ ਦੇ ਪੁੱਤਰਾਂ ਬਾਰੇ ਆਏ ਸ਼ਬਦ ਬੋਲੇ ਆ ਉਹ ਗੰਗਾ ਰਾਮ ਰਸੋਈਆ ਰਿਹਾ ਕਿੰਨੇ ਚਿਰ ਕਿੰਨਾ ਸਮਾਂ ਕਿੰਨੇ ਸਾਲ ਮਾਤਾ ਗੁਜਰੀ ਦਾ ਪਿਆਰ ਮਾਣਿਆ ਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਰਿਹਾ ਹੈ ਅਖੀਰ ਅੰਤ ਆ ਕੇ ਚੰਦ ਮੋਹਰਾਂ ਪਿੱਛੇ ਡੁੱਲ ਗਿਆ ਗੁਰੂ ਸਾਹਿਬ ਦੀ ਮਾਂ ਤੇ ਛੋਟੇ ਛੋਟੇ ਸਾਹਿਬਜ਼ਾਦੇ ਫੜਾਤੇ ਹੈ ਜ਼ਾਲਮਾਂ ਦੇ ਹੱਥ ਉਹ ਗੰਗੇ ਦੀ ਔਲਾਦ ਹੈ ਹਰ ਭਗਤ ਨਿਰੰਜਨੀਆ ਮਹੰਤ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਉਹ ਕਹਿੰਦਾ ਸਾਰਾ ਕੀਤਾ ਕਰਾਇਆ ਇਹ ਤਾਰੂ ਸਿੰਘ ਦਾ ਏ ਰਿਪੋਰਟ ਕਰਦਾ ਚੁਗਲੀ ਕਰਦਾ ਚੁਗਲੀ ਜਾ ਕੇ ਜਕਰੀਏ ਖਾਨ ਦੇ ਕੋਲ ਲਾਹੌਰ ਕਚਹਿਰੀ ਵਿੱਚ ਜਾ ਕੇ ਚੁਗਲਖੋਰ ਚੁਗਲੀਆਂ ਕਰਦੇ ਹਨ ਕਿਸੇ ਸ਼ਹਿ ਨੇ ਲਿਖਿਆ ਚੁਗਲਖੋਰ ਨਹੀਂ ਚੁਗਲੀਓ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਕੱਚੇ ਕੋਠੇ ਨੂੰ ਜੇਕਰ ਲਿਪੀਆਂ ਨੇ ਆਖਿਆ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ ਬੜੇ ਦੁੱਖ ਨੇ ਲੋਕੋ ਗਰੀਬੀ ਦੇ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ ਚੁਗਲਖੋਰ ਨੂੰ ਜਿੰਨਾ ਮਰਜ਼ੀ ਰੋਕ ਲਿਓ ਜਿੰਨਾ ਮਰਜ਼ੀ ਕਹਿ ਦਿਓ ਹੁਣ ਇਹ ਪਾੜੇ ਪਾ ਹੀ ਦੇਣੇ ਆ ਚਾਹੇ ਆਪਦਾ ਹਿੱਸਾ ਵੀ ਲੈ ਜਾਵੇ ਉਹਨੂੰ ਕੁਛ ਦੇ ਦਿਓ ਤੁਸੀਂ ਫਿਰ ਵੀ ਉਹਨੇ ਨਾ ਪਿੱਟਣੇ ਪਾ ਦੇਣਾ ਲੜਾ ਦੇਣਾ ਦੂਜਿਆਂ ਨੂੰ ਵੀ ਮੈਂ ਲੜਾਵਾਂ ਤੇ ਫਿਰ ਖੁਸ਼ ਹੋਵਾਂ ਇਹੋ ਜਿਹੀ ਵਰਤੀ ਹੁੰਦੀ ਆ ਚੁਗਲਖੋਰਾਂ ਦੀ ਇਹ ਕਿਸੇ ਦੇ ਮਿੱਤ ਨਹੀਂ ਹੁੰਦੇ ਕਿਸੇ ਦੇ ਸਕੇ ਨਹੀਂ ਹੁੰਦੇ ਗੇ ਉਹ ਗੁਰੂ ਦਾ ਪਿਆਰਾ ਖਾਲਸਾ ਗੁਰੂ ਦੇ ਸਿੱਖ ਲੰਗਰ ਛਕਾਉਂਦੇ ਆ ਹਿਰਦੇ ਅੰਦਰ ਦਿਆ ਏ ਇਹ ਹਰ ਨਿਰੰਜਨੀਆ ਮਹੰਤ ਜਾ ਕੇ ਚੁਗਲੀ ਕਰਦਾ ਕਹਿੰਦਾ ਮੈਂ ਪੂਰੀ ਰਿਪੋਰਟ ਲੈ ਕੇ ਆਇਆ ਜਿਹੜਾ ਤੁਹਾਡਾ ਵੈਰੀ ਹੈ ਨਾ ਵੈਰੀ ਪੂਲੇ ਪਿੰਡ ਵਿੱਚ ਵਸਦਾ ਭਾਈ ਤਾਰੂ ਸਿੰਘ ਉਹਦਾ ਨਾਂ ਏ ਉਹ ਬਾਗੀ ਹੈ ਸਰਕਾਰ ਦਾ ਬਾਗੀ ਹੈ ਬਾਗੀਆਂ ਨੂੰ ਪਨਾਹ ਦਿੰਦਾ ਉਹਦੇ ਘਰੇ ਆ ਕੇ ਬਾਗੀ ਰਹਿੰਦੇ ਹੈ ਬਾਗੀ ਕਹਿੰਦਾ ਖਾਲਸੇ ਨੂੰ ਗੁਰੂ ਦੇ ਪਿਆਰਿਆਂ ਨੂੰ ਮਹਾਰਾਜ ਕਹਿੰਦੇ ਮੈਂ ਬਾਗੀ ਬੱਬਰ ਸਿੱਖਾਂ ਦੀ ਫੌਜ ਤਿਆਰ ਕੀਤੀ ਹੈ ਜਿਹੜਾ ਖਾਲਸਾ ਬਣਾਇਆ ਨਾ ਉਹ ਬਾਗੀ ਸਿੰਘਾਂ ਦਾ ਬਣਾਇਆ ਮਹਾਰਾਜ ਕਹਿੰਦੇ ਮੈਂ ਵੀ ਬਾਗੀ ਹੈ ਮੇਰੇ ਸਿੱਖ ਵੀ ਬਾਗੀ ਹੈ ਸਰਕਾਰ ਸਾਨੂੰ ਬਾਗੀ ਕਹਿੰਦੀ ਹੈ ਪਰ ਅਸੀਂ ਸੱਚ ਦੇ ਰਾਹ ਤੇ ਤੁਰੇ ਹੋਏ ਹੈ ਮੂੰਹ ਤੋੜਾਂਗੇ ਇਹਨਾਂ ਜ਼ਾਲਮਾਂ ਦੁਸ਼ਟਾਂ ਦੇ ਲੋ ਸੁਣੋ ਜੇ ਮੈਂ ਚੁਗਲਖੋਰ ਜਾ ਕੇ ਚੁਗਲੀ ਕਰਦਾ ਏ ਕਹਿੰਦਾ ਏ ਜਾ ਕੇ ਜਖਰੀਏ ਖਾਨ ਨੂੰ ਤੁਹਾਡਾ ਜਿਹੜਾ ਦੋਸ਼ੀ ਹੈ ਤੁਹਾਡਾ ਜਿਹੜਾ ਚੋਰ ਹੈ ਉਹ ਪੂਲੇ ਪਿੰਡ ਵਿੱਚ ਵਸਦਾ ਨਾਂ ਹੈ ਉਹਦਾ ਤਾਰੂ ਸਿੰਘ ਮੇਰੇ ਸਾਥੀ ਬਿਆਨ

ਹਰ ਭਗਤ ਨਰੰਜਣੀਆ ਮਹੰਤ ਟਾਉਟ ਸਰਕਾਰ ਦਾ ਚੋਗਲਖੋਰ ਬੇਈਮਾਨ ਜਿਹਦੇ ਅੰਦਰ ਬੇਈਮਾਨੀ ਭਰੀ ਪਈ ਹੈ, ਸਿੱਖਾਂ ਦੇ ਖਿਲਾਫ਼ ਕੂੜ ਪ੍ਰਚਾਰ ਕਰਦਾ, ਬੋਲਦਾ, ਤੱਕਦਾ ਰਹਿੰਦਾ, ਮੌਕਾ ਦੇਖਦਾ ਹੈ। ਮੈਂ ਕਦੋਂ ਜਾ ਕੇ ਸਿੱਖਾਂ ਵਾਲੇ ਦੱਸਾਂ ਵੀ ਕਿੱਥੇ ਲੁਕੇ ਬੈਠੇ ਹੈ, ਚੁਗਲੀ ਕਰਾਂ, ਉੱਥੇ ਜਾ ਕੇ ਸਰਕਾਰ ਤੋਂ ਇਨਾਮ ਪਾਵਾਂ। ਉਹ ਜਾ ਕੇ ਕਹਿੰਦਾ ਜ਼ਕਰੀਆ ਖਾਨ ਨੂੰ, ਕਹਿੰਦਾ ਜਿਹੜਾ ਸਾਰਾ ਵਾਕਿਆ ਪੱਟੀ ਦੇ ਵਿੱਚ ਹੋਇਆ ਨਾ, ਤਾਰੂ ਸਿੰਘ ਵੈਰੀ ਹੈ ਸਰਕਾਰ ਦਾ, ਇਹ ਸੱਪ ਤੁਹਾਨੂੰ ਦਿਸਿਆ ਨਹੀਂ ਹੈ, ਇਹ ਆਪਣੀਆਂ ਜੜਾਂ ਵੱਢ ਰਿਹਾ ਹੈ, ਇਹ ਬਾਗੀਆਂ ਨਾਲ ਰਲਿਆ ਹੋਇਆ, ਇਹ ਆਪ ਬਾਗੀ ਹੈ ਤੇ ਬਾਗੀਆਂ ਨਾਲ ਰਲਿਆ ਹੋਇਆ, ਜੰਗਲਾਂ ਚ ਰਹਿੰਦਾ ਹੈ ਖਾਲਸਾ, ਲੰਗਰ ਬਣਾ ਬਣਾ ਕੇ ਟੋਕਰੇ ਭਰ ਭਰ ਕੇ ਉਹਨਾਂ ਦੀ ਸੇਵਾ ਕਰਦਾ ਔਰ ਸਰਕਾਰ ਦੇ ਖਿਲਾਫ਼ ਭੜਕਾਉਂਦਾ ਹੈ, ਤੁਹਾਡੀ ਨਜ਼ਰ ਤੋਂ ਕਿੱਥੋਂ ਬਚਿਆ ਰਹਿ ਗਿਆ ਹੈ? ਐਵੇਂ ਪੂਰਾ ਭੜਕਾਇਆ, ਕੋਈ ਕਸਰ ਛੱਡੀ ਨਹੀਂ ਹੈ ਕੰਨ ਭਰਨ ਤੋਂ। ਹਰ ਭਗਤ ਨਰੰਜਨੀਆ ਕੰਨ ਭਰ ਰਿਹਾ ਹੈ। ਜਦੋਂ ਕੰਨ ਭਰੀ ਜਾਂਦਾ ਜ਼ਕਰੀਆ ਖਾਨ ਦੇ, ਉਹ ਵੀ ਸੋਚਦਾ ਅੱਗ ਬਬੂਲਾ ਹੋ ਗਿਆ, ਕਹਿੰਦਾ ਮੈਂ ਤਾਂ ਸਿੱਖ ਛੱਡੇ ਨਹੀਂ ਆ, ਪਤਾ ਨਹੀਂ ਕਿੱਥੋਂ ਬਚੇ ਬੈਠੇ ਆ, ਮੈਂ ਕਰਦਾ ਹਾਂ ਇਹਨਾਂ ਦਾ ਵੀ ਹੀਲਾ। ਕਹਿੰਦਾ ਪੁਲਿਸ ਚਾੜ ਕੇ ਲੈ ਜਾਓ, ਕਰਾ ਪੂਲੇ ਪਿੰਡ ਨੂੰ ਘੇਰਾ ਪਾ ਲਿਓ, ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕਾ, ਬਾਕੀ ਦਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਸਰਵਣ ਕਰਾਵਾਂਗੇ। ਪਿਆਰੇ ਸਿੱਖਾਂ ਦੇ ਇਤਿਹਾਸ ਗਹਿਰੇ ਤੇ ਡੂੰਘੇ, ਉੱਚੇ ਤੇ ਸੋਚੇ, ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇ ਰੂਪੀ ਸੀਸ ਬਖਸ਼ੇ, ਗੁਰੂ ਸਾਹਿਬ ਸਾਹਿਬ ਨੂੰ ਚੜ੍ਹਦੀ ਕਲਾ, ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੌਨ ਤਿਆਵੇ ਧਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਕੀਆ। ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੇ ਸਰਦਾਰ ਹਿੱਤ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਈ। ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ। ਤਿੰਨਾਂ ਮਹਾਨ ਸਿੰਘਣੀਆਂ

ਵਾਸ ਹੈ। ਸਮੂਹ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ। ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਸ਼ਿਆ ਰਵਾਏ। ਦੇਖਤੇ ਫਤਿਹ ਬਿਰਧ ਕੀ ਪੈਰ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ।

ਬਹਾਦਰੀ ਹੈ। ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ। ਆਪ ਜੀ ਦੀ ਬਖਸ਼ਿਸ਼ ਕਿਰਪਾ ਰਹਿਮ ਸਦਕਾ ਸ਼ਾਮਾਂ ਦੇ ਦੀਵਾਨ ਸਜਾਏ ਗਏ। ਸੱਜੇ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀ ਇਲਾਹੀ ਬਾਣੀ ਦੇ ਪਾਠ ਕਥਾ ਵਿਚਾਰ ਢਾਡੀ ਸਿੰਘਾਂ ਵੱਲੋਂ ਸੱਚੇ ਪਾਤਸ਼ਾਹ ਗੁਰ ਇਤਿਹਾਸ ਦੀ ਸੇਵਾ ਕੀਤੀ ਗਈ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬੱਚਿਆਂ ਕੋਲੋਂ ਆਪ ਜੀ ਦੀ ਇਲਾਹੀ ਬਾਣੀ ਦੇ ਪਾਠ ਕਰਦਿਆਂ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਸੱਚੇ ਪਾਤਸ਼ਾਹ ਇਤਿਹਾਸ ਦੀ ਸੇਵਾ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਸੱਚੇ ਪਾਤਸ਼ਾਹ ਗੁਰ ਇਤਿਹਾਸ ਦੀ ਸੇਵਾ ਕਰਨ ਦੀ ਬਲ ਬੂਤਾ ਸਮਤ ਬਖਸ਼ੇ ਕਰਨੇ ਪੜ੍ਹੀ ਸੁਣੀ ਗਾਵੀ ਹੋਈ ਬਾਣੀ ਦਾ ਭਾਵ ਸਮੂਹ ਸਾਧ ਸੰਗ ਦੇ ਹਿਰਦਿਆਂ ਵਿੱਚ ਵਸਾਉਣਾ ਜੋ ਮਾਈ ਭਾਈ ਦੂਰੋਂ ਨੇੜੋਂ ਚੱਲ ਕੇ ਆਪ ਜੀ ਦੇ ਦਰ ਤੇ ਹਾਜ਼ਰੀਆਂ ਭਰੀਆਂ ਹਨ ਸਮੂਹ ਸਾਧ ਸੰਗ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਤਿਲ ਫੁਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ

ਸ਼ੁਭ ਮਨੋਕਾਮਨਾ ਸੰਪੂਰਨ ਕਰਨੀ ਆ। ਆਪ ਜੀ ਦੇ ਬਾਣੀ ਅੰਦਰ ਚਾਰ ਪੈਦਿਆਂ ਚੜਿਆ ਸੀ, ਆਪ ਜੀ ਦੇ ਬਾਣੀ ਅੰਦਰ ਸੁੱਖਾਂ ਭਰਿਆ ਬਤੀਤ ਹੋਇਆ ਹੈ। ਚਾਰ ਪੈਰ ਰਹਿਣਾ ਹੀ ਆਪਣੇ ਬਾਣੀ ਅੰਦਰ ਸੁੱਖਾਂ ਦੀ ਬਤੀਤ ਕਰਨੀ, ਸੁੱਖਾਂ ਦੀ ਸਵੇਰ ਲਿਆਉਣੀ। ਦਇਆ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰ ਕਰੋ, ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਦੁਰਾਗਿਆ। ਭਈਆ ਕਾਲ ਕੇ ਤਬੇ ਚਲਾਇਓ।

ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਕੇ ਅੰਤਰ ਲਾਭ ਬਿਖਮ ਨਦੀ ਜੈ ਤਰਣੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੇ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ

जैसा मानिए होए न तैसा रहा। नरपति एक सिंहासन सोया,

ਸਰਬ ਏਕ ਅਨੇਕ ਸਵਾਮੀ, ਸਰਬ ਏਕ ਅਨੇਕੈ ਸਵਾਮੀ, ਸਭ ਕਟ ਭੁਗਵੈ ਸੋਏ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋਹੋਏ। ਸਰਬ ਏਕ ਅਨੇਕੈ ਸਵਾਮੀ, ਸਭ ਕਟ ਭੁਗਵੈ ਸੋਏ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਧੰਨ ਤਾਰੇ ਯੋਗ ਹੋ ਜੋ ਗੁਰੂ ਦੇ ਪਾਤਸ਼ਾਹ ਦੀ ਪਿਆਰੀ ਅਤੇ ਨਿੱਘੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਲੰਮੇ ਸਮੇਂ ਤੋਂ ਇਲਾਹੀ ਬਾਣੀ ਦੇ ਪਾਠ, ਕਥਾ ਵਿਚਾਰ, ਗੁਰ ਇਤਿਹਾਸ ਆਪ ਨੇ ਸਰਵਣ ਕੀਤਾ ਹੈ। ਕਿਉਂਕਿ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਚੇ ਜੀਓ। ਜੇ ਚੰਗੇ ਭਾਗ ਹੋਣ ਤਾਂ ਸਾਨੂੰ ਇਹ ਸੰਗਤ ਪ੍ਰਾਪਤ ਹੁੰਦੀ ਹੈ। ਆਪ ਵੱਡੇ ਭਾਗਾਂ ਵਾਲੇ ਹੋ। ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਆਪ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨ, ਨਾਮ ਦੀ ਦਾਤ ਬਖਸ਼ੇ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਨਾਲ ਜੋੜੀ ਰੱਖਣ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਬਾਣ ਹਰ ਜਪ ਜਪੋ ਜਪਾਇਆ ਨਾਮਹੀਣ ਫਿਰੇ ਸੇ ਨਕਟੇ ਤਿੰਨ ਕਸ ਕਸ ਨੱਕ ਵਡਾਇਆ ਮੋਕੋ ਜਗਜੀਵਨ ਜਵਾਲੇ ਸਵਾਮੀ ਹਿਰਦੇ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਧਿਆਇਆ ਮੋਕੋ ਜਗਜੀਵਨ ਜਵਾਲ ਲੇ ਸਵਾਮੀ ਹਿਰਦੇ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਚੌਥਾ। ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ ਲਗੇ ਗੁਰਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਵਾਹਿਗੁਰੂ ਸਾਹਿਬ ਜੀ ਪੂਰਾ ਥਾਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਹੀ ਮਤ ਕੋ ਧਰੋ ਗਮਾਨਾ। ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮੈਂ ਸਮਾਨਾ। ਇਹ ਬਾਣੀ ਜੋ ਜੀਓ ਜਾਣੇ ਤਿਸ ਰੰ ਅੰਤਰ ਰਵੇ ਹਰ ਨਾਮਾ। ਬਾਣੀ ਬਿਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਥੀਐ ਸੰਤ ਕਥੀਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰਤ ਸਿਮਰਤ ਪਾਈ ਹੈ ਮਾਨ ਰਹਾਉ। ਆਵਤ ਜਾਤ ਰਹੇ ਸ਼ਮਨਾਸੈ ਸਿਮਰਤ ਸਾਧੂ ਸੰਗ ਪਤ ਪਨੀਤ ਹੋਏ ਖਿਨ ਪੀਤਰ ਪਾਰ ਵਾਮ ਕੈ ਰੰਗ। ਜੋ ਜੋ ਕਥੇ ਸੁਣੇ ਹਰ ਕੀਰਤਨ ਤਾਂ ਕਿ ਦੁਰਮਤ ਨਾਸ ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ। ਕਾਨੜਾ ਮਹੱਲਾ ਪੰਜਵਾਂ ਸਾਧ ਸੰਗਤ ਨੇ ਹਰ ਕੋ ਨਾਮ ਸੰਗ ਸੁਹਾਈ ਜੀ ਕਹਿ ਕਾਮ ਰਹਾਓ। ਸੰਤ ਰੇਨ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਵਿਖਰ ਹੈ ਸੰਜਨਾ ਕੀ ਉੱਚੀ ਬਾਣੀ ਸਿਮਰ ਸਿਮਰਤ ਨਾਨਕ ਪ੍ਰਾਣੀ। ਕਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਤਨ ਪ੍ਰਾਨ ਪ੍ਰਭ ਕੈ ਸਿਮਰਤ ਦੁਖ ਜਾਏ। ਮਾਨ ਤਨ ਤਾਨ ਪ੍ਰਾਨ ਪ੍ਰਭ ਕੈ ਸਿਮਰਤ ਦੁਖ ਜਾਏ ਰਹਾਉ। ਈ ਤੂਤ ਕਹਾਂ ਲਭਾਵੈ ਏਕ ਸਿਉ ਮਨ ਲਾਏ ਮਹਾ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਧਿਆਏ। ਸਗਲ ਤਿਆ ਸਰਣੀ ਆ ਸਰਣ ਆਇਓ ਨਾਨਕ ਲਿਓ ਮਲਾਏ। ਕਾਨੜਾ ਮਹੱਲਾ ਪੰਜਵਾਂ ਪੀ ਪੇ ਬਸਾਉ ਸਾਜਨ ਪ੍ਰਾਪਣਾ ਕਾਂਤ ਰਹਾਉ। ਪੇਕ ਪੇ ਬਸਾਉ ਸਾਜਨ ਪ੍ਰਾਪਣਾ ਆਕਾਂਤ ਰਹਾਓ। ਆਂਤਾ ਸੋ ਸਹਿ ਮੁਰ ਤਿਸਾਨ ਨਾ ਹੀ ਭਾਂਤ ਸਿਮਰਤ ਇੱਕ ਬਾਰ ਹਰ ਮਿਟੇ ਮਿਟ ਕੋਟ ਕਸਮ ਮਿਲ ਜਾਂਤ ਗੁਣ ਰਮੰਤ ਦੋਖ ਨਾਸੈ ਰਿਦ ਪਿਆੰਤ ਪਿਸ਼ਾਂਤ ਅੰਮ੍ਰਿਤਾ ਰਸ ਪੀਓ ਰਸਨਾ। ਨਾਨਕ ਹਰ ਰੰਗ ਰਾ
ਕਾਰਣਾ ਮਹਲਾ ਪੰਜਵਾਂ ਸਾਜਨਾ ਸੰਤ ਆਓ ਮੇਰਾ ਰਹਾਓ ਆਨ ਦਾ ਗੁਣ ਗਾਏ ਮੰਗਲ ਕਸਮਲਾ ਮਿਲ ਜਾਏ ਪਰੇ ਰਹਿ ਸੰਤ ਚਰਨ ਤਰੋ ਮਾਥੇ ਚਾਂਦ ਰੰਗੇ ਹੋਏ ਅੰਧੇ ਰਹਿ ਸੰਤ ਅਵਰਦਾਦ ਕੰਮ ਬਿਕਸੇ ਗੋਬਿੰਦ ਭਜੋ ਭੇਖ ਨੇਰੇ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕੋ ਬੇਰੇ ਕਾਰਣਾ ਮਹਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਧੋ ਪਰਬਰਾਗ ਲੀਜੇ ਕਾਢ ਬੇਰੀ ਰਹਾਓ ਬੂੜ ਸੰਸਾਰ ਸਾਗਰ ਉਤਰੇ ਹਰ ਸਿਮਰਤ ਨਾਗਰ ਸੀਤਲਾਰ ਨਾਮ ਤੇਰਾ ਪੂਰਨ ਠਾਗਰ ਪ੍ਰਭ ਮੇਰਾ ਦੀਨ ਦਰ ਨਿਵਾਰ ਤਾਰਨ ਹਰ ਕਿਰਪਾ ਨਿਧ ਪਾਤੇ ਉਧਾਰਨ ਕੋੜ ਜਨਮ ਦੁਖਰ ਕਰ ਪਾਇਓ ਸੁਖੇ ਨਾਨ ਗੁਰ ਨਾਮ ਦੜਾਇਓ ਕਾਣਾ ਮਹਲਾ ਪੰਜਵਾਂ ਤਨੋ ਪ੍ਰੀਤ ਚਰਨ ਸੰਗ ਲਾਗੀ ਕੋੜ ਪਾਪ ਜਾਪ ਕੋੜ ਜਾਪ ਤਾਪ ਸੋ ਪਾਏ ਆ ਮਿਲੇ ਪੂਰਨ ਪੜਪਾਗੀ ਰਹਾਓ ਮੋਹਨਾਥ ਦਾਸ ਜਨ ਤੇਰਾ ਅਵਰੇ ਉਠ ਸਗਲੀ ਮੋ ਤਿਆਗੀ ਪੂਰ ਪਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਣ ਮਿਲ ਸੋਵਤ ਜਾਗੀ ਤੂੰ ਅਥਾਤ ਬੜੋ ਸੁਆਮੀ ਕਿਰਪਾ ਸਿੰਧ ਪੂਰਤ ਲਾਗੀ ਨਾਨਕ ਜਾਚਕ ਹਰ ਨਾਮ ਮੰਗੇ ਮਸਤਾਂਤਰਿਓ ਪ੍ਰਭਾਗੀ ਕਾਨੜਾ ਮੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜੋ ਜਾਨੋ ਤੂੰ ਤਾਰ ਸੁਆਮੀ ਰਹਾਓ ਤੂੰ ਸਮਰਾ ਸਰਨ ਜੋ ਤੂੰ ਰਾਖੇ ਆਪਣੇ ਕਲਤਾਰ ਜਾਪ ਤਾਪ ਨੇਮ ਸੁ ਸਿੰਜ ਮਨਾਹੀਨ ਪਿਤੇ ਛੁਟਕਾਰ ਗਰਦ ਕੋਰ ਅੰਤੇ ਕਾਢੋ ਪ੍ਰਭ ਨਾਨਕ ਨਦ ਨਿਹਾਰ ਕਾਨੜਾ ਮੱਲਾ ਪੰਜਵਾਂ ਕਰ ਚੌਥਾ ਕਿਉ ਓੰਕਾਰ ਸਤ ਗੁਰ ਪ੍ਰਸਾਦ ਨਰਾਇਣ ਨਰਪਨ ਨਮਸਕਾਰੇ ਐਸ ਗੁਰ ਕਉ ਬਲ ਬਲ ਜਾਈਐ ਆਪ ਮੋਤ ਮੋਏ ਤਾਰੇ ਰਹਾਉ ਕਵਨ ਕਵਨ ਕਵਨ ਕਹੀਏ ਅੰਤ ਨੇ ਕਿਛ ਪਾਰੇ ਲਾਖ ਲਾਖ ਲਾਖ ਕਈ ਕੋਰੇ ਕੋ ਹੈ ਐਸੋ ਵਿਚਾਰੇ ਬਿਸਮਨ ਬਿਸਮ ਬਿਸਮ ਪਈ ਹੈ ਲਾ ਬਿਸਮ ਬਿਸਮ ਬਿਸਮ ਹੀ ਪਈ ਹੈ ਲਾਲ ਗੁਲਾਲ ਰੰਗਾਰੇ ਕਉ ਨਾਮ ਸੰਤ ਰਸ ਆਈ ਹੈ ਜਿਉ ਚਾ ਗੁੰਗਾ ਮੁਸਕਾਰੇ ਕਾਰਣਾ ਮਹਲਾ ਪੰਜਵਾਂ ਨਾ ਜਾਣੀ ਸੰਤਨ ਬਿਨ ਆਨ ਊਚ ਨੀਸ ਅਪੇਕਸ ਮਨੋ ਮੁਖ ਭਗਨੋ ਮਨਮਾਨ ਰਹਾਓ ਕਾੜ ਕਾੜ ਪੂਰ ਰਹੇ ਸੋ ਸਾਗਰ ਪੈ ਪੰਜਣ ਮੇਰੇ ਪ੍ਰਾਨ ਮਨੇ ਪ੍ਰਗਾਸ ਪਿਓ ਪ੍ਰਮਨਾਸਿਓ ਮੰਤਰ ਦਿਓ ਗੁਰ ਕਾਨ ਕਰਤ ਰਹਿ ਕਰਤਿਆ ਕਰੁਣਾ ਮੈਂ ਅੰਤਰ ਜਾਮੇ ਗਿਆਨ ਆਠ ਪੈਰ ਨਾਨਕ ਜਾਗਾ ਵਹੇ ਮੰਗਨ ਕੋ ਹਰ ਦਾਨ ਕਾਨੜਾ ਮੱਲਾ ਪੰਜਵਾ ਕਹਿਣ ਕਹਾਵਨ ਕਉ ਕਈ ਕੇਤੇ ਐਸੇ ਜਨ ਬਿਲੋ ਹੈ ਸੇਵਕ ਜੋ ਤਦ ਜੋ ਕੋ ਬੇਤੇ ਰਹਾਉ ਦੁਖ ਨਾਹੀ ਸਭ ਸੁਖੀ ਹੈ ਰੇ ਇਕ ਇਕ ਹੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤੈ ਸੋ ਨਾਹੀ ਸਦਾ ਹਰਖੀ ਹੈ ਰੇ ਛੋੜ ਨਾਹੀ ਕਿਸ ਲੇਤੇ ਕਹੋ ਨਾਨਕ ਜਨ ਹਰ ਹਰ ਹੈ ਕਾਤਾ ਵਿਕਰਮ ਤੇ ਕਾਨੜਾ ਮੱਲਾ ਪੰਜਵਾਂ ਹੀ ਹੈ ਪ੍ਰੀ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਪੈ ਤੇ ਸੰਗੇ ਮੋਹਨੀ ਮੋਰ ਹੀ ਮੁਰੀ ਮਾਈ ਰਹਾਉ ਜੈ ਜੈ ਪੈ ਕਹੋ ਬਿਰਥਾ ਹੋ ਆਪਣੀ ਤਿਉ ਤੋ ਗਹਿਰੇ ਅਟਕਾਏ ਅਨਪਾਦ ਕੀ ਏਕੇ ਜਾਲੀ ਤਾਂ ਕਿ ਗੰਢ ਨਹੀਂ ਛੁਰਾਏ ਫਿਰਦ ਫਿਰਦ ਨਾਨਕ ਦਾਸ ਆਇਓ ਸੰਤਨ ਕੀ ਸਰਨਾਏ ਕਾਟੇ ਅਗਿਆਨ ਪਰਮ ਮੋਹ ਮਾਇਆ ਲਿਓ ਕੰਠ ਲਗਾਏ ਕਾਨੜਾ ਮੱਲਾ ਪੰਜਵਾਂ ਆਨੰਦ ਰੰਗ ਬਨੋਦ ਹਮਾਰੇ ਨਾਮ ਗਾਉਣ ਨਾਮ ਧਿਆਨ ਨਮਾ ਨਾਮ ਹਮਾਰੇ ਪ੍ਰਾਣ ਉਧਾਰੇ ਰਹਾਓ ਨਾਮੋ ਗਿਆਨ ਨਾਮ ਇਸ਼ਨਾਨਾ ਹਰ ਨਾਮ ਹਮਾਰੇ ਕਾਰ ਸਵਾਰੇ ਹਰ ਨਾਮ ਸੋਭਾ ਨਾਮ ਵਡਾਈ ਪੌਜਬ ਨਾਮ ਹਰ ਤਾਰੇ ਅਗਮ ਪਦਾਰ ਲਾਲ ਮੁੱਲਾ ਪਿਓ ਪ੍ਰਾਪਤ ਗੁਰਚਰਨਾਰੇ ਕਉ ਨਾਨ ਪ੍ਰਾਪੈ ਕਿਰਪਾਲਾ ਮਗਨ ਪੈ ਹੀ ਦਰਸਾਰੇ ਕਾਨੜਾ ਮੱਲਾ ਪੰਜਵਾਂ ਸਾਜਨ ਮੀਤ ਸਵਾਮੀ ਨੇਰੋ ਪੇਗਤ ਸੁੰਦ ਸਭਨ ਕਹਿ ਸੰਗ ਹੈ ਥੋਰੇ ਕਾਜ ਬੁਰੋ ਕਹਿ ਫੇਰੋ ਰਹਾਓ
ਨਾ ਬਿਨਾ ਜੇ ਤੋ ਲਪਟਾਇਓ ਕਛੂ ਨਹੀਂ ਨਾ ਹੀ ਕਹਿ ਤੇਰੋ ਆਗੇ ਦਿਸ਼ਟਾਵ ਸਭ ਪ੍ਰਟੀਆਂ ਮੋਹ ਪਰਮਾਉਂਦੇ ਰਹੋ ਅੜਕਿਓ ਸੁੱਤ ਬਨਤਾ ਸੰਗ ਮਾਇਆ ਦੇਵਣ ਹਾਰ ਦਤਾਰ ਬਿਸਰੋ ਕਹੋ ਨਾਨਕੇ ਕੇ ਪਰੋਸੋ ਬੰਧਨ ਕਾਟਣ ਹਾਰ ਗੁਰ ਮੇਰੋ ਕਾਰਣਾ ਮਹਲਾ ਪੰਜਵਾ ਬਿਖੇ ਦਲ ਸੰਤਨ ਤੁਮਰੇ ਗਾਇਓ ਤੁਮਰੀ ਟੇਕ ਭਰੋਸਾ ਠਾਕਰ ਸੰਤ ਮਾਰੀ ਆਇਓ ਰਹਾਓ ਜਨਮ ਜਨਮ ਕੇ ਮਹਾਂਪਰਾਸ਼ਦ ਦਰਸ਼ਨ ਪੇੜ ਸਮਟਾਇਓ ਪਿਓ ਪ੍ਰਗਾ ਸੰਜਿਆ ਰਾ ਸਹਿ ਸਮਾ ਸਮਾਇਓ ਕੌਣ ਕਹੇ ਤੁਮ ਤੇ ਕਹੇ ਨਾਹੀ ਤੁਮ ਸਰਥ ਹਥਾਇਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਇਓ ਕਾਨੜਾ ਮਹਲਾ ਪੰਜਵਾ ਬੂਡਤ ਪ੍ਰਾਣੀ ਹਰ ਜਪ ਤੀਰੈ ਬਿਨਸੈ ਮੋਹ ਪਰਮ ਦੁਖ ਪੀਰੇ ਰਹਾਓ ਸਿਮਰੋ ਤੈਂ ਰਹਿਣ ਗੁਰ ਕੇ ਚਰਣਾ ਜੈ ਕਾਪਕੋ ਤੁਮਰੀ ਸਰਣਾ ਸੰਤ ਪ੍ਰਸਾਦ ਕੇ ਗੁਣ ਗਾਇਆ ਗੁਰ ਪਿੜ ਨਾਮ ਸੋ ਪਾਇਆ ਕਰਣਾ ਮੱਲਾ ਪੰਜਵਾ ਸਿਮਰ ਨਾਮ ਮਨੇ ਸੋ ਪਾਈਐ ਸਾਧ ਜਨਾ ਮੇਰਾ ਹਰ ਜਸ ਗਾਈਏ ਰਾਓ ਕਰ ਕਿਰਪਾ ਵਰ ਦੇ ਬਸੇਰੋ ਚਰਨ ਸੰਤਨ ਕਹਿ ਮਾਥਾ ਮੇਰੋ ਪਾਰ ਬਹੁ ਕੋ ਸਿਮਰੋ ਮਾਂ ਮਨਾ ਗੁਰਮਨ ਨਾਨਕ ਕਾਰਜਾ ਸੁਨਾ ਕਰਣਾ ਮੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਪੂਰਨ ਤ੍ਰਿਪਤਾ ਸਿੰਘ ਅਖੀਅਨ ਕਉ ਸੰਤੋ ਪਵ ਦਰਸ਼ਨ ਰਹਾਓ ਕਰਨ ਪੂਰਿਓ ਜਾ ਪ੍ਰੀਤਮ ਕਲਮਲ ਦੋ ਸਗਲ ਮਲ ਹਰਸਨ ਪਾਵਨ ਤਾਮ ਸਵਾਮੀ ਸੋ ਪੰਥਾ ਅੰਗ ਸੰਗ ਮਾ ਕਾਇਆ ਸੰਤ ਪਰਸਨ ਸਰਣ ਗਏ ਪੂਰਨ ਅਵਨਾਸੀ ਆਨ ਪਾਥ ਨਹੀਂ ਕਰਸਨ ਕਰ ਗਹਿ ਲਈ ਹੈ ਨਾਨਕ ਜਨ ਆਪਣੇ ਅੰਧ ਕੋ ਸਾਗਰ ਨਹੀਂ ਮਰਸਨ ਕਰਣਾ ਮਹਲਾ ਪੰਜਵਾ ਕੋਕਤ ਕਬਟ ਖਬਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਹਾਉ ਅਹੰਗ ਮਾਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਪਰਮਤ ਲਾਖ ਗਰੀਆ ਅਨੰਤ ਬਿਹਾਰ ਚਾਰ ਬਿਦਹੀਨਤ ਮਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਦਰ ਸਰਨ ਪਰਿਆ ਕਰਣਾ ਮੱਲਾ ਪੰਜਵਾ ਜੀ ਪ੍ਰਾਣ ਮਾਨ ਸਾਦਾਤਾ ਹਰ ਬਿਸਤੇ ਹੀ ਆਨ ਰਹਾਓ ਗੋਬਿੰਦ ਤਿਆਗ ਆਨ ਲਾਗੈ ਅੰਮ੍ਰਿਤੋ ਡਾਰ ਪੂਮ ਪਾਗੈ ਬਿਖੇ ਰਸ ਆਸ ਕਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭ ਬਿਆਪਿਓ ਜਨਮ ਹੀ ਕੀ ਖਾਨ ਪਤ ਪਾਉਣ ਸਰਨਾਇਓ ਉਦਰ ਨਾਨਕ ਜਾਨ ਕਰਣਾ ਮੱਲਾ ਪੰਜਵਾ ਅਵਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ ਰਹਾਓ ਚਰਨ ਕਮਰ ਦੇ ਤਾਰ ਉਤਰਿਆ ਦੁਖ ਮੰਦ ਰਾਜ ਤਨ ਪ੍ਰਵਾਹ ਮੇਰਾ ਸਰਬ ਸੋ ਗੋਵਿੰਦ ਸਾਧ ਸੰਗਮ ਲਾਗ ਪਾਇਓ ਨਾਨਕ ਫਿਰ ਨਾਮ ਰੰਦ ਕਾਨੜਾ ਮਹਲਾ ਪੰਜਵਾ ਕਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜਾ ਹੋ ਨਾ ਪ੍ਰਭ ਪੂਜੋ ਨਾਮ ਅਰਾਧ ਪ੍ਰਭ ਪੂਜੋ ਨਾਮ ਅਰਾਧ ਗੁਰਸਾਰ ਸਤਿਗੁਰ ਚਰਣੀ ਲਾਗ ਮਹਾਰ ਪਾਵੋ ਮਨ ਗਾਦ ਜਗ ਜੀਤੋ ਹੋ ਗੁਰ ਕਿਰਪਾ ਰਹਾਓ ਅਨਕ ਪੂਜਾ ਮੈਂ ਬਹੁਵਿਧ ਖੋਜੀ ਸਾ ਪੂਜਾ ਜੇ ਹਰ ਪਵਾਸ ਮਾਟੀ ਕੀ ਏ ਪੁੱਤਰੀ ਜੋਰੀ ਕਿਆ ਏ ਕਰਮ ਕਮਾਸ ਪ੍ਰਭ ਬਾਂ ਪਕਰ ਜਿਸ ਮਾਰਗ ਪਾਵੋ ਸੋ ਤੁਧ ਜੰਤ ਮਿਲਾਸ ਅਵਰੇ ਓਟ ਮੈਂ ਕੋਈ ਨ ਸੂਝੈ ਕਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੀਓ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨ ਕੀ ਮਨ ਪਿਆਸ ਜਨ ਨਾਨਕ ਦਾਸ ਕੀ ਤਹਿ ਤੁਮਰਾ ਹੋ ਬਲ ਬਲ ਸਦ ਬਲ ਜਾਸ ਕਾਨੜਾ ਮਹਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰ ਨਾਮ ਰਹਿ ਤੇਰੇ ਨਾਮ ਨਿਰ ਨਾਮ ਦਾਨ ਹਰ ਕੇ ਰਹਿ ਹਰ ਰੰਗ ਰੰਗ ਅਨਰੰਗ ਅਨੁਪੈ ਰਹਿ ਕਾਹਿਰੇ ਮਨ ਮੋਹ ਮਗਨ ਰਹਿ ਨੈਣੋ ਦੇਖ ਸਾਧ ਦਰਸੈ ਰਹਿ ਸੋ ਪਾਵੇ ਜਿਸ ਲਿਖ ਤਿਲ ਲਹਿ ਰਹਿ ਰਹਾਓ ਸਿਵੋ ਸਾਧ
ਸੰਤ ਚਰਨੈ ਰਹਿ ਬਾਸ਼ੋ ਤੋਰ ਪਿਤ ਕਰੈ ਰਹਿ ਹਰ ਸਤ ਮੱਜਨ ਮੈਲ ਕੱਟੈ ਰਹਿ ਸਾ ਸਾ ਤਿਆਵੋ ਮੁੱਖ ਨਹੀਂ ਮੋਰੇ ਕਿਛ ਸੰਗ ਨ ਚਾਲੇ ਲਾ ਕਰੋ ਰਹਿ ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰਹਿ ਮਨਸਾ ਮਾਨ ਏਕ ਨਿਰੰਕਾਰ ਹੈ ਸਗਲ ਤਿਆਗੋ ਪਾਉ ਦੂਜਾ ਰਹਿ ਕਾਉਣ ਆਓ ਮਨ ਤੇਰੇ ਬਰਨ ਸਾ ਕੋ ਏਕ ਤੁਲੇ ਰਹਿ ਦਰਸ਼ਨ ਪਿਆ ਬਹੁਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ ਰਹਿ ਕਾਨੜਾ ਮੱਲਾ ਪੰਜਵਾ ਆਸੀ ਕੌਣ ਬਿਦੇ ਬੇ ਦਰਸ਼ਨ ਪਰਸਨਾ ਰਾਹੋ ਆਸ ਪਿਆਸ ਭੂ ਸਭ ਮੂਰਤ ਉਮਾ ਘੀਓ ਤਰਸਨਾ ਦੀਨ ਲੀਨ ਪਿਆਸ ਮੇ ਸੰਤਨਾ ਹਰ ਚੰਦਨਾ ਸੰਤਨਾ ਕੀ ਰੇਨ ਹਾ ਹੀ ਉਹ ਅਰਪ ਦੇਨ ਪ੍ਰਭੈ ਕਰਪੇਨ ਮਾਨ ਮੋਹ ਤਿਆਗ ਛੋੜ ਤਵਾਨ ਅਰਜੋ ਭੇਟਣਾ ਕਾਰੜਾ ਮੱਲਾ ਪੰਜਵਾ ਰੰਗਾ ਰੰਗ ਰੰਗਣ ਕੇ ਰੰਗਾ ਕੀਟ ਅਦਪੂਰਨ ਸਭ ਸੰਗਾ ਰਾਵ ਬਰਨੇ ਤੀਰਥ ਸਾਹ ਸੰਗੰਗਾ ਜਲੇ ਵਿਪੂ ਕਰ ਨੰਗਾ ਪੂਜਾ ਚਾਰ ਕਰਦ ਮਿਲੰਗਾ ਚੱਕਰ ਕਰਮ ਤਿਲ ਕਟੰਗਾ ਦਰਸ਼ਨ ਪੇਟੇ ਬਿਨ ਸਤ ਸੰਗਾ ਹਟ ਨਜਾਤ ਰਹਿਤ ਬਿਟੰਗਾ ਚਗਰ ਕਰਮ ਤਿਲਕ ਖਟੰਗਾ ਦਰਸ਼ਨ ਪੇਟੇ ਬਿਨ ਸਤਸੰਗਾ ਹਠ ਨਗਰ ਹੈ ਯਾਤਰਾ ਬਟੰਗਾ ਔਰ ਉਹ ਵਿਆਹ ਪੈ ਜੋ ਇਹਨਾਂ ਪੰਗਾ ਕਾਮ ਗੁਰੂ ਤਰੰਗ ਜਰੰਗਾ ਸੋ ਮੂਤ ਨਾਨ ਜਿਸ ਸਤਿਗੁਰ ਰੰਗ ਚੰਗਾ ਕਰਣਾ ਮੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਖ ਬੂਜ ਗਈ ਗਈ ਮਿਲ ਬਿਆ ਸਾਧ ਜਨਾ ਤਿਸ ਬੁੱਧ ਬੂਝ ਗਈ ਗਈ ਮਿਲ ਸਾਧ ਜਨਾ ਪੰਚ ਪਾਗੇ ਚੋਰ ਸੁਗਾ ਸਹਿਜੇ ਸੁਖਾਨੇ ਹਰਿ ਗੁਣ ਗਾਵਤੀ ਗਾਵਤੀ ਗਾਵਤੀ ਦਸ ਪਿਆਰਾ ਹੋ ਜੈ ਸ਼੍ਰੀ ਕਰੀ ਪ੍ਰਭ ਮੋਸਿਓ ਮੋਸਿਓ ਐਸੀਓ ਕੈਸੇ ਕਰੋ ਹਿਓ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਤਿਆਏ ਤਿਆਏ ਪ੍ਰੀਤ ਲਾਏ ਪ੍ਰਭ ਥਾਨ ਤੇਰੋ ਕਿਹੋ ਰੋ ਜਿਤ ਸੰਤਨ ਕਰ ਵਿਚਾਰੇ ਅਨਕ ਦਾਸ ਕੀਰਤ ਕਰੇ ਤਿਹਾਰੀ ਸੋਈ ਮਿਲਿਓ ਜੋ ਭਾਵ ਤੋਂ ਜਾਂ ਨਾਨ ਠਰ ਰਿਓ ਸਮਾਏ ਏਕ ਤੂੰ ਹੀ ਤੂੰ ਹੀ ਤੂੰ ਹੀ ਕਾਨੜਾ ਮਹੱਲਾ ਪੰਜਵਾਂ ਕਰ ਅਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗੀਏ ਗੁਮਾਨ ਮਾਨ ਭੇਖਤਾ ਦਿਆਲ ਲਾਲ ਹਾਂ ਹਾਂ ਮਨ ਚਰਨ ਰਹਿ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦੇ ਗੋਬਿੰਦ ਗਾਏ ਚਰਨ ਕਮ ਪ੍ਰੀਤ ਲਾਏ ਦੀਨ ਦਿਆਲ ਮੋਹਨਾ ਕਿਰਪਾਲ ਦਿਆ ਮਿਆ ਧਾਰ ਨਾਨਕ ਮੰਗੇ ਨਾਮ ਦਾਨ ਤਜ ਮੋਹ ਪਰਮ ਸਗਲ ਅਭਿਮਾਨ ਕਰਣਾ ਮੱਲਾ ਪੰਜਵਾ ਪ੍ਰਭ ਕਹਿਣ ਮਰਨ ਤੈਨ ਲੈਨ ਗੁਰ ਮਿਲੇ ਆਨ ਨਹੀਂ ਉਪਾਓ ਰਹਾਉ ਤਟਨ ਖਟਨ ਜਟਨ ਹੋਮ ਨਾਹੀ ਡੰਡ ਤਰਸਵਾਉ ਜਤਨ ਪਾਤਨ ਤਪਨ ਪਰ ਮਨ ਅਨਕ ਕਥਨ ਕਥਤੇ ਨਹੀਂ ਬਥਾ ਪਾਈ ਠਾਉ ਸੋਦ ਸਗਰ ਸੋਧਨਾ ਸੋ ਨਾਨਕਾ ਪਾਈ ਨਾਉ ਕਾਨੜਾ ਮੱਲਾ ਪੰਜਵਾਂ ਕਰਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਤਤ ਪਾਵਨ ਪਤ ਵਿਸ਼ ਪੈ ਹਰ ਤਾਰਨ ਤਰਨ ਰਹਾਉ ਨੈਣ ਤ੍ਰਿਪਤੇ ਦਰਸ਼ ਪੇਖ ਜਸ ਤੋਕ ਸੁਨਤ ਕਰਨ ਪ੍ਰਾਣ ਨਾਥ ਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਈ ਓਟ ਨਾਨਕ ਹਰ ਚਰਨ ਕਰਣਾ ਮੱਲਾ ਪੰਜਵਾ ਚਰਨ ਸੰਤ ਦਿਆਲ ਠਾਕਰਿਆ ਨਾਹੀ ਜਾਏ ਪਤ ਪਾਵਨ ਬਿਰ ਸਵਾਮੀ ਉਦ ਤਿਆਰ ਧਿਆਏ ਰਹਾਉ ਸਸਾਰ ਗਾਰ ਬੇਕਾਰ ਸਾਗਰ ਪਤ ਮੋਹ ਮਾਨ ਅੰਧ ਬਿਕਲ ਮਾਇਆ ਸੰਗ ਤੰਦ ਕਰ ਗਹੋਏ ਪ੍ਰਭ ਆਪ ਕਾਢੋ ਰਾਹ ਲਿਓ ਗੋਬਿੰਦ ਰਾਏ ਨਾਥ ਨਾਥ ਸੁਨਾ ਸੰਤਨ ਕੋਟ ਪਾ ਬਨਾਦ ਮਨ ਦਰਸਨੇ ਕੀ ਪਿਆਸ ਪ੍ਰਭੂਰਨ ਗੁਣ ਤਾਹ ਕਿਰਪਾਲ ਦਿਆਲ ਗੋਪਾਲ ਦਾਨ ਕਰ ਸੁਨਾ ਗੁਣ ਗਾਏ ਕਰਣਾ ਮੱਲਾ ਪੰਜਵਾਂ ਵਾਰ ਵਾਰੋ ਅਨਕ ਪਡਾਰੋ ਸੁਖ ਪ੍ਰੇ ਸੁਹਾਗ ਪਲਕ ਰਾਤ ਰਹਾਉ ਕਨਕ ਮੰਦਰ ਪਾੜ ਸੇਜ ਸਖੀ ਮੋਹ ਨਾਹੀਨ ਸਿਉ ਤਾਤ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਗੁਰੂ ਗੋਬਿੰਦ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਰ ਕਰਣਾ ਮੱਲਾ ਪੰਜਵਾਂ ਅੰਗ ਤੋੜੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੋਰੋ ਪ੍ਰੇ ਪ੍ਰੀਤ ਪਿਆਰੋ ਮੋਰੂ ਰਹਾਓ ਗ੍ਰਹਿ ਸੇ ਸਹਾਵੀ ਅੰਗਨ ਚੈਨਾ ਤੇਰੋ ਰੀ ਤੇਰੋ ਪੈ ਦੂ ਤਨ ਸਿਉ ਤੰਗ ਤੇਰੋ ਰਹਾਓ ਆਏ ਨਾ ਜਾਏ ਬਸੇ ਨੇ ਸਾਸਨ ਊਂਦ ਕੰਮ ਬਿਕ ਸੋ ਰਹੋ ਛੁਟਕੀ ਹਾਂ ਮੈਂ ਸੋ ਰਹੋ ਗਾਇਓ ਰੀ ਗਾਇਓ ਪ੍ਰਾ ਨਾਨਕ ਗੁਣੀ ਗਹੋਰੋ ਕਰਣਾ ਮੱਲਾ ਪੰਜਵਾਂ ਕਰਨਾਵਾਂ ਤਾਤੇ ਜਾਪ ਮਨਾ ਹਰ ਜਾਪ ਜੋ ਸੰਤ ਬੇਦ ਕੈਦ ਪੰਗਾ ਕਰੋ ਮੋਹ ਮਗਨ ਅੰਤਾਵ ਰਹਾਓ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ
ਨਾਮ ਜੋ ਸੁਜਨ ਉਦਰੈ ਜਿਸੇ ਉਦਾਰ ਹੋ ਆਪ ਬਿਨ ਜਾਏ ਮੋ ਭੈ ਪਰਮਾ ਨਾਮ ਸੰਪ੍ਰਤਾਪ ਕਾਂਗੜਾ ਮਹੱਲਾ ਪੰਜਵਾਂ ਕਰ ਦਸਵਾਂ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇ ਜੀ ਸੰਤੇ ਜਾ ਜਿਉ ਬਲਹਾਰ ਮਾਨ ਮੋਹੀ ਪੰਜ ਦੋਹੀ ਉਹਦੇ ਨੇਕ ਬਸਿਓ ਤਾ ਕੀ ਸਰਨ ਸਾਧੁ ਵਾਧੋ ਸੰਗ ਨਵਾ ਰਹਾਓ ਕੋੜ ਜਨਮ ਜੋਨ ਪਰਮਿਉ ਹਾਰ ਪਰਿਉ ਦੁਆਰ ਕਿਰਪਾ ਗੋਬਿੰਦ ਪਹੀ ਮਿਲਿਓ ਨਾਮ ਆਧਾਰ ਦੁਰਲਭ ਜਨਮ ਸਲਫ ਨਾਨਕ ਪਾਵ ਪਾਰ ਉਤਾਰ ਪਾਰ ਕਾਂਗੜਾ ਮਹੱਲਾ ਪੰਜਵਾਂ ਕਰ ਗਿਆਰਵਾਂ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਣੇ ਆਏ ਕਹੀ ਨ ਜਾਣੋ ਕਹੀ ਦਿਖਾਏ ਪ੍ਰਾ ਮਿਲਿਓ ਸੋਭਾਲੇ ਭੋਲੇ ਰਹਾਓ ਸੰਜੋ ਮਲਾਏ ਸਾਧ ਸੰਗਾਏ ਕਦੋਂ ਨ ਜਾਏ ਕਰੇ ਬਸਾਏ ਗੁਣ ਦਾਂ ਪਟੇ ਹੋਏ ਚੋਲੇ ਚਰਨ ਲਭਾਏ ਅੰਤ ਜਾਏ ਥਾਂ ਥਨਾਏ ਸਰਬ ਸਮਾਏ ਰਸ ਕਰ ਨਾਨਕ ਗੁਣ ਬੋਲੇ ਕਾਂਗੜਾ ਮਹੱਲਾ ਪੰਜਵਾਂ ਗੋਬਿੰਦ ਠਾਕੁਰ ਮਿਲਣ ਦੁਰਾਈ ਪਰਮੈ ਤਰੂਪ ਅਗਾਮੈ ਅਗੋਚਰ ਹਰੇ ਓ ਸਰਬ ਸਮਾਈ ਰਹਾਓ ਕਹਿਣ ਪਵਨ ਨਾਹੀ ਪਾਇਓ ਪਾਇਓ ਅਨਕੋ ਸਿਧ ਰਹਾਈ ਜਤਨ ਜਤਨ ਅਨਕੋ ਪਾਵਰੇ ਤਉ ਮਿਲਿਓ ਜੋ ਕਿਰਪਾਈ ਪ੍ਰਭੁ ਦਿਆਲ ਕਿਰਪਾਲ ਕਿਰਪਾ ਨਿਧ ਜਾਨਾਨ ਸੰਤ ਸਰਨਾਈ ਕਹਿਣਾ ਮੱਲਾ ਪੰਜਵਾ ਮਾਈ ਸਿਮਰ ਰਾਮ ਰਾਮ ਰਾਮ ਪ੍ਰਭ ਨਾ ਨਾਹੀ ਹੋਰ ਚੇਤਵਨ ਚਰਨਾਰ ਬਿਨ ਸਾਸ ਨਾ ਸਪੋ ਰਹਾਓ ਲਾਏ ਪ੍ਰੀਤ ਕੀਨ ਆਪਨ ਤੋੜਨ ਨਹੀਂ ਜੋਰ ਪ੍ਰਾਣ ਮਨ ਤਨ ਸਰਬਸੋ ਹਰ ਗੁਣ ਦੇ ਸੁਗਮੋਰ ਈ ਤੋ ਰਾਮ ਪੂਰਨ ਨਿਰਖਰ ਖੋਰ ਸੰਤ ਸਰਨ ਤਰਨ ਨਾਨ ਬਿਨਸਿਓ ਦੋ ਘੋਰ ਕਾਰਣਾ ਮੱਲਾ ਪੰਜਵਾਂ ਜਨ ਗੋਰਾ ਸੰਗੇ ਸੰਦੇ ਸਾਜ ਨੋ ਤੂੰ ਮੀਤ

ਆਦ ਜਾਤ ਸਦਾ ਸਦਾ ਸਦਾ ਕਾਲ ਹੀ ਮਾਨ ਮਾਨ ਮਾਨ ਤਿਆਗ ਮਿਰਤ ਮਿਰਤ ਨਿਕਟ ਨਿਕ ਸਦਾ ਹੈ ਹਰ ਹਰ ਹਰੇ ਪਾਰ ਕੈਦ ਨਾਨ ਸੁਨੋ ਰੇ ਮੂੜ ਬਿਨ ਭਜਨ ਭਜਨ ਭਜਨ ਐਲਾ ਜਨ ਮੰਗਾਈ ਕਾਂਡਾ ਅਸ਼ਟਪਦੀਆਂ ਮਹੱਲਾ ਚੌਥਾ ਕਰ ਪਹਿਲਾ ਕਿਹੋ ਓੰਕਾਰ ਸਤਿਗੁਰ ਪ੍ਰਸਾਦ ਜਪ ਮਨ ਰਾਮ ਨਾਮ ਸੁਖ ਪਾਵੇ ਗੋ ਜਿਉ ਜੋ ਜਪੈ ਤਵੇ ਸੋ ਪਾਵੇ ਸਤਿਗੁਰ ਸੇਵ ਸਮਾਵੇ ਗੋਰਾਉ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪਤ ਸੁਖ ਪਾਵੇ ਗੋ ਆਂਦਰਾ ਸਾਧ ਗਏ ਸਭ ਨੀਕਰ ਬਿਨ ਨਾਮੇ ਕਿਛ ਨਾ ਸੁਖਾਵੇ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੇ ਗੋ ਸਤਿਗੁਰ ਬਾਣੀ ਪੁਰਖ ਪ੍ਰਭੋਤੰ ਬਾਣੀ ਸਿਉ ਚਿਤ ਲਾਵੇ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਕਰ ਆਵੇ ਗੋ ਤੈ ਅਨਹਤੁਨੀ ਬਾਜੇ ਨਿਤ ਬਾਜੇ ਨੀਜਰ ਤਾਰ ਜਵਾਵੇ ਗੋ ਰਾਮ ਨਾਮ ਇਕ ਤਿਲ ਤਿਲ ਗਾਵੇ ਮਨ ਗੁਰਮਤ ਨਾਮ ਸਮਾਵੇ ਗੋ ਨਾਮ ਸੁਣੇ ਨਾਮੋ ਮਨ ਪਾਵੇ ਨਾਮੇ ਹੀ ਤ੍ਰਿਤਾਵੇ ਗੋ ਕਨਕ ਕਨਕ ਪੈਰੇ ਬਹੁ ਕੰਗਣਾ ਕਾਪਰ ਪਾਤ ਬਣਾਵੇ ਗੋ ਨਾਮ ਬਿਨਾ ਸਫੀ ਕਪਕਾਨੇ ਜਨਮ ਮਰੇ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਪਾਰੀ ਕਰ ਕੂਮਣ ਗੇਰ ਕਲਾਵੇ ਗੋ ਪਾਪ ਬੇਕਾਰ ਮਨਹੁਰ ਸਭ ਪਾਰੇ ਬਿਖ ਦੁਤਰਿਆ ਨਾ ਜਾਵੇ ਗੋ ਪਉ ਬਿਰਾਗ ਪਿਆ ਹੈ ਬੋਹਿਤ ਗੁਰ ਕੇਵੜ ਸ਼ਬਦ ਤਰਾਵੇ ਗੋ ਰਾਮ ਨਾਮ ਹਰ ਭੇਟੀਐ ਹਰ ਨਾਮੇ ਨਾਮ ਸਮਾਵੇ ਗੋ ਅਗਿਆਨ ਲਾਏ ਸਵਾਲਿਆ ਗੁਰ ਗਿਆਨੇ ਲਾਏ ਜਗਾਵੇ ਗੋ ਨਾਨਕ ਪਾਣੇ ਆਪਣੇ ਜੋ ਪਾਵੇ ਤਿਵੇਂ ਚਲਾਵੇ ਗੋ ਕਾਂਡਾ ਮੱਲਾ ਚੌਥਾ ਜਪ ਮਨ ਹਰ ਨਾਮ ਤਰਾਵੇ ਗੋ ਜੋ ਜੋ ਜਪੈ ਸੋਈ ਗਤ ਪਾਵੇ ਜਿਉ ਤ੍ਰੋ ਪ੍ਰਹਲਾਦ ਸੰਭਾਵੇ ਗੋਰਾਓ ਕਿਰਪਾ ਕਿਰਪਾ ਕਿਰਪਾ ਹਰ ਜੀਓ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤਿਗੁਰੂ ਮਿਲਾਵੋ ਮੇਰੇ ਸਤਿਗੁਰ ਨਾਮ ਤੇ ਆਵੇ ਗੋ ਜਨਮ ਜਨਮ ਕੀ ਹਉਮੈ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇ ਗੋ ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇ ਗੋ ਬਿਨ ਸੰਗਤ ਕਰਮ ਕਰੇ ਅਭਮਾਨੀ ਕੜ ਪਾਣੀ ਚੀਕੜ ਪਾਵੇ ਗੋ ਭਗਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੇ ਗੋ ਖਿਨ ਖਿਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੇ ਗੋ ਭਗਜਨਾ ਕੋ ਸਦਾ ਨਿਵਰਈਐ ਜਨ ਨਿਵੇ ਤਖ ਫਲ ਗੁਣ ਪਾਵੇ ਗੋ ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰਨਾਖ ਸਿਉ ਪਚ ਜਾਵੇ ਗੋ ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਬ ਤਾਪਨ ਪੂਜ ਕਰਾਵੇ ਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚਕਾਵੇ ਗੋ ਜਾਤ ਨਾ ਜਾਤ ਦੇਖ ਮਤ ਪਰਮ ਸੁਖ ਜਨਕ ਭਗੀ ਲਗਤ ਆਵੋ ਗੋ ਜੂਠਨ ਜੂਠ ਪਈ ਸਿਰ ਉਪਰ ਖਿਨ ਮਨੁਆ ਤਿਲ ਨ ਡਲਾਵੇ ਗੋ ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਧੂਰ ਲੈ ਲਾਵੇ ਗੋ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੇ ਗੋ ਕਾਂਡਾ ਮੱਲਾ ਚੌਥਾ ਮਨ ਗੁਰਮਤ ਰਸ ਗੁਣ ਗਾਵੇ ਗੋ ਜੇਵਾ ਏਕ ਹੋਏ ਲਾ ਕੋਟੀ ਕੋਟ ਤੇ ਆਵੇ ਗੋ ਰਹਾਓ ਸਹਿ ਸਵਨੀ ਜਪਿਓ ਸੇਖ ਨੰਗੈ ਹਰ ਜਪ ਤੇ ਅੰਤ ਨ ਪਾਵੇ ਗੋ ਤੂੰ ਅਥਾ ਆਤ ਆਗਮ ਅਗਮ ਹੈ ਮਦ ਗੁਰਮਤ ਮਨ ਤਹਿਰਾਵੇ ਗੋ ਜਿਨ ਤੂੰ ਜਪਿਓ ਤੇ ਹੀ ਜਨੀ ਕਹਿ ਹਰ ਜਪ ਤੇ ਸੋ ਸੋ ਪਾਵੇ ਗੋ ਬਿਦਰ ਦਾਸ ਸੁਖ ਸੋਚ ਹੋਰਾ ਕਿਸੇ ਅੰਗ ਲਾਵੇ ਗੋ ਜਲ ਤੇ ਉਪਤ ਪਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੇ ਗੋ ਰਾਮ ਜਨ ਰਾਮ ਜਨ ਆਪਰ ਸਾਰੇ ਆਪਣਾ ਬਿਰਦਰ ਖਾਵੇ ਗੋ ਹਮ ਪਾਥਰ ਲੋ ਮਲੋ ਮਡ ਪਾਥਰ ਗੁਰਸੰਗਤ ਨਾਮ ਤਰਾਵੇ ਗੋ ਜੋ ਸਤਸੰਗ ਤਰਿਓ ਜਲਾ ਹਸ ਨਾਮਨ ਪਾਵੇ ਗੋ ਖਰੇ ਖਰੋ ਬੈਠ ਧੂੜ ਮਾਰਗ ਪੰਥ ਦਿਖਾਵੇ ਗੋ ਖਰੇ ਖਰੋਏ ਬੈਠ ਧੂਠ ਮਾਰਗ ਪੰਥ ਤੇ ਆਵੇ ਗੋ ਸਤਗੁਰ ਬਜ ਬਜ ਸਤਿਗੁਰ ਪਾਥਰ ਮੋਤ ਜਨ ਆਵੇ ਗੋ

सा संसार सास बल पाई है ने सासन नाम त्या वे गौ गुर प्रसाद दियो मैं बूझा तो गुरमत नाम समावे गौ सत गुरदाता जी को वो पा गए नहीं पावे गौ फिर वेला हाथ न आवे परतापे पहिता आवे गौ जे को पला लुड़े पले अपना गुरे आगे टह टह पावे गौ नान दया दया कर ठाकर मैं सतगुरु पसम लगावे गौ कारड़ा मल्ला चौंधा मान हार रंग राता गावे गौ पै तै पै पैतरा पै निर्मल गुरमल नाम लगावे गुर हाउ हार रंग राता सत बरागी हर नृत न कर आवे गौ तिनकी पंग मिले ता जीवा कर कृपा आवदड़ावे गौ कर कृपा आव दिवावे गो दुबदा लो लगे है प्राणी मन कोरे रंग न आवे गो फिर उल्ट्यो जन्म होवे गुरबाई नहीं गौर पुरह मिले रंग लावे गो इंद्री दस दस बंताव त्रै गुड़िया के न टिकावे गो सतगुर परचे बस कदे आवे मोह मोह सो पावे गो यो गंगारे को रव रहा सब एक समाए समावे गो एको रूप एको बरंग ही सब एक दबाई चलावे गो गुरमुखे को पछता गुरमुख होए लगावे गो गुरम जाए मिले ने पहली आना शब जावे गो जी जन सब सिठो पाही गुरम सोभा पावे गो बिन गुर बेटे को महल न पावे आए जाए दो पावे गो अनेक जन पिछड़े मेरे प्रीत मोहन कर कृपा गुरु मलावे गो सतगुर मिलत मां सो पाया मत मनीन बिकसावे गो हर कृपा करो जग जीवन में सरदा नाम लगावे गो नानक गुरु गुरु है सतगुरु मैं सतगुरु सब मलावे गो कारणा मल्ला चौथा मान गुरम चा चलावे गो जो मैगल मस्ती जेगता कुंड है गुर अंकर शब्द डावे गुर हाओ चल तो चले चले दह दह दिस गुर राखे हर लिव लावे गो सतगुर शब्द देख रे अंतर मुखमर नाम चवावे गो बिशियर बिशु पर है पूर्ण गुर गढ़ शब्द मोह पावे गो माया पे अंग मोहन नित निर्णय हावे बेग चार चार ले लावे गो स्वान लोभ नगर है सद मैं सब ला खोर खिन में मार कडावे गो सत संतो तर मार राखे हर नगरी हर गुण गावे गो पंकज मोहन गिर तय प्राणी ही को निगत काड़ कडावे गो त्राय त्राय शरण जरन आये गुर हाथी दे निगलावे गो सुभनंत संसार सब बाजी खेल खिलावे गो लाह नाम गुरमन लै चाल हर दरगे पैंदा जावे गो होमे करे करावे होमे पाव कोले आन जमावे गो काया काल सुधाई हो जो बीजे सो कबलावे गो संत हो राम नाम तन जो लै खर्च ले पद पावे गो खाए खर्च देवे बहुते रार दिन दे तोड़ने आवे गो राम नाम तन हरि दे अंतर गुर सरनाई पावे गो नान दया दया कर दीनी दो दाल बन समावे गो कारणा मल्ला चौथा मन सतगु संत आवे गो लोहा हिरन हो संग पारस गुण पारस को हो आवे गो रहाओ सतगुर महापुर गै पार जो लागे सो फल पावे गो जो गुरप दे तरे प्रहलादा गुर सेव पैर खावे गो सतगुर भजमन नीको रोग भजनी अमृत पावे गो जो अमरी अमरा पद पाए सतगुर मुख भजन ते आवे गो सतगुर संसर मन पाई ही सुदा सदा करते आवे गो दयाल दीन पया सतगुर हर मार्ग पंथ दिखावे गो सतगुर चरण पै से पै ते नाखन को प्रभावे गो जे को सर संदे जन ऊपर फिर टोते ते अलगावे गो हर हर हर से वो तंदर गे मान दिवावे गो गुरमत गुरमत गुरमत आवे हर गल मेल मेल मिलावे गो गुरमन आद बेद गुरम गुर बचे नाम ते आवे गो हर रूप हर हर रूप अरूप होवे हर जन को पूज करावे गो साकत नर सतगुर ने किया ते बेमुख हर परमावे गो लोभ लैर स्वान की संगत बेख माया करंग लगावे गो राम नाम सब जाका तारक लग संगत नाम त्यावे गौ नानक रारा प्रमेरे साध संगत राग समावे गौ राग कानड़ा छंद महला पंजवा एक ओंकार सतगुर प्रसाद सेव द्रज राम त्याय जद माया के काम न आए राम त्याय सफल पाए
ਤਨ ਤਨ ਦੇ ਵਡਭਾਗੀ ਆ, ਸੰਤ ਸੰਗ ਜਾਗੇ ਨਾਮ ਲਾਗੇ, ਏਕ ਸਿਉਂ ਲਿਵ ਲਾਗੀ ਆ। ਤਜ ਮਾਨ ਮੋਹ ਬੇਕਾਰ, ਸਾਧੂ ਲੰਘ ਤਰੋ ਤਿਰੰਗੇ ਪਾਏ, ਬਿਨਵੰਤ ਸਰਬ ਸਵਾਮੀ ਪ੍ਰਭਾਵ ਦਰਸ਼ਨ ਪਾਏ, ਮਿਲ ਸਾਧੂ ਨਿਤ ਭਜੇ ਨਾਰਾਇਣ, ਰਸ ਸਵਾਮੀ ਗੁਣ ਗਾਇਣ ਗਾਉਣ ਗਾਏ, ਜੀਵੇ ਹਰ ਅਮਿਓ ਪੀਵੈ, ਜਨਮ ਮਰਨਾ ਪਾਗੈ, ਸੰਤ ਸੰਗ ਪਾਈਏ ਹਰ ਧਿਆਈਏ, ਬੋੜ ਤੂੰ ਨਾ ਲਾਗੈ, ਕਰ ਦਿਆ ਦਾਤੇ ਪੁਰਬਤਾ ਤੇ ਸੰਤ ਸੇਵਕ ਮਾਣ, ਬਿਨਵੰਤ ਨਾਂਜਨ ਧੂਰ ਬਾਂਛੇ, ਹਰ ਦੱਸੈ ਸੁਮਾਇਣ, ਸਗਲੇ ਜਨ ਭਜੋ ਗੋਪਾਲੇ, ਜਾ ਤਰਜਨ ਪੂਰਨ ਕਰ ਲਏ, ਭਜੋ ਸਵਾਮੀ ਅੰਤਰ ਜਾਮੇ, ਸਫਲ ਜਨਮ ਸਬਾਇਆ, ਗੋਬਿੰਦ ਗਾਈਏ ਨਿਤ ਧਿਆਈਏ, ਪ੍ਰਵਾਨ ਸੋਈ ਆਇਆ, ਜਪ ਤਾਪ ਸੰਜਮ ਹਰ ਹਰ ਨਰਨ, ਗੋਬਿੰਦ ਤਨ ਸੰਗ ਚੱਲ, ਬਿਨਵੰਤ ਨਾਨ ਕਰ ਦਿਆ ਦੀਜੈ, ਹਰ ਰਤਨ ਬਾਦੋ ਪਾਲਹੇ, ਮੰਗਲ ਚਾਰ ਚੋਜਗਾਨੰਦਾ, ਕਰ ਕਿਰਪਾ ਮਿਲੇ ਪਰਮਾਨੰਦਾ, ਪ੍ਰਮਿਲੇ ਸਵਾਮੀ ਸੁਖੇ ਗਾਮੇਸ਼, ਮਨ ਕੀ ਪੁੰਨੀਆ, ਬਜੀ ਵਧਾਈ ਸਹਿਜੇ ਸਮਾਈ, ਬੋਡੋ ਨਾਰੁਨੀਆ, ਲੇ ਕੰਠ ਲਾਏ ਸੁਖ ਦਿਖਾਏ, ਬਿਕਾਰ ਮਿਨਸੇ ਮੰਦਾ, ਬਿਨਵੰਤ ਨਾਨਕ ਮਿਲੇ ਸਵਾਮੀ, ਪੂਰਨ ਪੁਰਖ ਪਰਮਾਨੰਦਾ, ਕਾਂਡੇ ਕੀ ਵਾਰ ਮਹੱਲਾ ਚੌਥਾ, ਮੂਸੇ ਕੀ ਵਾਰ ਕੀ ਤੁਨੀ, ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਚੌਥਾ, ਰਾਮ ਨਾਮ ਨਿਧਾਨ ਹਰ ਗੁਰਮੁਤਰਾ ਕੁਰਤਾਰ, ਦਸ ਦਾਸਾ ਹੋਰ ਹੋਮੇ ਬਿਖਿਆ ਮਾਰ, ਜਨਮ ਪਧਾਰ ਜੀਤਿਆ ਕਦਨ ਆਵੇ ਹਾਰ, ਤਨ ਤਨ ਵਡਭਾਗੇ ਨਾਨਕਾ, ਜਿਨ ਗੁਰਮੁਤਾਰਾ ਸਾਰ ਮਹੱਲਾ ਚੌਥਾ, ਗੋਵਿੰਦ ਗੋਵਿੰਦ ਹਰ, ਗੋਵਿੰਦ ਗੋਵਿੰਦ ਗੋਵਿੰਦ ਹਰ, ਗੋਵਿੰਦ ਗੁਣੀ ਨਦਾਨ, ਗੋਵਿੰਦ ਗੋਵਿੰਦ ਗੁਰਮਤਿਆਈ ਹੈ, ਤਾਂਦਰ ਕੇ ਪਾਈਏ ਮਾਨ, ਗੋਵਿੰਦ ਗੋਵਿੰਦ ਗੋਵਿੰਦ ਜਪ ਮੁਖ ਉਜਲਾ ਪ੍ਰਧਾਨ, ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ, ਤੂੰ ਆਪੇ ਹੀ ਸੇ ਸਾਧਕੋ, ਤੂੰ ਆਪੇ ਹੀ ਜੋ ਜੋਗੀ ਆ, ਤੂੰ ਆਪੇ ਹੀ ਰਸ ਰਸੀਅੜਾ, ਤੂੰ ਆਪੇ ਹੀ ਭੋ ਭੋਗੀ ਆ, ਤੂੰ ਆਪੇ ਆ ਵਰਦਾ, ਤੂੰ ਆਪੇ ਕਰੇ ਸੋ ਹੋ ਗਈ ਆ, ਸਤ ਸੰਗ ਸਤਗੁਰ ਤਨ ਤਨੋ ਤਨ ਤਨ ਤਨੋ ਜਿਤ ਮਿਲ ਹਰ ਬਲ ਬਲ ਹੋ ਗਈ ਆ, ਸਭ ਕਹੋ ਮੁਖੋਂ ਹਰ ਹਰ ਹਰੇ, ਹਰ ਹਰ ਹਰੇ ਹਰ ਬੋਲਤ ਪਾਸ ਪਾਵਲ ਹੋ ਗਈ ਆ, ਸਲੋਕ ਮਹੱਲਾ ਚੌਥਾ, ਹਰ ਹਰ ਹਰ ਹਰ ਨਾਮ ਹੈ, ਗੁਰਮੁ ਪਾਵੇ ਕੋਏ, ਹੋਮੇ ਮਾਤਾ ਨਾਸ ਹੋਏ, ਦੁਰਮੁਖ ਕੱਢੇ ਤੋਏ, ਨਾਨਕੇ ਅੰਦਰ ਉਚਰੈ ਜਿਨ ਕੋ ਤੁਰ ਲਿਖਿਆ ਹੋਏ, ਮਹੱਲਾ ਚੌਥਾ, ਹਰ ਆਪੇ ਆਪ ਦਿਆਲ, ਹਰ ਆਪੇ ਕਰੇ ਸੋਹੋਏ, ਹਰ ਆਪੇ ਆਪ ਵਰਦਾ, ਹਰ ਜੇ ਵੜਵਰ ਨਾ ਕੋਏ, ਜੋ ਹਰ ਭਾਵ ਆਵੇ ਸੋ ਥੀਐ, ਸੋ ਹਰ ਪ੍ਰਭ ਕਰੇ ਸੋਏ, ਕਿਮ ਕਹਿ ਨਾ ਪਾਈਆ, ਬਿਰੰਤ ਪ੍ਰਭੁ ਹਰ ਸੋਏ, ਨਾਨਕ ਗੁਰਮਹਰ ਸਲਾਇਆ, ਤਨ ਮਸੀਤ ਲੋਹੇ ਪੌੜੀ, ਸਭ ਜੋਤ ਤੇਰੀ ਜਗ ਜੀਵਣਾ, ਤੂੰ ਘੜ ਘੜ ਹਰ ਰੰਗ ਰੰਗਣਾ, ਸਭ ਤਿਆਵੇ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਣਾ, ਇਕ ਦਾਤਾ ਸਭ ਜਗਤ ਭਿਖਾਰੀ ਆ, ਹਰ ਜਾ ਚੇ ਸਭ ਮੰਗਣਾ, ਸੇਵਕ ਠਾਕੁਰ ਸਭ ਤੂੰ ਹੈ ਗੁਰਮਤੀ ਹਰ ਰੰਗ, ਗੁਰਮਤੀ ਹਰ ਚੰਗ ਚੰਗਣਾ, ਸਭ ਕਹੁ ਮੁਖੋਂ ਰਿਖਿਕੇਸ ਹਰੇ, ਰਿਖਿਕੇਸ ਹਰੇ ਜਿਤ ਪਾਵੇ ਸਭ ਫਲ ਫਲਣਾ, ਸਲੋਕ ਮਹਲਾ ਚੌਥਾ, ਹਰਾ ਨਾਮ ਧਿਆਏ ਮਨ, ਹਰ ਦਰਗੇ ਪਾਵੇ ਮਾਨ, ਜੋ ਇਸੇ ਸੁਫਲ ਪਾਏ ਸੀ ਗੁਰ ਸ਼ਬਦੀ ਲੱਗੇ ਧਿਆਨ, ਕੇਲਵੇ ਪਾਪ ਸਭ ਕੱਟੀ ਆਏ, ਹੋ ਮੈਂ ਚੁੱਕੇ ਗਮਾਨ, ਗੁਰਮਾ ਕਵ ਵਿਗਸਿਆ ਸਭ ਆਤਮ ਬ੍ਰਹਮ ਪਛਾਣ, ਹਰਾ ਕਿਰਪਾ ਧਾਰ ਪ੍ਰਭ ਜਨ ਨਾਨਕ ਜਾ ਪਰਨਾਮ, ਸਲੋਕ ਮਹਲਾ ਚੌਥਾ, ਹਰ ਹਰ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ, ਜਿਨ ਕੋ ਪੂਰਵ ਲਿਖਿਆ ਤਿਨ ਮਨ ਵਸਿਆ, ਸਤਿਗੁਰ ਕਹਿ ਪਾਣੇ ਜੋ ਚਲੈ, ਤਿਨ ਦਾਰਦ ਦੁਖ ਲੈ ਜਾਏ, ਆਪਣੇ ਪਾਣੇ ਕਿਨੇ ਨਾ ਪਾਇਓ, ਜਨ ਵੇਖੋ ਮਨ ਵਤਿਆਏ, ਜਨ ਨਾਨਕ ਦਾਸ ਨਦਾਸ ਹੈ, ਜੋ ਸਤਿਗੁਰ ਲਾਗੇ ਪਾਏ ਪੌੜੀ, ਤੂੰ ਥਾਨ ਤਰੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਣਾਵਣੀ, ਰੰਗ ਪਰੰਗ ਸਿਸ਼ਟ ਸਭ ਸਾਜੀ,
ਬਹੁਵਿਧ ਭਾਂਤ ਉਪਾਵਣੀ ਰੰਗ ਪਰੰਗ ਸਿਰਤ ਸਭ ਸਾਜੀ ਬਹੁ ਬਹੁਵਿਧ ਭਾਂਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਗੁਰਮਤੀ ਤੁਧੇ ਲਾਵਣੀ ਜਿਨ ਹੋ ਦਿਆਲ ਤਿਨ ਸਤਿਗੁਰੂ ਮਿਲੈ ਮੁਖ ਗੁਰਮ ਹਰ ਸਮਝਾਵਣੀ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਵਣੀ ਸਲੋਕ ਮਹਲਾ ਚੌਥਾ ਹਰ ਹਰਮ ਨਾਮ ਰਸ ਹਰਮ ਧਰ ਉਰਧਾਰ ਵਿਸੰਗਤਾ ਪ੍ਰਵਰਦਾ ਬੂਝੋ ਸ਼ਬਦ ਵਿਚਾਰ ਮਨ ਹਰ ਨਾਮ ਤੇ ਆਇਆ ਵਿਖੋ ਮੈਂ ਕੱਢੀ ਮਾਰ ਜਿਨ ਹਰ ਨਾਮ ਨਾ ਚੇਤੇ ਹੋ ਤਿਨ ਜੂਏ ਜਨ ਸਵਾਰ ਗੁਰ ਤੁਠੇ ਹਰ ਚਿਤ ਆਇਆ ਹਰ ਨਾਮਾ ਹਰ ਉਰਧਾਰ ਜਾ ਨਾਨਕ ਤੇ ਮੁਖ ਉਜਲੈ ਤੇ ਸੱਚੇ ਦਰਬਾਰ ਮਹੱਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲ ਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈ ਹੈ ਹਰ ਨਾਮਾ ਹਰਿ ਉਰਤਾ ਹਾਰ ਵਡਭਾਗੀ ਜਿਨਾਂ ਧਿਆਇਆ ਤਿੰਨ ਸੌ ਪਿਆ ਹਰ ਪੜਾਰ ਬਿਨ ਨਾਵੇ ਜੇ ਕਰਮ ਕਮਾਉਣੇ ਨਿਤ ਹੋਮੇ ਹੋਏ ਖਵਾਰ ਜਲ ਹਸਤੀ ਮਲ ਨਵਾਲੀ ਹੈ ਸਿਰ ਵੀ ਫਿਰ ਪਾਵੇ ਇਸ਼ਾਰ ਜਲ ਹਸਤੀ ਮਲ ਨਵਾਲੀ ਹੈ ਸੀ ਸਿਰ ਵੀ ਫਿਰ ਪਾਵੇ ਇਸ਼ਾਰ ਹਰ ਮੇਲੋ ਸਦੂ ਦਿਆ ਕਰ ਮਨ ਵਸੇ ਅਹੰਕਾਰ ਜਿਨ ਗੁਰਮਤ ਸੁਣਰ ਮੰਨਿਆ ਜਾਂ ਨਾਨ ਤਿੰਨ ਜੈ ਕਾਰ ਪੌੜੀ ਰਾਮ ਨਾਮ ਵਕਰ ਹੈ ਉੱਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰਿ ਆਪੇ ਵਰਤੇ ਸਭ ਜਗ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੈ ਸਭ ਸੱਚ ਤੇਰਾ ਪਸਾਰਾ ਸਭ ਧਿਆਵੈ ਤੁਧ ਸਫਲ ਸੇ ਗਾਵੈ ਗੁਰਮਤੀ ਅਨੰਕਾਰਾ ਸਭ ਚਹੋ ਮੁਖੋ ਜਗਨਾਥ ਜਗਨਾਗ ਜਗ ਜੀਵਨੋ ਜਿਤ ਪਉ ਜਲ ਪਾਰ ਉਤਾਰਾ ਸਲੋਕ ਮਹਲਾ ਚੌਥਾ ਹਮਰੀ ਜੇਵਾ ਏਕ ਪ੍ਰਭ ਹਰ ਕੈ ਗੁਣ ਅਗਮੈ ਥਾ ਹਮ ਕਿਉ ਕਰ ਜਪੇ ਆਣਿਆ ਹਰ ਤੋਂ ਵਡ ਅਗਮਗਾ ਹਰ ਦਿਉ ਪ੍ਰਭ ਮਤ ਉਤਮਾ ਮਤ ਗੁਰ ਕੇ ਪਗ ਪਾ ਸਤ ਸੰਗਤ ਹਰ ਮਿਹਰ ਪ੍ਰਭ ਹਮ ਪਾਪੀ ਸੰਗ ਤਰਾ ਜਾ ਨਾਨਕ ਕੋ ਹਰ ਬਖਸ਼ ਲਿਓ ਹਰ ਤੁਠੇ ਮੇਲ ਮਲਾ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮ ਤਰਾ ਮਹੱਲਾ ਚੌਥਾ ਹਰ ਕਰੋ ਕਿਰਪਾ ਜਗ ਜੀਵਣਾ ਗੁਰ ਸਤਿਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਪਾਈਆ ਹਰ ਹੋਵਾ ਹਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਨ ਚੁਕਾ ਆਲ ਜੰਜਾਲ ਗੁਰ ਤੁਠੇ ਨਾਮ ਦ੍ਰਿੜਾਇਆ ਹਰ ਕੀ ਹੈ ਸਬਲ ਨਿਹਾਲ ਜਨ ਨਾਨਕ ਤੁਟ ਤਨ ਪਾਇਆ ਹਰ ਨਾਮਾ ਹਰ ਤਨ ਮਾਲ ਪੌੜੀ ਹਮ ਹਰ ਤੁਮ ਵੱਡ ਵਡੇ ਵਡ ਹਰ ਤੁਮ ਵੱਡ ਵਡੇ ਵਡੇ ਵਡੇ ਉੱਚੇ ਸਭ ਉਪਰ ਵਡੇ ਵਡਾਉਣਾ ਜੋ ਤਿਆਵੇ ਹਰ ਅਪਰੰਪਰ ਹਰ ਹਰ ਹਰ ਧਿਆਏ ਹਰੇ ਤੇ ਹੋਣਾ ਜੋ ਗਾਵੇ ਸੁਣੇ ਤੇ ਰਾਜਾ ਸਵਾਮੀ ਤਿੰਨ ਕਾਟੇ ਪਾਪ ਕਟਾਉਣਾ ਤੁਮ ਜੈਸੇ ਹਰ ਪੁਰਖ ਜਾਣੈ ਮਤ ਗੁਰਮਤ ਮੁਖ ਵਡ ਵਡ ਵਡ ਭਾਗ ਵਡਾਉਣਾ ਸਭ ਤਿਆਵੋ ਆਸ ਸਤੇ ਜੁਗਾਦ ਸਤੈ ਪ੍ਰਤਾਖ ਸਤੈ ਸਦਾ ਸਦਾ ਸਤੈ ਜਨ ਨਾਨਕ ਦਾ ਦਸੋਨਾ ਸਲੋਕ ਮਹਲਾ ਚੌਥਾ ਹਮਰੇ ਹਰ ਜਗ ਜੀਵਣਾ ਹਰ ਜਪਿਓ ਹਰ ਗੁਰ ਮੰਤ ਹਰ ਅਗਮ ਗੋਚਰ ਅਗਮ ਹਰ ਹਰ ਮਰਿਆ ਅਏ ਅਚਿੰਤ ਹਰ ਆਪੇ ਘਟ ਘਰ ਵਰਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਵਰਾ ਭੋਗਦਾ ਹਰ ਆਪੇ ਕਵਲਾ ਕੰਤ ਹਰ ਆਪੇ ਭਿਖਿਆ ਪਾਇੰਦਾ ਸਭ ਸਿਰਿ ਭਾਈ ਜੀ ਜੰਤ ਹਰ ਦੇਵੋ ਦਾਨ ਦਿਆਲ ਪ੍ਰਭ ਹਰ ਮਾਂਗੇ ਹਰ ਜਨ ਸੰਤ ਜਾਂ ਨਾਨਕੇ ਪ੍ਰਭਾਏ ਮਿਲ ਹਮ ਗਾਵੇ ਹਰ ਗੁਣ ਸ਼ਬਦ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮੰਤਾ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀ ਆ ਜਾਂ ਨਾਨ ਸੁਣ ਹਰ ਧੀਰ ਪੌੜੀ ਹਰਿ ਉੱਤਮ ਹਰਿਆ ਨਾਮ ਹੈ ਹਰ ਪੁਰ ਨਿਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਸੇਵੈ ਚਰਨ ਨਿਤ ਕੌਲਾ ਨਿਤ ਸਾਰ ਸੰਭਾਲੇ ਸਭ ਜੀ ਜੰਤ ਹਰ ਵਸੇ ਨਿਗੜ ਸਭ ਜੌਲਾ ਸੋ ਬੂਜੇ ਜਿਸਿਆ ਬਜਾਏ ਸੀ ਜੇ ਸਤਿਗੁਰ ਪ੍ਰਭਾ ਮੋ ਸੌਲਾ ਸਭ ਗਾਵੋ ਗੁਣ ਗੋਬਿੰਦ ਹਰੇ ਗੋਬਿੰਦ ਹਰੇ ਗੋਬਿੰਦ ਹਰੇ ਗੁਣ ਗਾਵੋ ਗੁਣੀ ਸੰਭਾਲਾ ਸਲੋਕ ਮਹਲਾ ਚੌਥਾ ਸੋਤਿਆ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਧ ਸਮਾਏ
ਜਨ ਨਾਨਕ ਹਰ ਹਰ ਚਾਉ ਮਨ ਗੁਰ ਤੁਠਾ ਮੇਲੇ ਮਾਏ ਮਹਲਾ ਚੌਥਾ ਹਰੇ ਕਸੇ ਤੀ ਪਰੜੇ ਹਰੇ ਕੋ ਮੇਰੇ ਚਿੱਤਾ ਜਨ ਨਾਨਕ ਇਕ ਆਧਾਰ ਹਰ ਪ੍ਰਭ ਇਕ ਅਸਤੇ ਗਤ ਪਤ ਪੌੜੀ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ ਆਦਿ ਜਗਾਦ ਵੇ ਸਰੇ ਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਤੇਵੋ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਲਜਿਆ ਤਾਬ ਤਨ ਕਹੋ ਗੁਰ ਸਤਿਗੁਰੂ ਗੁਰ ਸਤਿਗੁਰੂ ਮਿਲ ਜਿਤ ਮਿਲ ਹਰ ਪੜਦਾ ਕਜਿਆ ਸਲੋਕ ਮਹਲਾ ਚੌਥਾ ਭਗਤ ਸਰੋਵਰ ਉਛਲੈ ਸੋਬਰ ਭਰੇ ਵਹਨ ਜਿਨ੍ਹਾਂ ਸਤਿਗੁਰ ਮੰਨਿਆ ਜਨ ਨਾਨਕ ਪਾਗਲ ਹਨ ਮਹੱਲਾ ਚੌਥਾ ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਰਨਾ ਜਾਏ ਹਰ ਅਗਮ ਗਾਦ ਹਰ ਜਨ ਕੇਤ ਬਿਦ ਮਿਲੇ ਮਲਾਏ ਹਰ ਹਰ ਜਪਸ ਹਰ ਹਰ ਜਾਸ ਜਪਤ ਜਪੰਤ ਜਨ ਇੱਕ ਤਿਲ ਨੀ ਕੀਮਤ ਪਾਏ ਜਨ ਹਰ ਕਾਗਮ ਬਰਾਬਰ ਮੇਲ ਲਿਓ ਲਲਾਏ ਪੌੜੀ ਹਰ ਅਗਮ ਗੋਚਰ ਅਗਮ ਹਰ ਕਿਉ ਹਰ ਦਰਸ਼ਨ ਭਿਖਾ ਕਿਸ ਵਖਰ ਹੋਏ ਸੋ ਵਰ ਨਹੀਂ ਹੈ ਤਿਸ ਰੂਪ ਨ ਰੇਖਾ ਜਿਸ ਬਜਾਏ ਆਪ ਬਜਾਏ ਦੇ ਸੋਈ ਜਨ ਦੇਖਾ ਸਤ ਸੰਗਤ ਸਤਿਗੁਰ ਚੜਸਾਲ ਹੈ ਜਿਤ ਹਰ ਹਾ ਗੁਣ ਸਿਖਾ ਤਨ ਤਨ ਸੋ ਰਸਨਾ ਤਨ ਕਰ ਤਨ ਸੋ ਪਾਦਾ ਸਤਿਗੁਰੂ ਜਿਤ ਮਿਲ ਹਰ ਲੇਖਾ ਲਿਖਾ ਸਲੋਕ ਮਹਲਾ ਚੌਥਾ ਹਰ ਨਾਮ ਅੰਮ੍ਰਿਤ ਹੈ ਹਰ ਜਪੀ ਸਤਿਗੁਰ ਪਾਏ ਹਰ ਨਾਮ ਪਵਿੱਤ ਹੈ ਹਰ ਜਪ ਸੁਣ ਦੁਰ ਜਾਏ ਹਰ ਨਾਮ ਜਿਨ ਤਿਨੀ ਰਾਧਿਆ ਜਿਨ ਮਸਤਕ ਲਿਖਿਆ ਤੁਰ ਪਾਏ ਹਰ ਗਏ ਹਰ ਦਰਗੇ ਜਨ ਪੈਨ ਆਇਨ ਜਿਨ ਹਰਮ ਵਸਿਆਏ ਜਨ ਅਨ ਤੇ ਮੁਖ ਉਜਲੈ ਜਿਨ ਹਰ ਸੁਣਿਆ ਮਨ ਪਾਏ ਮਹੱਲਾ ਚੌਥਾ ਹਰ ਹਰ ਨਾਮ ਧਨ ਗੁਰਮ ਪਾਇਆ ਜਾਏ ਜਿਨ ਤੁਰ ਮਸਤਕ ਲਿਖਿਆ ਤਿਨ ਸਗੁ ਮਿਲਿਆ ਆਏ ਤਨ ਮਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕਾਰਾ ਚਾਹੁੰਦਿਆਂ ਸਭ ਦਾਲਤ ਦੁੱਖ ਲੈ ਜਾਏ ਪੌੜੀ ਹੋਂ ਵਾਰਿਆ ਤਿੰਨ ਕੋ ਸਦਾ ਸਦਾ ਜਿਨ ਸਤਿਗੁਰ ਮੇਰਾ ਪਿਆਰਾ ਦੇਖਿਆ ਤਿੰਨ ਕੋ ਮਿਲਿਆ ਮੇਰਾ ਸਤਿਗੁਰੂ ਜਿਨ ਕੋ ਤੁਰ ਮਸਤਕ ਲੇਖਿਆ ਹਰ ਅਗਮ ਤੇ ਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਦੇਖਿਆ ਗੁਰਬਚਨ ਤੇ ਆਇਆ ਜਿਨਾ ਅਗਮ ਹਰ ਤੇ ਠਾਕਰ ਸੇਵਕ ਦਾ ਲੇਖਿਆ ਸਭ ਕਹੁ ਮੁਖੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾ ਹਰ ਭਗਤ ਵਸੇਖਿਆ ਸਲੋਕ ਮਹਲਾ ਚੌਥਾ ਰਾਮ ਨਾਮ ਰਾਮ ਰਾਮ ਰਹਿ ਰਾਮ ਰਾਮੋ ਰਾਮ ਰਮੀਤ ਕਟ ਕਰ ਰਾਤ ਰਾਮ ਹੈ ਪ੍ਰਭ ਖੇਲ ਕਿਉ ਰੰਗ ਰਹੀਤ ਹਰ ਨਿਕਟ ਵਸੇ ਜਗ ਜੀਵਣਾ ਪ੍ਰਗਾਸ ਕਿਉ ਗੁਰਮੀਤ ਹਰ ਸਵਾਮੀ ਹਰ ਪ੍ਰਭ ਤਿੰਨ ਮਿਲੈ ਜਿਨ ਲਿਖਿਆ ਤੁਰ ਹਰ ਪ੍ਰੀਤ ਜਨ ਨਾਨਕ ਨਾਮ ਤੇ ਆਇਆ ਗੁਰਬਚਨ ਪਿਓ ਮਨ ਚੀਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲੋ ਭਾਗ ਵਸੇ ਵਡੇ ਮਨ ਭਾਗ ਵਸੇ ਵਡ ਭਾਗ ਗੁਰਪੁਰੇ ਵਖਾਲਿਆ ਨਾਨਕਾ ਲਿਵਲਾ ਪੌੜੀ ਤਨ ਤਨ ਸਾਵੀ ਸਬਲ ਘੜੀ ਜਿਤ ਹਰ ਸੇਵਾ ਮਨ ਪਾਣੀ ਹਰ ਕਥਾ ਸੁਣਾਵੇ ਮੇਰੇ ਗੁਰ ਸਿੱਖੋ ਮੇਰੇ ਆਪਣਾ ਕਥ ਕਹਾਣੀ ਕਿਉਂ ਪਾਈਏ ਕਿਉਂ ਦੇਖੀਐ ਮੇਰਾ ਹਰ ਪਸੂ ਸਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਜਨੀ ਨਾਮ ਸਮਾਣੀ ਤਿੰਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਨ ਰਬਾਣੀ ਸਲੋਕ ਮਹਲਾ ਚੌਥਾ ਹਰ ਪ੍ਰਭ ਤੇ ਲੋਹਿਣਾ ਗਿਆਨ ਅੰਜਨ ਗੁਰਦੇ ਮੈਂ ਪ੍ਰਭ ਸੱਜਣ ਪਾਇਆ ਜਾਂ ਨਾਮ ਸਹਿਜ ਮਲੇਹ ਮਹਲਾ ਚੌਥਾ ਗੁਰਮੰਤਰ ਸ਼ਾਂਤ ਹੈ ਮਨ ਦਾ ਨਾਮ ਸਮਾਏ ਨਾਮ ਚਿਤ ਵਹਿ ਨਾਮੋ ਪੜੈ ਨਾਮ ਰਹੇ ਲਿਵਲਾਏ ਨਾਮ ਪਦਾਰ ਪਾਈਐ ਚਿੰਤਾ ਗਈ ਬਲਾਏ ਸਤਿਗੁਰ ਮਿਲਿਆ ਨਾਮ ਉਪਜੈ ਤੇਰੇ ਨਾਮ ਭੋ ਸਭ ਜਾਏ ਨਾਨਕ ਨਾਮ ਮੇਰਾ ਧਿਆ ਨਾਮੋ ਪੱਲੇ ਪਾਏ ਪੌੜੀ ਤੁਧੇ ਆਪੇ ਜਗ ਤੋ ਪਾਏ ਕਹਿ ਤੁਧੇ ਆਪੇ ਵਸ ਕੀਤਾ ਇੱਕ ਮਨਮੋਹ ਕਰ ਹਰਾਇਣ ਇੱਕ ਨਾ ਮੇਲ ਗੁਰੂ ਤਿੰਨ ਜੀਤਾ ਹਰਿ ਉੱਤਮ ਹਰ ਪ੍ਰਭ ਨਾਮ ਹੈ ਗੁਰਬਾਈ ਨੇ ਸੁਭਾਗੇ ਲੀਤਾ ਸਭ ਦਾਲਦ ਸਭੋ ਲੈ ਗਿਆ ਜਾਂ ਨਾਉ ਗੁਰੂ ਹਰ ਦਿੱਤਾ ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗ ਤੋਂ ਪਾਏ ਸਭੋ ਵਸ ਕੀਤਾ ਸਲੋਕ ਮਹਲਾ ਚੌਥਾ ਮਨ ਅੰਤਰ ਹੋਮੇ ਰੋਗ ਹੈ ਪਰਮ ਪੂਲੇ ਮਨ ਮੋਹ ਦੁਰਜਣਾ ਨਾਨਕ ਰੋਗ ਵਜਾਏ
ਮੈਂ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਾਤਾ ਨਾਮ ਸਰਗਾਰ ਹੋਆ ਜਾਂ ਦੇਖਾਂ ਹਰ ਨੈਣੇ ਨਾਨ ਸੋ ਪ੍ਰਭ ਮਹਿ ਮਿਲੈ ਹੋ ਜੀਵਾਂ ਸਤ ਸੁਣੇ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖੇ ਅਤੋਲ ਹਰ ਨਾਮ ਤਿਆ ਉਹ ਮੇਰੇ ਗੁਰ ਸਿੱਖੋ ਹਰ ਉੱਤਮ ਹਰ ਨਾਮ ਹੋਲ ਜਿਨ ਤਿਆਇਆ ਹਿਰਦੇ ਦਿਨ ਸਰਾ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਿਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣ ਹੋ ਨਾਰਾਇਣ ਹੋ ਜੇ ਚੂਕਾ ਜਮ ਚਗੜ ਚਕੋ ਸਲੋਕ ਮਹਲਾ ਚੌਥਾ ਹਰ ਹਰ ਹਰ ਜਨ ਹਰ ਹਰ ਚਾਹੁੰਦੇ ਆ ਸਰ ਸੰਧਿਆ ਗਵਾਰ ਨਾਨਕ ਹਰ ਜਨ ਹਰ ਲਿਵਿਓ ਬਰੈ ਜਿਨ ਸੰਧਿਆ ਤਿਸ ਫਿਰ ਮਾਰ ਮਹਲਾ ਚੌਥਾ ਅਖੀ ਪ੍ਰੇਮ ਕਸਾਈਆ ਹਰਾ ਨਾਮ ਪਖਾਨਾ ਜੇਕਰ ਦੂਜਾ ਦੇਖਦੇ ਜਾਂ ਨਾਨਕ ਕੱਢ ਚੰਨ ਪੌੜੀ ਜਲ ਤਲ ਮਈਅਲ ਪੂਰਨੋ ਪਰੰਪਰ ਸੋਈ ਜੀ ਜੰਦ ਪ੍ਰਪਾਲਦਾ ਜੋ ਕਰੇ ਸੋਈ ਮਾਤ ਪਿਤਾ ਸੁਧ ਪ੍ਰਾਤ ਹੀ ਮੀਤ ਤਿਸ ਬਿਨ ਨਹੀਂ ਕੋਈ ਕੜ ਕੜ ਅੰਤਰ ਰਵਰਿਆ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਕੜ ਕੜ ਅੰਤਰ ਰਵਰਿਆ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੀ ਸਤਸੰਗ ਜੀ ਸਤਿਗੁਰ ਜੀ ਪਾਰ ਬਖਸ਼ ਰਹਿਮਤ ਹੋਈ ਹੈ ਅੰਮ੍ਰਿਤ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਨੇਤਨੇ ਅਨੁਸਾਰ ਬਾਣੀ ਦੇ ਪਾਠ ਸਰਵਣ ਕੀਤੇ ਨੇ ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਸੋ ਆਉਣ ਸਮਾਂ ਹੈ ਪਾਤਸ਼ਾਹ ਕੀ ਵਾਰ ਦੇ ਕੀਰਤਨ ਦਾ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਦਾ ਜਥਾ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਆਸਾ ਕੀ ਵਾਰ ਦੇ ਕੀਰਤਨ ਬੜੇ ਪਿਆਰ ਨਾਲ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਚਾਰ ਸਲੋਕਾਂ ਨਾਲ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜ ਕੀ ਤੁਨੀ। ਸਲੋਕ ਮਹੱਲਾ ਪਹਿਲਾ, ਬਲਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੇ ਕਰਤਨਾ ਲਾਗੀ ਵਾਰ। ਮਹੱਲਾ ਦੂਜਾ,
1: ਜੇ ਸੋ ਚੰਦਾ ਉਗ ਵਹਿ ਸੂਰਜ ਚੜੇ ਹਜ਼ਾਰ, ਇਤੇ ਜਨਨ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮਹੱਲਾ ਪਹਿਲਾ, ਨਾਨਕ ਗੁਰੂ ਨਾ ਚਿਤਨੇ ਮਨੇ ਆਪਣੇ ਸੋਚੇ, ਛੁੱਟੇ ਤਿਲ ਬੁਆੜ ਜੋ ਸੁਜੇਂਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ। ਫਲੀਏ ਫੁਲੀਏ ਬਪੜੇ, ਪੀਤਨ ਵਿੱਚ ਸਵਾਹ ਪੌੜੀਆ ਪਿਨਿਆ

ਸੰਭਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕਨੇਟ ਜਮਾ ਲਿਆ, ਥਾਉ ਨਾ ਪੈਣ ਘੂੜਿਆ ਮੌਕਾ ਲੈ ਦੋ ਚਾਲਿਆ, ਤੇਰਾ ਨਾਇਰ ਤੇ ਸੇ ਗਿਣ ਗਏ ਹਾਰ ਗਏ ਸੋ ਠੱਗਣ ਵਾਲਿਆ, ਲਿਖਣਾ ਵਤਨ ਬਹਾਲਿਆ, ਲਿਖਣਾ ਵਤਨ ਬਹਾਲਿਆ।

ਸਦਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਆਗਿਆ ਕਰਨੀ ਕਿਰਤ ਵਰਜਿਆ ਬੈ ਲੇਖਾ ਕਰ ਸਮਝਾਇਆ ਥਾਵ ਨਾ ਹੋਵੇ ਭੌਂਦੇ ਹੁਣ ਸੁਣਿਆ ਕਿਆ ਰੁਆਇਆ ਮਨ ਅੰਦਾ ਜਨਮ ਗਵਾਇਆ ਮਨ ਅੰਦਾ ਜਨਮ ਗਵਾਇਆ।

ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਦੇਵੜ ਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਬਣਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਣ ਸੱਚ ਸਤਿ ਬੁਝਾਇਆ ਜਿਣ ਸੱਚ ਸਤਿ।

ਸਭ ਸਦਾ ਦੇਖਾ ਜੈ ਆਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਦਰਵਾਣਾ ਪਰਹਰੈ ਦਰਵੇਸ ਕਰਿੰਦੀ ਆਈਐ ਕੋ ਰਹੇ ਨਾ ਭਰੀਐ ਪਾਈਐ ਕੋ ਰਹੇ ਨਾ ਭਰੀਐ ਪਾਈਐ।

ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਹ ਤਵੇਂ ਹੋ ਵਿਚਾਰ ਹੈ ਜਿਨ ਸੱਚੇ ਸਿਉ ਜਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਏ।

ਜੋ ਸੱਚ ਤੇ ਆਇਆ ਓਨੀ ਮੰਦੈ ਪੈਰ ਨ ਰੱਖਿਓ ਨ ਕਰ ਸੂਕਰੀ ਧਰਮ ਕਮਾਇਆ ਓਨੀ ਦੁਨੀਆਂ ਤੁਹਾਡੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿੱਤੇ ਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਸਾਹਿਬ ਏਕ ਤੂੰ ਜਿਸ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਜਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦਾ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ।

ਪਾਈਐ ਕੂੜਾ ਲਾਲ ਛੱਡਿਆ ਹੋਏ ਇੱਕ ਮਨ ਅਲਖ ਧਿਆਈਐ ਫਲ ਤਿਵੇ ਹੋ ਪਾਈਐ ਜਿਵੇ ਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਪਵਾਈਐ ਮਤ ਥੋੜੀ

ਤੋਂ ਵੀ ਸਾਧ ਨਾ ਮਾਰੀਐ ਜਿਹਾ ਕਾ ਲਿਘਾਲਣਾ ਤੇ ਵੀ ਹੋ ਨਾ ਉਪਚਾਰੀਐ ਐਸੀ ਕਲਾਣਾ ਖੇਡੀਐ ਜਿੱਤਰ ਕੇ ਗਿਆ ਹਾਰੀਐ ਪੜਿਆ ਅਤੇ ਓਮੀਆਂ ਵਿਚਾਰ ਕੇ ਵਿਚਾਰੀਐ ਮੁੱਤ ਲੈ ਸੋ ਗਿਆ ਮਾਰੀਐ ਮੁੱਤ ਲੈ ਸੋ

ਚਾਦਰ ਜਾਵਣਾ ਬੰਦਾ ਚੰਗਾ ਆਪਣਾ ਨਹੀਂ ਕੀਤਾ ਪਾਵਣਾ ਹੁਕਮ ਕੀ ਅਮਨ ਭਾਵ ਤੇਰਾ ਪੀੜਾ ਕੇ ਜਾਵਣਾ ਨੰਗਾ ਦੋ ਚੱਲਿਆ ਤਜ ਸਹਿਖਰਾ ਡਰਾਵਣਾ ਕਰ ਔਗਣ ਪੁਛੋਤਾਵਣਾ ਕਰ।

ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸਿਰਫ ਸੇਵਾ ਕਰੀ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਹ ਤਾਂ ਦਸਵੇਂ ਕਾ ਮਹਿਲ ਪਾਏ ਸੀ, ਖਸਮੈ ਭਾਵੇ ਸੋ ਕਰੇ ਮੁੜ ਦਿੱਤਿਆ ਸੋ ਫਲ।

ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਰ ਦਰਿਆਈਆਂ ਜਾਂ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਸਖਾਤਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌਲਤ ਪਾਈਆਂ ਸਹਿਤ ਉੱਠੇ ਨੌਲਤ ਪਾਈਆਂ।

ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਪਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਐਤ ਜਗ ਤੱਕ ਆਇਤ ਗਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅਖਰ ਇਹੋ ਬੁੱਝੀਐ ਮੂਰਖੇ ਨਾਲ ਨਾ ਲੁੱਝੀਐ ਮੂਰਖੇ ਨਾਲ ਨਾ ਲੁੱਝੀਐ।

ਸੈਂਸ ਦਾ ਸੰਭਾਲੀਐ ਜਿਤ ਕੀਤਾ ਭਾਈ ਆਪਣਾ ਸਾ ਘਾਲ ਪਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੀ ਦੀ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਲਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾ ਹੀ ਉੱਪਰ ਘਾਲੀਐ ਕਿਛਲਾ ਹੀ ਉੱਪਰ ਘਾਲੀਐ।

ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੂੰਹ ਭਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤੁਸੀਂ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ

ਨਾਨਕੰ ਤਨ ਜਾਪਣੀ ਹਰ ਤਾਕੇ ਭਾਰਾਵਾਨ ਆਪ ਕਰੇ ਸਾਗ ਤੇ ਫਿਰ ਆਪ ਕਰਾਏ ਮਾਨ ਇੱਕ ਨਗਲੀ ਜੰਜੀਰੀ ਇੱਕ ਤੁਰੇ ਚੜੇ ਪਸਿਆਰ।

ਉਚਾਪ ਸਗਲਾ ਸੁਮਗਰੀ ਤੁਮਰ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਾਤ ਮੈਂ ਤੁਮ ਹੀ ਨਾਨਕ ਦਾਸ ਤੁਮਰੀ ਗਾਤ ਮੈਂ ਤੁਮ ਹੀ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ

ਦਿਦਾਰ ਦਾ ਧਿਆਨ ਤਰਖਾਲਸ ਵਿੱਚ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇਂਡਟ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸ ਵਿੱਚ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਗਏ ਸਹਾਰ ਦੇ ਸ਼ਹੀਦ ਸਿੱਕਿਦ ਕੇ ਸਾਸਵਾਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸ ਵਿੱਚ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸ ਵਿੱਚ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰੱਛਿਆ ਰਿਆ ਦੇਹ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਆਉਣ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪਦੀ ਲਾਹੀ ਬਣਦੇ ਪਾਠ ਉਪਰੰਤ ਸ੍ਰੀ ਆਸਾ ਜੀ ਵਾਚ ਕੀਰਤਨ ਸੇਵਾ ਹੋਈ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ਣੀਆਂ ਜਥੇ ਨੂੰ ਚੜ੍ਹਦੀ ਕਲਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪਿਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਿਰਤਾਂ ਬਖਸ਼ਣੀਆਂ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਈ ਅਨੂਪ ਸਿੰਘ ਜੰਡਾ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦਿਆਂ ਬੇਅੰਤ ਮਾਇਆ ਦੇਗਾਂ ਵਾਸਤੇ ਅਰਦਾਸ ਕਰਾਉਂਦੇ ਨੇ ਮਿਹਰ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ ਕੇ ਨਿਹਾਲ ਕਰਨਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

नाम गिरते रख लीनी हर मेरी हम।

ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ।

0: जुगो जुग टल, चवर शतर तख्त दे मालक, हाजरा हजूर जारा जहूर शब्द गुरु। बाणी के बोहिथ अमृत के दाते, दसां पातशाहियां दी जोत, साहिब सच्चे पातशाह सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सजे दीवानां दीआं हाजरियां भर रहे अति सत्कारयोग सन्मानयोग सतसंगी जनों, सतगुरां ने बड़ी अपार बख्शिश रहमत कीती है आप सब। गुरदेव दी पावन हजूरी विच जुड़ बैठ के सतगुर की अमृतमयी बाणी आसा की वार दे कीर्तन मेरे तों पहलां गुरु घर के रागी जथे पासों सरवण कर रहे सी। तो आओ साध संगत, समा है पावन मुख वाक दी विचार दा। सत्कारयोग भाई साहब जी ने गुरु चरणा विच अरदास बेनती करके जो आवाजा मुख वाक उपदेश आप जी नूं सरवण कराया है, तिस दी विचार नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। राग राम कली विच चौथे पातशाह गुरु रामदास महाराज दा ये बचन गुरु ग्रंथ साहिब जी दे मुबारक अंक 882 दे उत्ते सुभायमान है। धन गुरु रामदास महाराज ने इस पावन शब्द दी रिहाओ वाली पंक्ति विच जो विचार अंकित कीते ने, महाराज फरमाउंदे ने, राम मैं हर हर नाम मन पाया, हे रमे हुए परमेश्वर वाहिगुरु जी, मैनू हरी दा नाम रब दा नाम जानी के तुहाडा नाम मन नूं पौन लग पिया। मेरे मन नूं तुहाडा हुक्म तुहाडा नाम चंगा लगन लग पिया। क्योंकि साध संगत जे असीं उस अकाल पुरख वाहिगुरु दे हुक्म दे विच रहांगे ਤਾਂ ਹੀ ਸਾਡਾ ਜੀਵਨ ਜਿਹੜਾ ਹੈ ਉਹ ਟਿਕਾਅ ਵਿੱਚ ਆ ਸਕਦਾ ਹੈ। ਬੰਦਾ ਹੁਕਮ ਨੂੰ ਪ੍ਰਵਾਨ ਕਰੇ ਖਿੜੇ ਮੱਥੇ, ਫਿਰ ਉਹਦੇ ਅੰਦਰ ਸਹਿਜ ਵੀ ਆਉਂਦਾ ਹੈ, ਟਿਕਾਅ ਵੀ ਆਉਂਦਾ ਹੈ। ਪਰ ਜੇ ਬੰਦਾ ਹੁਕਮ ਤੋਂ ਬਾਗੀ ਹੋ ਜਾਵੇ ਤੇ ਦੁੱਖ ਤਕਲੀਫਾਂ ਤੇ ਘਟਦੀਆਂ ਨਹੀਂ ਸਗੋਂ ਵੱਧ ਜਾਂਦੀਆਂ ਨੇ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਜੋ ਗੁਰ ਕਹੈ ਸੋਈ ਭਲ ਮੰਨੋ, ਜੋ ਗੁਰੂ ਕਹਿੰਦਾ ਹੈ ਉਸ ਹੁਕਮ ਨੂੰ ਸਤ ਕਰਕੇ ਮੰਨਿਆ ਕਰ। ਦੋ ਤਿੰਨ ਤਰ੍ਹਾਂ ਦੇ ਹੁਕਮ ਹੁੰਦੇ ਨੇ। ਇੱਕ ਹੁਕਮ ਹੈ ਨਿਰੰਕਾਰੀ ਹੁਕਮ। ਨਿਰੰਕਾਰੀ ਹੁਕਮ ਕਿਹੜਾ ਹੈ? ਵੀ ਆਪਾਂ ਸਾਰਿਆਂ ਦਾ ਜਨਮ ਹੋਇਆ ਉਹਦੇ ਹੁਕਮ ਵਿੱਚ ਹੈ, ਆਪਣੇ ਸਰੀਰ ਉੱਤੇ ਇੱਕ ਪ੍ਰਭਾਵ ਸਮੇਂ ਦਾ ਪੈ ਰਿਹਾ ਹੈ ਉਹਦੇ ਹੁਕਮ ਵਿੱਚ ਹੈ, ਤੇ ਇੱਕ ਦਿਨ ਅਸੀਂ ਇਸ ਜਹਾਨ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਹੈ ਉਹਦੇ ਹੁਕਮ ਵਿੱਚ ਹੈ। ਤੋ ਇਹ ਜਿਹੜੀ ਜੰਮਣ ਮਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਜੋ ਅਸੀਂ ਸਾਹਮਣੇ ਕੁਦਰਤ ਵਿੱਚ ਵੇਖ ਰਹੇ ਹਾਂ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ। ਇਸ ਹੁਕਮ ਤੋਂ ਭੱਜਿਆ ਨਹੀਂ ਜਾ ਸਕਦਾ। ਕੋਈ ਬੰਦਾ ਆਖੇ ਵੀ ਮੈਂ ਇਸ ਹੁਕਮ ਨੂੰ ਮੰਨਣਾ ਨਹੀਂ, ਮੰਨਣਾ ਉਹਨੂੰ ਫਿਰ ਵੀ ਪਵੇਗਾ, ਕਿਉਂਕਿ ਕੁਦਰਤ ਤੋਂ ਬਾਹਰ ਕਿੱਥੇ ਭੱਜੇਗਾ। ਪਰ ਜੇ ਇਸ ਹੁਕਮ ਨੂੰ ਉਹ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਕਬੂਲ ਕਰ ਲਵੇ ਕਿ ਇਹ ਕੁਦਰਤ ਦਾ ਕਾਦਰ ਦਾ ਇੱਕ ਨੇਮ ਹੈ ਕਿ ਹਰ ਚੀਜ਼ ਦੇ ਉੱਤੇ ਸਮੇਂ ਦਾ ਇੱਕ ਅਸਰ ਪੈ ਰਿਹਾ ਹੈ, ਪ੍ਰਭਾਵ ਪੈ ਰਿਹਾ ਹੈ। ਜਿਵੇਂ ਅਸੀਂ ਬਚਪਨ ਵਿੱਚ ਸੀ, ਜਵਾਨੀ ਆਈ, ਬੁਢੇਪਾ ਆਇਆ ਤੇ ਅਖੀਰ ਮੌਤ ਆਵੇਗੀ। ਤੋ ਸਾਡੇ ਜੀਵਨ ਦੇ ਵਿੱਚ ਫਿਰ ਟਿਕਾ ਆਵੇਗਾ ਜਦੋਂ ਅਸੀਂ ਆਪ ਉਸ ਹੁਕਮੀ ਦੇ ਹੁਕਮ ਨੂੰ ਪ੍ਰਵਾਨ ਕਰਾਂਗੇ। ਜਪਜੀ ਸਾਹਿਬ ਦੇ ਵਿੱਚ ਤੇ ਆਪਾਂ ਹਰ ਰੋਜ਼ ਪੜ੍ਹਦੇ ਹਾਂ ਵੀ ਹੁਕਮੀ ਹੋਵਨ ਆਕਾਰ, ਜਿੰਨੇ ਆਕਾਰ ਨੇ ਉਹਦੇ ਹੁਕਮ ਦੇ ਵਿੱਚ ਨੇ, ਉਹਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦੇ ਹੁਕਮ ਵਿੱਚ ਜੀਵਾਂ ਦਾ ਜਨਮ ਹੋ ਰਿਹਾ ਹੈ, ਉਹਦੇ ਹੁਕਮ ਵਿੱਚ ਹੀ ਜੀਵਾਂ ਦੀ ਮੌਤ ਹੋ ਰਹੀ ਹੈ। ਤੋ ਇਸ ਨਿਰੰਕਾਰੀ ਹੁਕਮ ਨੂੰ ਕਦੀ ਵੀ ਬਦਲਿਆ ਨਹੀਂ ਜਾ ਸਕਦਾ। ਕੋਈ ਦੁਨੀਆਂ ਦੀ ਐਸੀ ਤਾਕਤ ਨਹੀਂ ਹੈ ਜਿਹੜੀ ਇਸ ਹੁਕਮ ਨੂੰ ਬਦਲ ਦੇਵੇ। ਈਵਨ ਤੁਸੀਂ ਇੱਥੋਂ ਤੱਕ ਵੇਖੋ, ਜਿਹੜੇ ਬਹੁਤ ਸਾਰੇ ਜਿਨ੍ਹਾਂ ਨੂੰ ਆਪਾਂ ਬੰਦਗੀ ਵਾਲੇ, ਇਬਾਦਤ ਵਾਲੇ ਲੋਕ ਕਹਿੰਦੇ ਹਾਂ, ਉਹ ਵੀ ਇਸੇ ਹੁਕਮ ਦੇ ਅਧੀਨ ਸਨ। ਉਹਨਾਂ ਦੀ ਜਦੋਂ ਆਪਾਂ ਜੀਵਨ ਹਿਸਟਰੀ ਨੂੰ ਪੜ੍ਹਦੇ ਹਾਂ, ਜ਼ਿੰਦਗੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਤਾਂ ਇਸੇ ਹੁਕਮ ਦੇ ਵਿੱਚ ਜਿੱਦਾਂ ਕੁਦਰਤ ਨੇ ਸਾਡੇ ਸਰੀਰ ਉੱਤੇ ਪ੍ਰਭਾਵ ਪਾਇਆ, ਇੱਦਾਂ ਹੀ ਉਹਨਾਂ ਉੱਤੇ ਵੀ ਪਾਇਆ। ਤੋਂ ਪਹਿਲਾ ਹੁਕਮ ਜਿਹਨੂੰ ਆਪਾਂ ਨਿਰੰਕਾਰੀ ਹੁਕਮ ਕਹਿੰਦੇ ਹਾਂ, ਪਾਣੀ ਹੈ, ਪਿਆਸ ਬੁਝਾਵੇਗਾ, ਨਿਰੰਕਾਰੀ ਹੁਕਮ ਹੈ। ਪਾਣੀ ਹੈ, ਸਾਡੀ ਸਫਾਈ ਕਰੇਗਾ, ਉਹਦਾ ਹੁਕਮ ਹੈ। ਜੋ ਕੁਝ ਵੀ ਅਸੀਂ ਪ੍ਰਕਿਰਿਆ ਵੇਖ ਰਹੇ ਹਾਂ, ਇਹ ਉਹਦੇ ਹੁਕਮ ਵਿੱਚ ਹੀ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਨਾ, ਆਸਾ ਕੀ ਵਾਰ ਵਿੱਚ ਆਪਾਂ ਪੜ੍ਹਦੇ ਹਾਂ, ਸੂਰਜ, ਚੰਦਰਮਾ, ਧਰਤੀ, ਇਹ ਆਸਮਾਨ, ਤਾਰੇ, ਸਭ ਕੁਝ ਉਹਦੇ ਭੈ ਵਿੱਚ, ਉਹਦੇ ਹੁਕਮ ਵਿੱਚ ਚੱਲ ਰਿਹਾ ਹੈ। ਤੋ ਇਸ ਹੁਕਮ ਤੋਂ ਬੰਦਾ ਮੂੰਹ ਨਹੀਂ ਫੇਰ ਸਕਦਾ, ਇਸ ਹੁਕਮ ਨੂੰ ਉਹਨੂੰ ਮੰਨਣਾ ਪਵੇਗਾ। ਤੋ ਪਹਿਲਾ ਹੁਕਮ ਹੈ ਜਿਹਨੂੰ ਮੈਂ ਕਿਹਾ ਨਿਰੰਕਾਰੀ ਹੁਕਮ। ਦੂਜਾ ਹੁਕਮ ਹੈ ਗੁਰੂ ਦਾ ਉਪਦੇਸ਼, ਇਹ ਵੀ ਹੁਕਮ ਹੀ ਹੈ, ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਹੇ ਗੁਰਸਿੱਖ ਮਿੱਤਰੋ, ਗੁਰੂ ਵਾਲੀ ਚਾਲ ਚੱਲਿਆ ਕਰੋ। ਜੋ ਗੁਰ ਕਹੇ, ਜੋ ਗੁਰੂ ਕਹਿੰਦਾ ਹੈ, ਜੋ ਗੁਰੂ ਉਪਦੇਸ਼ ਦਿੰਦਾ ਹੈ, ਜੋ ਗੁਰ ਕਹੇ ਸੋਈ ਭਲ ਮੰਨੋ, ਉਹਨੂੰ ਭਲਾ ਕਰਕੇ, ਉਹਨੂੰ ਸਤ ਕਰਕੇ ਮੰਨਿਆ ਕਰ। ਬੰਦਾ ਇਸ ਹੁਕਮ ਤੋਂ ਕਦੀ ਕਦੀ ਬਾਗੀ ਹੁੰਦਾ ਹੈ, ਪਰ ਰਿਜ਼ਲਟ ਇੱਕੋ ਜਿਹਾ ਰਹਿੰਦਾ ਹੈ ਵੀ ਜਿਹਾ ਬੀਜਿਆ ਸੋ ਲੁਣੇ ਕਰਮਾ ਸੰਦੜਾ ਖੇਤ, ਵੀ ਜੋ ਤੁਸੀਂ ਬੀਜਿਆ ਉਹ ਤੁਹਾਨੂੰ ਵੱਢਣਾ ਪੈਣਾ ਹੈ, ਕਿਸੇ ਰੂਪ ਵਿੱਚ ਵੱਢਣਾ ਪਵੇ। ਜਿਹੜਾ ਬੀਜ ਧਰਤੀ ਦੀ ਇੱਕ ਉੱਤੇ ਤੁਸੀਂ ਸੁੱਟਿਆ ਹੈ, ਉਹਨੂੰ ਆਪਾਂ ਕਰਮਾਂ ਦਾ ਬੀਜ ਕਹਿੰਦੇ ਹਾਂ, ਉਹ ਵੱਢਣਾ ਪੈਂਦਾ ਹੈ। ਤੋ ਮਹਾਰਾਜ ਕਹਿੰਦੇ ਨੇ, ਇਸ ਲਈ ਤੂੰ ਗੁਰੂ ਦੇ ਹੁਕਮ ਦੇ ਅਨੁਸਾਰ ਖੇਤੀ ਕਰਿਆ ਕਰ। ਗੁਰੂ ਦੇ ਹੁਕਮ ਦੇ ਅਨੁਸਾਰ ਖੇਤੀ ਦਾ ਅਰਥ ਹੈ ਜਿਵੇਂ ਕਿਸਾਨ ਖੇਤਾਂ ਨੂੰ ਪੱਧਰਾ ਕਰਕੇ, ਆਪਣੇ ਖੇਤਾਂ ਦੀ ਚੰਗੀ ਵਾਹੀ ਕਰਕੇ, ਉਹਦੇ ਵਿੱਚ ਉੱਤਮ ਬੀਜ ਲਿਆ ਕੇ ਸੁੱਟਦਾ ਹੈ ਨਾ, ਤੂੰ ਵੀ ਸਰੀਰ ਦੀ ਇਸ ਖੇਤੀ ਨੂੰ ਜਦੋਂ ਕਰਨਾ ਹੈ, ਤੇ ਆਪਣੇ ਸਰੀਰ ਦੇ ਵਿੱਚ ਗੁਰੂ ਦੇ ਹੁਕਮ, ਗੁਰੂ ਦੇ ਉਪਦੇਸ਼ ਨੂੰ ਲੈ ਕੇ ਸਰੀਰ ਦੀ ਖੇਤੀ ਕਰਨੀ ਹੈ। ਇੱਥੋਂ ਨਿਕਲੇਗਾ ਕੀ? ਹੁਣ ਸਰੀਰ ਦੀ ਖੇਤੀ ਵਿੱਚ ਬੰਦਾ ਬੀਜ ਕਿਹੜੇ ਸੁੱਟਦਾ ਹੈ? ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਕਿ ਜਾਂ ਐਵੇਂ ਹੀ ਕਿਤਿਓਂ ਖਰੀਦ ਕੇ ਜਾਂ ਕੋਈ ਗੁਆਂਢੀ ਬੀਜ ਆਣ ਕੇ ਸੁੱਟ ਗਿਆ, ਫਿਰ ਉਦਾਂ ਦਾ ਉਹਦਾ ਜਿਹੜਾ ਰਿਐਕਟ ਹੈ, ਉਹਦਾ ਜਿਹੜਾ ਅਸਰ ਹੈ, ਉਹ ਸਾਡੇ ਉੱਤੇ ਹੋਵੇਗਾ। ਤੋ ਮਹਾਰਾਜ ਨੇ ਬਾਣੀ ਵਿੱਚ ਆਖਿਆ, ਉਹਦੇ ਹੁਕਮ ਦੇ ਵਿੱਚ ਖੇਤੀ ਕਰਿਆ ਕਰ। ਖੇਤੀ ਕਿਹੜੀ ਕਰਨੀ ਹੈ? ਜਾਣੀ ਕਿ ਮੈਂ ਆਪਣੇ ਸਰੀਰ ਨੂੰ, ਖੇਤ ਸਰੀਰ ਜੋ ਬੀਜ ਗਿਆ, ਜਿਹੜਾ ਇਹ ਮੇਰਾ ਸਰੀਰ ਹੈ, ਇਹਨੂੰ ਖੇਤ ਬਣਾਉਣਾ ਹੈ, ਇਹਦੇ ਵਿੱਚ ਜੋ ਬੀਜਾਂਗਾ ਉਗਾਗਾ, ਪਰ ਮੈਂ ਕੀ ਕਰਨਾ ਹੈ ਵੀ ਜੋ ਆਪਣੀ ਮਰਜ਼ੀ ਨਾਲ ਨਹੀਂ ਬੀਜਣਾ, ਮੇਰਾ ਗੁਰੂ ਜੋ ਕਹਿੰਦਾ ਹੈ ਮੈਂ ਉਹ ਇਸ ਸਰੀਰ ਦੇ ਵਿੱਚ ਬੀਜਣਾ ਹੈ। ਤੋ ਖੇਤ ਸਰੀਰ ਜੋ ਬੀਜ ਗਿਆ, ਸੁਵੰਤ ਖਲੋਆ ਆਏ, ਖੇਤ ਸਰੀਰ ਵਿੱਚ ਮੈਂ ਜੋ ਬੀਜਿਆ ਉਹ ਅਖੀਰ ਨੂੰ ਨਿਕਲ ਆਵੇਗਾ, ਪੁੰਗਰ ਆਵੇਗਾ, ਉਗਾਵੇਗਾ। ਤੋ ਦੂਜਾ ਹੁਕਮ ਹੈ ਗੁਰੂ ਦਾ, ਦੂਜਾ ਉਪਦੇਸ਼ ਹੈ ਗੁਰੂ ਦਾ। ਹੁਣ ਤੀਜਾ ਇੱਕ ਹੁਕਮ ਹੋਰ ਹੈ, ਤੀਜਾ ਹੁਕਮ ਹੈ ਮੇਰੇ ਆਪਣੇ ਮਨ ਦਾ, ਜਿਹੜਾ ਮਨ ਗੁਰੂ ਦੀ ਵਿਚਾਰ ਤੋਂ ਸੱਖਣਾ ਹੋਇਆ ਫਿਰਦਾ, ਮੇਰਾ ਆਪਣਾ ਹੁਕਮ ਹੀ ਹੈ। ਆਪਾਂ ਨਾ ਜਦੋਂ ਅਮੂਮਨ ਤੁਸੀਂ ਵੇਖੋਗੇ, ਲੋਕ ਇਹ ਗੱਲ ਕਹਿੰਦੇ ਨੇ ਜੀ ਰੱਬ ਦੇ ਹੁਕਮ ਵਿੱਚ, ਹਰ ਚੀਜ਼ ਰੱਬ ਦੇ ਹੁਕਮ ਵਿੱਚ ਨਹੀਂ ਹੈ। ਰੱਬ ਦੇ ਹੁਕਮ ਵਿੱਚ ਇੱਕ ਚੀਜ਼ ਹੈ, ਇੱਕ ਗੁਰੂ ਦੇ ਹੱਥ ਵਿੱਚ ਹੈ, ਤੇ ਇੱਕ ਤੇਰੇ ਆਪਣੇ ਹੱਥ ਵਿੱਚ ਵੀ ਹੈ, ਸਾਰਾ ਕੁਝ ਨਹੀਂ। ਅਸੀਂ ਪ੍ਰਸ਼ਾਦਾ ਪਾਣੀ, ਭੋਜਨ ਪਾਣੀ ਤਿਆਰ ਕਰਦੇ ਹਾਂ, ਤੇ ਥੋੜਾ ਜਿਹਾ ਉਦਮ ਸਾਨੂੰ ਆਪ ਵੀ ਤੇ ਕਰਨਾ ਹੀ ਪੈਂਦਾ ਹੈ ਨਾ, ਉਹਨੂੰ ਖਾਣ ਲਈ ਕਰਨਾ ਪਵੇਗਾ, ਥੋੜੀ ਬਾੜੀ ਉੱਠ ਕੇ ਸੈਰ ਕਰਨੀ ਪਵੇਗੀ, ਉਹਨੂੰ ਪਚਾਉਣ ਲਈ ਕਰਨਾ ਪਵੇਗਾ। ਬਿਲਕੁਲ ਤੇ ਨਹੀਂ ਇੱਦਾਂ ਵੀ ਬੰਦਾ ਕਵੇ ਵੀ ਸਾਰਾ ਕੁਝ ਜਿਹੜਾ ਹੈ ਉਹ ਰੱਬ ਦੇ ਹੱਥ ਵਿੱਚ ਹੀ ਹੈ। ਨਹੀਂ, ਅਸੀਂ ਆਪਣੇ ਬੱਚਿਆਂ ਨੂੰ ਪੜ੍ਹਨੇ ਪਾਉਂਦੇ ਹਾਂ, ਆਪ ਕਾਰੋਬਾਰਾਂ ਤੇ ਜਾਂਦੇ ਹਾਂ, ਸਵੇਰੇ 5-5 ਵਜੇ ਉੱਠ ਕੇ ਜਾਂਦੇ ਹਾਂ, ਬੰਦਾ ਇਹ ਐਕਸਕਿਊਜ਼ ਨਹੀਂ ਉੱਥੇ ਦੇ ਸਕਦਾ ਵੀ ਸਾਰਾ ਕੁਝ ਰੱਬ ਦੇ ਹੁਕਮ ਵਿੱਚ ਹੀ ਹੈ। ਤੋ ਸਾਨੂੰ ਆਪ ਵੀ ਉੱਦਮ ਕਰਨਾ ਪੈਂਦਾ ਹੈ, ਤਾਂ ਹੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਉੱਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ। ਇਸ ਕਰਕੇ ਉੱਦਮ ਤੇ ਕਰਨਾ ਪਵੇਗਾ ਨਾ, ਉੱਠ ਕੇ ਤੇ ਤੁਰਨਾ ਪਵੇਗਾ। ਤੁਸੀਂ ਆਏ ਹੋ, ਸੰਗਤ ਕਰ ਰਹੇ ਹੋ, ਕੋਈ ਗੁਰੂ ਘਰ ਵਿੱਚ ਸੇਵਾ ਕਰ ਰਹੇ ਹੋ, ਉੱਦਮ ਤੇ ਕਰਨਾ ਪਵੇਗਾ ਨਾ, ਭਾਗ ਅੱਗੇ ਮਹਾਰਾਜ ਨੇ ਲਾਉਣੇ ਨੇ, ਸੰਗਤ ਤੇ ਕਰਨੀ ਪਵੇਗੀ ਨਾ, ਚੰਗੇ ਲੋਕਾਂ ਵਿੱਚ ਜਾ ਕੇ ਤੇ ਬਹਿਣਾ ਪਵੇਗਾ ਨਾ, ਉੱਦਮ ਤੇ ਕਰਨਾ ਹੀ ਪਵੇਗਾ। ਤੋਂ ਤੀਜਾ ਹੁਕਮ ਜਿਹੜਾ ਹੁੰਦਾ ਹੈ ਉਹ ਕਈ ਵਾਰ ਸਾਡਾ ਆਪਣਾ ਹੁੰਦਾ ਹੈ ਤੇ ਆਪਾਂ ਉਹਨੂੰ ਇਹ ਕਹਿ ਦਿੰਦੇ ਰੱਬ ਦਾ ਹੁਕਮ ਹੈ। ਹਾਂ ਠੀਕ ਹੈ, ਜੇ ਵੱਡੇ ਕੈਨਵਸ ਵਿੱਚ ਵੇਖਿਆ ਜਾਵੇ ਤੇ ਕੁਝ ਵੀ ਚੀਜ਼ ਰੱਬ ਦੇ ਹੁਕਮ ਤੋਂ ਬਾਹਰੀ ਨਹੀਂ। ਤੋਂ ਮਹਾਰਾਜ ਬਖਸ਼ਿਸ਼ ਕਰਦਿਆਂ ਬਾਣੀ ਦੇ ਵਿੱਚ ਇੱਕ ਬਚਨ ਹੋਰ ਰੱਖਦੇ ਨੇ, ਉਹ ਕਹਿੰਦੇ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਹੁਣ ਇਹਦਾ ਅਰਥ ਇਹ ਹੈ ਵੀ ਬੰਦੇ ਨੇ ਹੁਕਮ ਕੀਤੇ ਜਿਹੜੇ ਉਹਦੇ ਮਨ ਨੂੰ ਭਾਉਂਦੇ ਸੀ, ਜੋ ਮਨ ਨੇ ਕਿਹਾ, ਜੋ ਮਨ ਨੇ ਹੁਕਮ ਕੀਤਾ ਉਹਨੂੰ ਮੈਂ ਮੰਨ ਲਿਆ। ਤੋ ਇਹ ਮੇਰੇ ਮਨ ਪਾਉਂਦੇ ਹੁਕਮ ਸਨ ਜਿਹੜੇ ਮੈਂ ਆਪਣੇ ਆਪ ਨੂੰ ਡਿਕਟੇਟ ਕੀਤਾ, ਆਪਣੇ ਆਪ ਨੂੰ ਕੁਝ ਹਦਾਇਤ ਦਿੱਤੀ। ਹੁਕਮ ਤੇ ਵੀ ਹੈ ਹੁਕਮ ਕੀਏ ਮਨ ਭਾਵਦੇ, ਮਹਾਰਾਜ ਨੇ ਆਖਿਆ ਮਨ ਪਾਉਂਦੇ ਹੁਕਮ ਕੀਤੇ ਤੂੰ, ਆਪਣੇ ਸਰੀਰ ਉੱਤੇ ਮਨ ਪਾਉਂਦੇ ਹੁਕਮ, ਕਿਉਂਕਿ ਮਨ ਕਾਬੂ ਵਿੱਚ ਨਹੀਂ ਸੀ, ਮਨ ਗੁਰੂ ਵਾਲਾ ਨਹੀਂ ਸੀ। ਤੋ ਜਦੋਂ ਤੂੰ ਆਪਣੇ ਆਪ ਨੂੰ ਡਿਕਟੇਟ ਆਪਣੇ ਮਨ ਦੇ ਦੁਆਰਾ ਹੀ ਕੀਤਾ, ਗੁਰੂ ਦੀ ਸਲਾਹ ਲੈ ਕੇ ਤੇ ਕੀਤਾ ਕੋਈ ਨਹੀਂ, ਤੇ ਫਿਰ ਉਹਦਾ ਰਿਜ਼ਲਟ, ਉਹਦਾ ਨਤੀਜਾ ਕੀ ਨਿਕਲਿਆ? ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਰਾਹ ਭੀੜਾ ਹੋ ਗਿਆ। ਹੁਣ ਛੋਟਾ ਬੱਚਾ ਏ, ਜੇ ਉਹ ਆਪਣੇ ਮਨ ਦੀ ਮਰਜ਼ੀ ਕਰਦਾ ਹੈ, ਪਿਤਾ ਦੀ ਸਲਾਹ ਨਹੀਂ ਲੈਂਦਾ, ਮਾਂ ਦੀ ਸਲਾਹ ਨਹੀਂ ਲੈਂਦਾ, ਹਾਲਾਂਕਿ ਮਾਂ ਤੇ ਪਿਓ ਨੂੰ ਵਾਰ ਵਾਰ ਗੱਲਾਂ ਸਮਝਾਉਂਦੇ ਨੇ, ਉਹਨੂੰ ਕਹਿੰਦੇ ਨੇ ਪੁੱਤ ਇਸ ਰਸਤੇ ਥਾਣੀ ਨਾ ਜਾਈ, ਮਾਂ ਤੇ ਪਿਓ ਨੂੰ ਵਾਰ ਵਾਰ ਕਹਿੰਦੇ ਨੇ ਵੀ ਇਸ ਘਰ ਵਿੱਚ ਨਾ ਜਾਈ, ਇੱਥੇ ਇੱਦਾਂ ਨਾ ਖੇਡੀ, ਤੇਰੇ ਸੱਟ ਲੱਗ ਜਾਵੇਗੀ, ਆਹ ਹੋ ਜਾਵੇਗਾ, ਉਹ ਹੋ ਜਾਵੇਗਾ। ਪਰ ਸਾਡੀ ਬੁੱਧੀ ਵੀ ਉਸ ਅਣਜਾਣ ਬਾਲਕ ਵਰਗੀ ਹੋ ਜਾਂਦੀ ਹੈ ਜਿਹੜੀ ਆਪਣੇ ਗੁਰੂ ਦੇ ਬਚਨ, ਗੁਰੂ ਦੀ ਟੋਕਾ ਟੋਕੀ ਨੂੰ ਚੰਗਾ ਨਹੀਂ ਸਮਝਦੀ। ਤੋ ਮੇਰੇ ਮਨ ਦੇ ਹੁਕਮ ਨੇ ਜਿਨ੍ਹਾਂ ਦਾ ਮੈਨੂੰ ਫਿਰ ਖਮਿਆਜ਼ਾ ਬਹੁਤ ਬੁਰੇ ਤਰੀਕੇ ਨਾਲ ਭੁਗਤਣਾ ਪੈਂਦਾ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਖਿਆ ਹੁਕਮ ਕੀਏ ਮਨ ਭਾਵਦੇ, ਜਦੋਂ ਤੂੰ ਮਨ ਭਾਉਂਦੇ ਹੁਕਮ ਕੀਤੇ ਫਿਰ ਰਾਹ ਭੀੜਾ ਹੋ ਗਿਆ ਜੀਵਨ ਦਾ। ਪਿਤਾ ਕਹਿੰਦਾ ਸੀ ਪੜ੍ਹ ਲਾ, ਕੰਮ ਆਵੇਗਾ ਜ਼ਿੰਦਗੀ ਵਿੱਚ, ਮਾਂ ਕਹਿੰਦੀ ਸੀ ਪੜ੍ਹ ਲਾ, ਪਰ ਬੱਚਾ ਅਣਜਾਣ ਸੀ, ਅਸੀਂ ਤੇ ਅਣਜਾਣ ਨਹੀਂ, ਅਸੀਂ ਕਹਿੰਦੇ ਨਹੀਂ ਇੱਦਾਂ ਹੀ ਚੱਲੇ ਜਾਵੇਗਾ ਸ਼ਾਇਦ। ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਤੋ ਕੁੱਲ ਮਿਲਾ ਕੇ ਤਿੰਨ ਹੁਕਮ ਹੋ ਗਏ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਜਿਹਨੂੰ ਆਪਾਂ ਨਿਰੰਕਾਰੀ ਹੁਕਮ ਕਹਿੰਦੇ ਹਾਂ, ਉਹ ਤੋਂ ਕੋਈ ਚੀਜ਼ ਬਾਹਰ ਨਹੀਂ ਹੈਗੀ। ਦੂਜਾ ਹੁਕਮ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ ਵਿੱਚ ਮੇਰੇ ਗੁਰੂ ਦਾ ਹੈ। ਤੇ ਤੀਜਾ, ਜਦੋਂ ਬਾਣੀ ਨੂੰ ਟੁੱਟਦਾ ਹਾਂ, ਮੈਂ ਬਾਣੀ ਦੀ ਵਿਚਾਰ ਤੋਂ ਥਿੜਕਦਾ ਹਾਂ, ਤੇ ਮੇਰੇ ਆਪਣੇ ਮਨ ਦਾ ਵੀ ਹੁਕਮ ਹੈ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਰਾਮ ਹੇ ਰੱਬ ਜੀ, ਮੈਂ ਹਰ ਹਰ ਨਾਮ ਮਨ ਪਾਇਆ। ਆਖਿਆ ਮੈਨੂੰ ਤੇਰਾ ਨਾਮ, ਨਾਮ ਦਾ ਅਰਥ ਕੀ ਹੈ? ਤੇਰੀ ਸਤਾ, ਤੇਰੀ ਹੋਂਦ, ਜਿਹੜੀ ਸਦੀਵੀ ਅਟਲ ਹੈ, ਜਿਹਨੂੰ ਤੁਸੀਂ ਇੱਦਾਂ ਬਚਨ ਪੜ੍ਹਦੇ ਹੋ, ਇੱਕ ਓਅੰਕਾਰ ਅੱਗੇ ਕੀ ਹੈ ਜੀ? ਸਤ ਨਾਮ। ਤੇ ਮੈਂ ਇਹਦੀ ਵਿਆਖਿਆ ਕਰਦੇ ਅਕਸਰ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਇੱਥੇ ਸਤ ਦਾ ਅਰਥ ਸੱਚ ਨਹੀਂ ਹੈਗਾ, ਆਪਾਂ ਆਮ ਕਹਿੰਦੇ ਟਰੁੱਥ। ਤੋ ਇੱਥੇ ਟਰੁੱਥ ਨਹੀਂ ਹੈ, ਕਿਉਂਕਿ ਸੱਚ ਹੈ ਤੇ ਝੂਠ ਵੀ ਹੈ। ਇੱਥੇ ਸੱਤ ਦਾ ਮਤਲਬ ਹੈ ਜਿਹਦੀ ਐਗਜ਼ਿਸਟੈਂਸ ਸਦੀਵੀ ਹੈ, ਸਦਾ ਰਹਿਣ ਵਾਲਾ ਹੈ, ਜਿਹੜਾ ਸਦਾ ਲਈ ਹੈ। ਤੋ ਜੇ ਅਸੀਂ ਸੱਚ ਵੀ ਕਹਿਣਾ ਹੈ ਤੇ ਇਹ ਸਮਝੀਏ ਵੀ ਕਿਹੜਾ ਸੱਚ, ਮੇਰਾ ਆਪਣਾ ਸੱਚ ਹੈ, ਤੁਹਾਡਾ ਆਪਣਾ ਸੱਚ ਹੈ, ਦੁਨੀਆਂ ਦੇ ਆਪਣੇ ਸੱਚ ਹੁੰਦੇ ਨੇ, ਹਰ ਬੰਦਾ ਹੀ ਆਪਣੀ ਜਗ੍ਹਾ ਉੱਤੇ ਸੱਚਾ ਹੁੰਦਾ, ਝੂਠਾ ਬੰਦਾ ਵੀ ਆਪਣੀ ਜਗ੍ਹਾ ਉੱਤੇ ਕਿਤੇ ਨਾ ਕਿਤੇ ਸੱਚਾ ਹੀ ਹੁੰਦਾ। ਸਾਡਾ ਜਿਹੜਾ ਸੱਚ ਹੁੰਦਾ ਇਹ, ਉਹ ਵੀ ਤੇ ਸਾਡੀ ਇੱਕ ਸੋਚ ਵਿੱਚੋਂ ਹੀ ਨਿਕਲਦਾ ਹੈ ਨਾ, ਸਮਝੇ ਨਾ ਬੇਨਤੀ ਨੂੰ, ਸਾਡੀ ਸੋਚ ਵਿੱਚੋਂ ਹੀ ਸੱਚ। ਤੁਸੀਂ ਵੇਖੋ, ਕਿਸੇ ਨੂੰ ਕਹੋ ਵੀ ਕੋਈ ਭੂਤ ਪ੍ਰੇਤ ਨਹੀਂ ਹੁੰਦੇ, ਕੋਈ ਕੱਖ ਨਹੀਂ ਹੁੰਦਾ, ਉਹ ਵੀ ਕਹੇਗਾ ਨਹੀਂ ਇਹ ਤੁਹਾਡੀ ਗੱਲ ਝੂਠ ਹੈ, ਮੈਂ ਵੇਖੇ ਨੇ, ਮੈਂ ਸੱਚਾਂ, ਕਿਉਂਕਿ ਉਹਦੀ ਸੋਚ ਦੇ ਪ੍ਰੋਸੈਸ ਵਿੱਚੋਂ, ਉਹਦੇ ਗਿਆਨ ਦੇ ਵਿੱਚੋਂ ਜਿਹੜੀ ਚੀਜ਼ ਨਿਕਲੀ ਉਹਨੇ ਉਹਨੂੰ ਕੀ ਮੰਨਿਆ? ਸੱਚ ਮੰਨ ਲਿਆ ਨਾ, ਤੇ ਉਹਨੇ ਜਿਹੜੇ ਫਿਲਟਰ ਲਾਏ ਸੀ, ਜਿਹੜੀ ਚੀਜ਼ ਉਹਦੇ ਵਿੱਚੋਂ ਨਿਕਲ ਕੇ ਆਈ ਉਹਨੇ ਉਹਨੂੰ ਸੱਚ ਮੰਨ ਲਿਆ, ਉਹ ਕਹਿੰਦਾ ਨਹੀਂ ਮੇਰਾ ਸੱਚ ਆਪਣਾ। ਤਾਂ ਹੀ ਤੇ ਦੁਨੀਆਂ ਵਿੱਚ ਤੁਸੀਂ ਵੇਖੋ ਕਈ ਵਾਰ ਇੱਦਾਂ ਆਪਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ, ਨਹੀਂ ਤੂੰ ਵੀ ਠੀਕ ਆ, ਤੂੰ ਵੀ ਠੀਕ ਆ। ਸੱਚ ਸਾਰਿਆਂ ਦੇ ਆਪੋ ਆਪਣੇ, ਜਿੰਨੀ ਉਹਨਾਂ ਦੀ ਇਨਫੋਰਮੇਸ਼ਨ ਸੀ, ਜਿੰਨੀ ਸਮਝ ਸੀ, ਜਿੰਨੀ ਮਤ ਸੀ, ਉਹਨੇ ਜੋ ਪ੍ਰੋਸੈਸ ਕੀਤਾ, ਜੋ ਪ੍ਰੋਸੈਸ ਕੀਤਾ, ਆਪਾਂ ਭੋਜਨ ਪ੍ਰਸ਼ਾਦਾ ਤਿਆਰ ਕਰਦੀਆਂ ਭੈਣਾਂ, ਹੁਣ ਦਾਲ ਬਣਾਉਣੀ ਹੈ ਤੇ ਦਾਲ ਦੇ ਵਿੱਚ ਜਿਹੜੇ ਜਿਹੜੇ ਮਸਾਲੇ ਤੁਹਾਡੇ ਕੋਲ ਸੀ ਤੁਸੀਂ ਉਹ ਪਾ ਕੇ ਦਾਲ ਬਣਾਈ, ਹਰ ਇੱਕ ਦੀ ਦਾਲ ਵੱਖਰੀ ਵੱਖਰੀ ਹੈ, ਹਰ ਇੱਕ ਦੀ ਕਿੱਦਾਂ ਭਲਾ? ਬਜ਼ੁਰਗ ਨੇ ਦਾਲ ਖਾਣੀ ਸੀ ਤੇ ਉਹ ਕਹਿੰਦਾ ਜ਼ਿਆਦੇ ਮਸਾਲੇ ਨਾ ਪਾਇਓ, ਫਿੱਕੀ ਜੀ ਹੋ ਗਈ, ਹੈ ਤੇ ਉਹ ਵੀ ਦਾਲ ਹੀ ਹੈ। ਬੱਚੇ ਨੂੰ ਦੇਣੀ ਸੀ ਕਹਿੰਦੇ ਇੱਦਾਂ ਕਰੋ, ਇਹਨੂੰ ਡਾਕਟਰ ਨੇ ਕਿਹਾ ਵੀ ਇਹਨੂੰ ਮਾੜੀ ਜਿਹੀ ਉਬਾਲ ਕੇ ਦੇ ਦਿਓ, ਬਸ ਠੀਕ ਹੈ, ਮਾੜਾ ਮੋਟਾ ਕੋਈ ਲੂਣ ਭੁੱਕ ਦਿਓ, ਠੀਕ ਹੈ। ਤੇ ਇੱਕ ਤੰਦਰੁਸਤ ਨੇ ਖਾਣੀ ਸੀ ਤੇ ਉਹ ਕਹਿੰਦਾ ਵੀ ਮਸਾਲੇ ਮਸੂਲੇ ਚੰਗੀ ਤਰ੍ਹਾਂ ਪਾ ਕੇ ਦਿਓ। ਹੁਣ ਦਾਲ ਤੇ ਤਿੰਨਾਂ ਕੋਲ ਹੀ ਹੈ, ਤਿੰਨੇ ਕਹਿੰਦੇ ਨੇ, ਬਜ਼ੁਰਗ ਅੱਗੇ ਵੀ ਦਾਲ ਪਈ ਹੈ ਉਹਨੂੰ ਵੀ ਸ਼ਬਦ ਦਾਲ ਹੀ ਵਰਤਿਆ ਜਾਵੇਗਾ, ਬੱਚੇ ਅੱਗੇ ਵੀ ਪਈ ਹੈ ਤੇ ਵੱਡੇ ਕੋਲ ਵੀ ਪਈ ਹੈ, ਕੋਈ ਸਬਜ਼ੀ ਹੋਵੇ। ਤੋ ਤਿੰਨਾਂ ਦਾ ਸੱਚ ਇਹ ਹੈ ਵੀ ਉਹਨਾਂ ਦੇ ਕੋਲ ਦਾਲ ਹੈ, ਪਰ ਤਿੰਨੇ ਹੀ ਜ਼ੁਬਾਨ ਤੋਂ ਇਹ ਵੀ ਗੱਲ ਕਹਿੰਦੇ ਨੇ ਸਾਡੀ ਦਾਲ ਸਵਾਦ ਹੈ, ਦੂਜਾ ਕਹਿੰਦਾ ਸਾਡੀ ਸਵਾਦ ਹੈ, ਤੀਜਾ ਸਾਡੀ ਸਵਾਦ ਹੈ। ਬਣਾਉਣ ਵਾਲਾ ਜਾਣਦਾ ਹੈ ਵੀ ਨਹੀਂ ਹੈ ਤੇ ਤਿੰਨਾਂ ਵਿੱਚ ਫਰਕ ਹੈ, ਭਾਵੇਂ ਬੇਸ਼ੱਕ ਇਹਨਾਂ ਨੂੰ ਸਵਾਦ ਲੱਗਦੀ ਹੈ। ਤੋ ਸਾਡਾ ਜਿਹੜਾ ਸੱਚ ਹੁੰਦਾ ਹੈ ਨਾ, ਉਹ ਵੀ ਇੱਦਾਂ ਹੀ ਹੁੰਦਾ ਹੈ ਵੀ ਜਿਹੜੀ ਸਾਡੀ ਸੁਰਤ ਵਿੱਚ ਜੋ ਅੱਜ ਤਾਈਂ ਫੀਡ ਹੋਇਆ ਹੁੰਦਾ, ਜਿਹੜੀ ਇਨਫੋਰਮੇਸ਼ਨ ਅਸੀਂ ਉੱਥੋਂ ਪ੍ਰੋਸੈਸ ਕਰਕੇ ਕੱਢਦੇ ਹਾਂ, ਉਹਨੂੰ ਆਪਾਂ ਕੀ ਮੰਨਦੇ ਹਾਂ? ਸੱਚ ਮੰਨਦੇ ਹਾਂ। ਤੁਸੀਂ ਨਵੀਂ ਇਨਫੋਰਮੇਸ਼ਨ ਪਾ ਲਓ, ਨਵੀਂ ਜਾਣਕਾਰੀ ਪਾ ਲਓ, ਨਵੇਂ ਤਜਰਬਾਤ ਪਾ ਲਓ, ਤੇ ਤੁਹਾਡਾ ਸੱਚ ਜੇ ਅੱਜ ਹੈ ਤੇ ਕੱਲ੍ਹ ਨੂੰ ਬਦਲ ਜਾਵੇਗਾ। ਜਿਹੜਾ ਸੱਚ ਅੱਜ ਹੈ ਉਹ ਕੱਲ੍ਹ ਨੂੰ ਬਦਲ ਜਾਵੇਗਾ, ਉਹ ਪਰਸੋਂ ਹੋਰ ਹੋਵੇਗਾ, ਚੌਥ ਹੋਰ ਹੋਵੇਗਾ, ਪੰਜਾਂ ਸਾਲਾਂ ਬਾਅਦ ਹੋਰ ਹੋਵੇਗਾ, ਦਸਾਂ ਸਾਲਾਂ ਬਾਅਦ ਹੋਰ ਹੋਵੇਗਾ। ਤੋ ਸਾਡਾ ਸੱਚ ਜਿਹੜਾ ਹੈ ਉਹ ਕਦੀ ਵੀ ਅਲਟੀਮੇਟ ਨਹੀਂ ਹੁੰਦਾ, ਸਾਡਾ ਸੱਚ ਕਦੀ ਵੀ ਅੰਤਮ ਨਹੀਂ ਹੁੰਦਾ। ਤੋ ਇੱਥੇ ਹਰ ਬੰਦੇ ਦਾ ਇੱਕ ਆਪੋ ਆਪਣਾ ਸੱਚ ਹੈ, ਜਿਹੜਾ ਸੱਚ ਉਹ ਲਈ ਫਿਰਦਾ ਹੈ, ਉਹ ਸਿਰਫ ਉਹਦੀ ਇਨਫੋਰਮੇਸ਼ਨ ਜੋ ਉਹਦੇ ਕੋਲ ਸੀ ਉਹਦੇ ਵਿੱਚੋਂ ਪ੍ਰੋਸੈਸ ਹੋ ਕੇ ਨਿਕਲਿਆ, ਬਸ ਉਹਨੂੰ ਉਹਨੇ ਸੱਚ ਮੰਨ ਲਿਆ। ਤੋ ਅਕਾਲ ਪੁਰਖ ਵਾਹਿਗੁਰੂ ਐਸਾ ਸੱਚ ਨਹੀਂ ਹੈ, ਉਹ ਐਸਾ ਸੱਚ ਨਹੀਂ ਹੈ। ਉੱਥੇ ਸੱਤ ਦਾ ਅਰਥ ਹੈ ਸਦੀਵੀ ਹੋਂਦ ਵਾਲਾ, ਸਦਾ ਰਹਿਣ ਵਾਲਾ, ਤੇ ਨਾਮ ਦਾ ਮਤਲਬ ਹੈ ਉਹਦੀ ਉਹਦਾ ਹੁਕਮ, ਉਹਦੀ ਐਗਜ਼ਿਸਟੈਂਸ ਜਿਹਨੂੰ ਆਪਾਂ ਕਹਿੰਦੇ, ਉਹਦੀ ਹੋਂਦ। ਹੁਣ ਮਹਾਰਾਜ ਨੇ ਇੱਥੇ ਵੀ ਗੁਰੂ ਰਾਮਦਾਸ ਸਾਹਿਬ ਨੇ ਜਿਹੜਾ ਬਚਨ ਰੱਖਿਆ, ਆਖਿਆ ਰੱਬ ਜੀ ਮੈਨੂੰ ਤੇਰਾ ਨਾਮ ਭਾਉਣ ਲੱਗ ਪਿਆ, ਨਾਮ ਦਾ ਅਰਥ ਤੇਰਾ ਹੁਕਮ ਮੈਨੂੰ ਚੰਗਾ ਲੱਗਣ ਲੱਗ ਪਿਆ। ਤੇਰਾ ਕੀ ਆ, ਮਿੱਠਾ ਲੱਗ ਗਿਆ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਤੇਰਾ ਕੀਤਾ ਹੋਇਆ ਹੁਣ ਮੈਨੂੰ ਮਿੱਠਾ ਲੱਗਦਾ। ਮੈਂ ਇਸ ਗੱਲ ਨੂੰ ਸਮਝਦਾ ਹਾਂ ਵੀ ਜੇ ਮੈਨੂੰ ਕੋਈ ਘਾਟਾ ਜਾਂ ਨੁਕਸਾਨ ਹੋਇਆ ਹੈ ਨਾ, ਤੇ ਇਹ ਵੀ ਸਾਰਾ ਕੁਝ ਤੇਰੇ ਹੁਕਮ ਦੇ ਵਿੱਚ ਹੀ ਹੈ, ਮੈਂ ਇਹਨੂੰ ਪ੍ਰਵਾਨ ਕਰ ਲਿਆ, ਖਿੜੇ ਮੱਥੇ ਪ੍ਰਵਾਨ ਕਰ ਲਿਆ, ਮੈਂ ਇਸ ਗੱਲ ਨੂੰ ਪ੍ਰਵਾਨ ਕਰ ਲਿਆ, ਜੰਮਣਾ ਵੀ ਤੇਰੇ ਹੁਕਮ ਦੇ ਵਿੱਚ ਹੈ, ਮਰਨਾ ਵੀ ਤੇਰੇ ਹੁਕਮ ਦੇ ਵਿੱਚ, ਸਾਰਾ ਕੁਝ ਤੇਰੇ ਹੁਕਮ ਦੇ ਵਿੱਚ, ਉਸ ਤੋਂ ਬਾਅਦ ਤਾਂ ਕੁਝ ਹੈ ਹੀ ਨਹੀਂ। ਤੋ ਉਹ ਭਾਉਣ ਲੱਗ ਪਿਆ, ਸਾਨੂੰ ਭਾਉਂਦੀਆਂ ਨਹੀਂ ਚੀਜ਼ਾਂ, ਜਵਾਨ ਨੂੰ ਬੁਢੇਪਾ ਨਹੀਂ ਭਣਾਉਣ ਜਿਹੜਾ ਹੈ ਭਾਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮੇਰੇ ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਰ ਨਾ ਬੇਲੀ ਕੋਈ। ਮੈਨੂੰ ਇਹ ਵੀ ਪਤਾ ਲੱਗ ਗਿਆ ਤੇਰੇ ਤੋਂ ਬਿਨਾਂ ਮੇਰਾ ਕੋਈ ਬੇਲੀ ਨਹੀਂ ਹੈ, ਬੇਲੀ ਕਹਿੰਦੇ ਨੇ ਮਿੱਤਰ ਨੂੰ। ਮੈਂ ਹਰ ਬਿਨ ਅਵਰ ਨਾ ਬੇਲੀ ਕੋਈ, ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ, ਸਿਖਾਇਆ ਦਾ ਅਰਥ ਹੈ ਸਾਥੀ। ਮਹਾਰਾਜ ਨੇ ਆਖਿਆ ਮੇਰਾ ਮਦਦਗਾਰ ਤੂੰ, ਬੇਲੀ ਤੂੰ, ਸਾਥੀ ਤੂੰ, ਮੇਰੀ ਮਾਂ ਤੂੰ, ਮੇਰਾ ਪਿਤਾ ਤੂੰ, ਸਭ ਕੁਝ ਤੂੰ ਹੈ। ਆਪਾਂ ਬਚਨ ਪੜ੍ਹਦੇ ਬਾਣੀ ਦਾ, ਮਹਾਰਾਜ ਉੱਥੇ ਕਹਿੰਦੇ ਨੇ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰੀ ਅਕਾਲ ਪੁਰਖ ਮਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਸਤਿਗੁਰ ਨੇ ਕਿਹਾ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਅਸੀਂ ਹਰੀ ਦੇ ਬੱਚੇ, ਸਹਿਜੇ ਸਹਿਜ ਖਿਲਾਏ ਦਾ, ਜਿਹੜਾ ਬੜੇ ਟਿਕਾ ਵਿੱਚ ਸਾਰਿਆਂ ਨੂੰ ਖਿਲਾ ਰਿਹਾ, ਨਹੀਂ ਕਰਦਾ ਆਲਕ, ਆਲਕ ਮਤਲਬ ਆਲਸ, ਔਗਣ ਕੋ ਨਾ ਚਿਤਾਰਦਾ। ਅੱਛਾ, ਇਹ ਵਾਹਿਗੁਰੂ ਦੀ ਇਸ ਰੱਬ ਦੀ ਵਡਿਆਈ ਇੱਦਾਂ ਹੈ ਵੀ ਜਿਵੇਂ ਮਾਂ ਪੁੱਤ ਦੇ ਔਗਣ ਨਹੀਂ ਨਾ ਚਿਤਾਰਦੀ, ਇਸੇ ਤਰੀਕੇ ਨਾਲ ਵਾਹਿਗੁਰੂ ਤੂੰ ਵੀ ਮੇਰੇ ਔਗਣਾਂ ਨੂੰ ਕਦੀ ਵੀ ਚਿਤਾਰਿਆ ਨਹੀਂ ਹੈ। ਔਗਣ ਕੋ ਨਾ ਚਿਤਾਰਦਾ, ਗਲ ਛੇਤੀ ਲਾਇਕ ਮੂੰਹ ਮੰਗਾ ਸੋਈ ਦੇਵਦਾ। ਆਖਿਆ ਜੋ ਮੈਂ ਮੰਗਦਾ ਤੂੰ ਮੈਨੂੰ ਦਿੰਦਾ ਵੀ ਹੈ, ਤੋ ਤੂੰ ਹੀ ਮੇਰਾ ਸਭ ਕੁਝ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਮੈਂ ਹਰ ਬਿਨਾਂ ਵਰਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ। ਹੁਣ ਪਹਿਲਾ ਬਚਨ ਹੈ, ਪਹਿਲਾ ਬੰਦ ਸ਼ਬਦ ਦਾ, ਇਹ ਸੀ ਰਹਾਓ ਵਾਲੀ ਪੰਕਤੀ। ਸਤਿਗੁਰ ਦਇਆ ਕਰੋ, ਹੁਣ ਕਿਹਦੇ ਅੱਗੇ ਦਇਆ ਦੀ ਭੀਖ ਮੰਗੀ? ਸਤਿਗੁਰੂ ਦੇ ਅੱਗੇ। ਤੇ ਇਸ ਭੀਖ ਮੰਗਣ ਦਾ ਰੀਜ਼ਨ ਕੀ ਹੈ, ਕਾਰਨ ਕੀ ਹੈ? ਆਖਿਆ ਸਤਿਗੁਰ ਦਇਆ ਕਰੋ ਹਰ ਮੇਲੋ, ਕਿਉਂਕਿ ਤੂੰ ਹੀ ਮੈਨੂੰ ਰੱਬ ਨਾਲ ਮਿਲੇਗਾ ਨਾ, ਗੁਰੂ ਦਾ ਗਿਆਨ ਹੀ ਤੁਹਾਨੂੰ ਰੱਬ ਤੱਕ ਪਹੁੰਚਾਵੇਗਾ। ਇਸ ਕਰਕੇ ਮਹਾਰਾਜ ਤੁਹਾਡੇ ਅੱਗੇ ਮੈਂ ਇਹ ਜੋਦੜੀ ਕੀਤੀ, ਕਿਉਂਕਿ ਚੇਤਾ ਰੱਖੋ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਬਾਣੀ ਹੀ ਨਿਰੰਕਾਰ ਦਾ ਰੂਪ ਹੈ ਤੇ ਇਹ ਬਾਣੀ ਹੀ ਤੁਹਾਨੂੰ ਨਿਰੰਕਾਰ ਦਾ ਮਿਲਾਪ ਕਰਾਵੇਗੀ। ਤੋ ਬਾਣੀ ਹੀ ਸਤਿਗੁਰੂ ਹੈ। ਮਹਾਰਾਜ ਨੇ ਕਿਹਾ ਸਤਿਗੁਰ ਦਇਆ ਕਰੂ ਹਰ ਮੇਲੋ। ਹੇ ਸਤਿਗੁਰੂ ਮੇਰੇ ਉੱਤੇ ਦਇਆ ਕਰ, ਮੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਕਰਾ। ਇੱਥੋਂ ਤੱਕ ਮਹਾਰਾਜ ਬਾਣੀ ਵਿੱਚ ਬੋਲ ਰੱਖਦੇ। ਦਰਸ਼ਨ ਪਿਆਸੀ ਦਿਨ ਸਰਾਤ ਚਿਤੋਂ ਵਨ ਦਿਨ ਨੀਤ। ਹੁਣ ਅੱਗੇ ਬਚਨੇ ਖੋਲ ਕਪਟ ਗੁਰ ਮੇਲੀਆ। ਗੁਰੂ ਹੀ ਮੇਲੇਗਾ ਨਾ, ਜਦੋਂ ਭਰਮ ਦੇ ਛੌੜ ਤੋੜੇਗਾ, ਜਦੋਂ ਉਹ ਕਪਾਟ ਖੋਲੇਗਾ ਸਾਡੇ ਅੰਦਰ ਦੇ, ਤੇ ਅੰਦਰੋਂ ਹੀ ਉਹਦਾ ਮਿਲਾਪ ਹੋ ਜਾਣਾ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮਹਾਰਾਜ ਨੇ ਆਖਿਆ ਸਤਿਗੁਰ ਦਇਆ ਕਰੂ ਹਰ ਮੇਲੋ। ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਕਿਹਦੇ ਨਾਲ ਮਿਲਾਪ ਕਰਾਉਣਾ ਹੈ? ਜਿਹੜਾ ਉਹ ਮੇਰਾ ਹਰੀ ਰਾਜਾ ਪ੍ਰੀਤਮ ਹੈ, ਪ੍ਰਾਣਾਂ ਦਾ ਆਸਰਾ ਹੈ ਜਿਹੜਾ। ਹਮ ਚੇਰੀ ਹੋਏ ਲੱਗਾ ਗੁਰ ਚਰਨੀ, ਮੈਂ ਚੇਲੀ ਬਣ ਕੇ ਤੇਰੇ ਚਰਨਾਂ ਦੇ ਨਾਲ ਲੱਗ ਜਾਵਾਂ। ਗੁਰੂ ਦੇ ਸ਼ਬਦ ਦੇ ਵਿੱਚ ਆਪਾਂ ਆਪਣੀ ਸੁਰਤ ਨੂੰ ਲਾਉਣਾ, ਇਹਨੂੰ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ। ਅੱਛਾ, ਚੇਲਾ ਵੀ ਸਰੀਰ ਨੇ ਨਹੀਂ ਬਣਨਾ, ਚੇਲੀ ਸਰੀਰ ਨੇ ਨਹੀਂ ਬਣਨਾ, ਚੇਲੀ ਸਾਡੀ ਸੁਰਤ ਨੇ ਬਣਨਾ ਹੈ, ਸਾਡੀ ਸੁਰਤ ਨੇ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਹਮ ਚੇਰੀ ਹੋਏ ਲੱਗਾ ਗੁਰ ਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਤੇ ਗੁਰੂ ਨੇ ਕੀ ਕੀਤਾ, ਮੈਨੂੰ ਉਹ ਮਾਰਗ, ਉਹ ਪੰਥ, ਪੰਥ ਦਾ ਅਰਥ ਹੈ ਸਾਧ ਸੰਗਤ ਦੀ ਰਸਤਾ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਜੀ ਖਾਲਸਾ ਪੰਥ, ਤੋ ਇਹਦਾ ਅਰਥ ਬੜਾ ਸਿੱਧਾ ਹੈ ਵੀ ਗੁਰੂ ਵਾਲਾ ਰਸਤਾ, ਗੁਰੂ ਵਾਲਾ ਰਸਤਾ। ਇਕੱਲਾ ਸਰੀਰਕ ਤੌਰ ਤੇ ਕੋਈ ਧਾਰਮਿਕ ਬਾਣਾ ਪਾ ਕੇ ਖਾਲਸਾ ਪੰਥ ਨਹੀਂ ਬਣ ਜਾਂਦਾ। ਹਾਂ, ਜ਼ਰੂਰੀ ਹੈ ਵੀ ਪੰਥ ਦਾ ਉਹ ਰਾਹ ਹੈ, ਪਰ ਇਹ ਚੇਤੇ ਰੱਖੋ ਵੀ ਉਹ ਪੰਥ ਦਾ ਰਾਹ ਇੱਥੋਂ ਸ਼ੁਰੂ ਹੋਣਾ, ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੋਣਾ। ਜੇ ਗੁਰੂ ਗ੍ਰੰਥ ਸਾਹਿਬ ਨਹੀਂ ਹੈ ਤੇ ਫਿਰ ਪੰਥ ਨਹੀਂ ਹੈ। ਤੋ ਮਹਾਰਾਜ ਕਿਰਪਾ ਕਰੇ, ਗੁਰਦੇਵ ਨੇ ਆਖਿਆ ਹਮ ਚੇਰੀ ਹੋਏ ਲੱਗਾ ਗੁਰ ਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਗੁਰੂ ਦਾ ਕੰਮ ਕੀ ਹੈ? ਸਿਰਫ ਪੰਥ ਦਿਖਾਉਣਾ। ਦਿਖਾਉਣ ਦਾ ਮਤਲਬ ਡਾਇਰੈਕਸ਼ਨ ਦੇਣੀ ਵੀ ਭਾਈ ਇਹਨੂੰ ਚੱਲਣਾ ਤੁਹਾਨੂੰ ਆਪ ਪੈਣਾ। ਅਗਲਾ ਬਚਨ ਹੈ ਮੇਰੇ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ। ਜੋਦੜੀ ਫਿਰ ਕੀਤੀ ਹੈ ਵੀ ਇੱਕ ਖਿਨ, ਖਿਨ ਦਾ ਅਰਥ ਹੁੰਦਾ ਹੈ ਅੱਖ ਚਮਕਣ ਜਿੰਨਾ ਸਮਾਂ, ਜਿਹਨੂੰ ਆਪਾਂ ਇੱਕ ਸੈਕਿੰਡ, ਇੱਕ ਪਲ। ਬਾਬਾ ਜੀ ਕਹਿੰਦੇ ਨੇ ਮੇਰੇ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ। ਹੇ ਮੇਰੀ ਮਾਂ, ਮੈਂ ਉਸ ਰੱਬ ਤੋਂ ਬਿਨਾਂ ਇੱਕ ਖਿਨ ਵੀ ਨਹੀਂ ਰਹਿ ਸਕਦੀ, ਮੈਂ ਮਰਦੀ ਜਾ ਰਹੀ ਹਾਂ, ਆਤਮਿਕ ਤੌਰ ਉੱਤੇ ਮੇਰੀ ਮੌਤ ਹੁੰਦੀ ਜਾ ਰਹੀ। ਆਖਾਂ ਜੀਵਾਂ ਵਿਸਰੈ ਮਰ ਜਾਊਂ। ਮਹਾਰਾਜ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਗੱਲ ਸਮਝਾਈ। ਆਖਿਆ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਚਾਤਰਕ ਜਿਹਨੂੰ ਬਬੀਆ ਕਹਿੰਦੇ ਨੇ। ਅੱਛਾ, ਸਾਧ ਸੰਗਤ ਬਬੀਏ ਦੀ ਖੇਡ ਐਸੀ ਹੁੰਦੀ ਹੈ ਵੀ ਜਿਹੜਾ ਬਬੀਆ ਹੈ ਉਹ ਸਵੰਤੀ ਬੂੰਦ ਪੀਂਦਾ ਹੈ। ਸਵੰਤੀ ਬੂੰਦ ਕਿਹੜੀ ਹੁੰਦੀ ਹੈ ਵੀ ਜਦੋਂ ਅਸਮਾਨ ਦੇ ਵਿੱਚੋਂ ਮੀਂਹ ਦੀਆਂ ਕਣੀਆਂ ਡਿੱਗਦੀਆਂ ਨੇ ਨਾ, ਜਿਹੜੀ ਅਸਮਾਨ ਵਿੱਚੋਂ ਡਿੱਗੀ ਹੋਈ ਕਣੀ ਸਿੱਧੀ ਆ ਕੇ ਬਬੀਏ ਦੇ ਮੂੰਹ ਵਿੱਚ ਪੈ ਜਾਵੇ ਉਹਨੂੰ ਸਵੰਤੀ ਬੂੰਦ ਕਹਿੰਦੇ ਨੇ। ਉਹ ਰੱਜਦਾ ਹੀ ਤਾਂ ਹੈ। ਭਾਵੇਂ ਆਲੇ ਦੁਆਲੇ ਟੋਭਿਆਂ ਛੱਪੜਾਂ ਦਰਿਆਵਾਂ ਵਿੱਚ ਪਾਣੀ ਭਰਿਆ ਹੋਵੇ, ਉੱਥੋਂ ਪਾਣੀ ਨਹੀਂ ਪੀਂਦਾ ਉਹ। ਉਹਦੇ ਜੀਵਨ ਦੀ ਤਸੱਲੀ ਜਿਹੜੀ ਹੈ ਉਸ ਸਵੰਤੀ ਬੂੰਦ ਦੇ ਰਾਹੀਂ ਹੁੰਦੀ ਹੈ। ਤੇ ਉਹਦਾ ਕਾਰਨ ਇਹ ਹੈ, ਕਿਹਾ ਜਾਂਦਾ ਹੈ ਵੀ ਉਹਦੇ ਗਲ ਦੇ ਵਿੱਚ ਸੁਰਾਖ ਹੁੰਦਾ, ਬਬੀਏ ਦੇ ਗਲ ਵਿੱਚ ਸੁਰਾਖ ਹੈ। ਇਸ ਕਰਕੇ ਜਦੋਂ ਕਿਤੇ ਉਹ ਹੋਰੋਂ ਪਾਣੀ ਪੀਂਦਾ ਹੈ ਤੇ ਉਹ ਪਾਣੀ ਨਾਲ ਦੀ ਨਾਲ ਹੀ ਨਿਕਲ ਜਾਂਦਾ, ਉਹਦੇ ਪੇਟ ਵਿੱਚ ਨਹੀਂ ਜਾਂਦਾ, ਕਿਉਂਕਿ ਗਲ ਵਿੱਚ ਸੁਰਾਖ ਹੋਣ ਕਰਕੇ ਜਦੋਂ ਉਹਨੇ ਮੂੰਹ ਥਾਣੀ ਪਾਣੀ ਪੀਤਾ ਤੇ ਉਹ ਗਲ ਦੇ ਵਿੱਚੋਂ ਬਾਹਰ ਡਿੱਗ ਪਿਆ, ਪੇਟ ਵਿੱਚ ਨਹੀਂ ਗਿਆ। ਤੋ ਉਹ ਕੀ ਕਰਦਾ, ਉਹ ਅਸਮਾਨ ਵੱਲ ਨੂੰ ਮੂੰਹ ਕਰਦਾ, ਅਸਮਾਨ ਵੱਲ ਨੂੰ, ਆਸਮਾਨ ਵੱਲ ਨੂੰ ਮੂੰਹ ਕਰਦਾ। ਜਦੋਂ ਉੱਪਰੋਂ ਬੂੰਦਾਂ ਆਈਆਂ ਤੇ ਸਿੱਧੀ ਬੂੰਦ ਉਹਦੇ ਮੂੰਹ ਦੇ ਵਿੱਚੋਂ ਨਿਕਲ ਕੇ ਤੇ ਅੱਗੇ ਪੇਟ ਵਿੱਚ ਜਾ ਕੇ ਡਿੱਗ ਪਈ, ਉਹਦੀ ਪਿਆਸ ਬੁੱਝ ਗਈ, ਉਹਦੀ ਤਸੱਲੀ ਹੋ ਗਈ। ਇਸ ਕਰਕੇ ਆਲੇ ਦੁਆਲੇ ਜਿੰਨੇ ਮਰਜ਼ੀ ਟੋਭੇ ਛੱਪੜ ਦਰਿਆ ਪਾਣੀ ਦੇ ਭਰੇ ਪਏ ਹੋਣ, ਬੰਬੀਆ ਉਹ ਪਾਣੀ ਨਹੀਂ ਪੀਂਦਾ। ਤੇ ਮਹਾਰਾਜ ਨੇ ਸਿੱਖ ਦੀ ਤੁਲਨਾ ਪਤਾ ਕਿਹਦੇ ਨਾਲ ਕੀਤੀ? ਆਖਿਆ ਬੰਬੀਏ ਦੇ ਨਾਲ ਹੀ ਕੀਤੀ ਹੈ। ਸਾਡੇ ਜੀਵਨ ਦੀ ਤਸੱਲੀ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਬੂੰਦ ਬਣਾ ਕੇ ਆਪਣੇ ਮੂੰਹ ਵਿੱਚ ਪਾਉਂਦੇ ਹਾਂ। ਗੁਰੂ ਦੇ ਸ਼ਬਦ ਦੀ ਬੂੰਦ ਹੈ, ਮੈਂ ਬੰਬੀਆ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਜੀਵਨ ਦੀ ਤਸੱਲੀ ਹੋਵੇਗੀ ਜਦੋਂ ਤੇਰਾ ਸ਼ਬਦ, ਤੇਰਾ ਉਪਦੇਸ਼ ਮੈਨੂੰ ਮਿਲੇਗਾ। ਅਦਰਵਾਈਜ਼ ਸਿੱਖ ਉਹ ਨਹੀਂ ਹੈ ਜਿਹੜਾ ਆਲੇ ਦੁਆਲੇ ਟੋਭਿਆਂ ਤੇ ਛੱਪੜਾਂ ਦੇ ਵਿੱਚ ਮੂੰਹ ਮਾਰਦਾ ਫਿਰਦਾ, ਜਿਹੜਾ ਥਾਂ ਥਾਂ ਤੇ ਜਗ੍ਹਾ ਜਗ੍ਹਾ ਤੇ ਕੋਈ ਧਾਰਮਿਕ ਗੁਰੂ ਧਾਰਨ ਕਰੀ ਫਿਰਦਾ। ਨਹੀਂ, ਉਹ ਸਿੱਖ ਨਹੀਂ ਹੈ। ਹੁਣ ਤੇ ਬੜੀ ਕਈ ਵਾਰ ਹੈਰਾਨਗੀ ਹੁੰਦੀ ਹੈ ਵੀ ਸਾਡੇ ਤੇ ਇੱਕੋ ਹੀ ਗੁਰੂ ਹੈ ਇਸ ਸਮੇਂ, ਸ੍ਰੀ ਗੁਰੂ ਗ੍ਰੰਥ ਸਾਹਿਬ, ਪਰ ਅਸੀਂ ਸਾਡੀ ਅਗਿਆਨਤਾ ਨੇ ਕਈ ਗੁਰੂ ਬਣਾ ਲਏ, ਕਈ ਗੁਰੂ ਬਣਾ ਲਏ। ਕਈਆਂ ਪਾਸੇ ਅਸੀਂ ਜਿਹੜਾ ਉਹ ਭੱਜੇ ਫਿਰਦੇ ਹਾਂ ਵੀ ਇੱਧਰੋਂ ਸ਼ਾਇਦ ਕੁਝ ਲੱਭ ਜਾਵੇ, ਉਧਰੋਂ ਬੰਦਿਆਂ ਨੂੰ ਅਸੀਂ ਗੁਰੂ ਬਣਾ ਲਿਆ ਬੰਦਿਆਂ ਨੂੰ। ਤੋ ਗੁਰੂ ਸਾਡਾ ਇੱਕੋ ਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਣੀ ਗੁਰੂ, ਗੁਰੂ ਹੈ ਬਾਣੀ। ਤੋ ਮਹਾਰਾਜ ਨੇ ਆਖਿਆ ਤੇਰੇ ਸ਼ਬਦ ਤੋਂ ਬਿਨਾਂ ਮੈਂ ਮਰ ਜਾਵਾਂਗਾ, ਕਿਉਂਕਿ ਸ਼ਬਦ ਤੋਂ ਬਿਨਾਂ ਉਹਦੇ ਨਾਲ ਮਿਲਾਪ ਨਹੀਂ ਹੋਣਾ। ਤੇ ਮਹਾਰਾਜ ਬਚਨ ਰੱਖਦੇ ਨੇ ਗੁਰੂ ਰਾਮਦਾਸ ਸਾਹਿਬ, ਮੇਰੇ ਇੱਕ ਖਿਨ ਪ੍ਰਾਨ ਨ ਰਹਿ ਬਿਨ ਪ੍ਰੀਤਮ, ਬਿਨ ਦੇਖੈ ਮਰੈ ਮੇਰੀ ਮਾਇਆ। ਹੇ ਮੇਰੀ ਮਾਂ, ਉਸ ਸਵਾਮੀ ਦੇ ਦਰਸ਼ਨ ਤੋਂ ਬਿਨਾਂ ਮੈਂ ਮਰ ਜਾਵਾਂਗੀ। ਧੰਨ ਧੰਨ ਵਡਭਾਗ ਗੁਰ ਸ਼ਰਣੀ ਆਏ, ਉਹਨਾਂ ਦੇ ਵੱਡੇ ਭਾਗ, ਉਹ ਧੰਤਾ ਦੇ ਪਾਤਰ ਜਿਹੜੇ ਰੱਬੀ ਮਿਲਾਪ ਦੇ ਲਈ ਗੁਰੂ ਦੀ ਸ਼ਰਨ ਵਿੱਚ ਆ ਗਏ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਹਾਰਾਜ ਨੇ ਅਰਦਾਸ ਕੀਤੀ, ਆਖਿਆ ਗੁਰੂ ਸਾਹਿਬ ਤੁਹਾਡੀ ਸ਼ਰਨ ਵਿੱਚ ਆਇਆ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ, ਸਾਰਾ ਕਲਿਆਣ ਮੇਰਾ ਤੂੰ ਹੀ ਕਰੇਗਾ, ਤੇਰੀ ਸ਼ਰਨ ਵਿੱਚ ਆਇਆ। ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ, ਧੰਨ ਧੰਨ ਵਡਭਾਗ ਗੁਰ ਸ਼ਰਣੀ ਆਏ, ਹਰ ਗੁਰਮਿਲ ਦਰਸ਼ਨ ਪਾਇਆ। ਗੁਰੂ ਦਾ ਮਿਲਾਪ ਕਰਕੇ ਮੈਂ ਦਰਸ਼ਨ ਪਾ ਲਿਆ। ਮੈਂ ਅਵਰ ਨ ਕੋਈ ਸੂਝੈ ਬੂਝੈ, ਤੇਰੇ ਤੋਂ ਬਿਨਾਂ ਨਾ ਮੈਨੂੰ ਕੋਈ ਸੁੱਝਦਾ ਹੈ ਤੇ ਨਾ ਮੈਂ ਕਿਸੇ ਨੂੰ ਬੁੱਝਦਾ ਹਾਂ, ਕਿਸੇ ਨੂੰ ਨਹੀਂ ਬੁੱਝਦਾ। ਮੈਂ ਅਵਰ ਨ ਕੋਈ ਸੂਝੈ ਬੂਝੈ, ਤੇਰੇ ਤੋਂ ਬਿਨਾਂ ਕੋਈ ਥਾਂ ਹੋਰ ਮੈਨੂੰ ਨਹੀਂ ਸੁੱਝਦੀ, ਕੋਈ ਥਾਂ ਨਹੀਂ। ਮਹਾਰਾਜ ਨੇ ਬਚਨ ਬੜਾ ਇੱਕ ਬਾਣੀ ਵਿੱਚ ਪਿਆਰਾ ਰੱਖਿਆ, ਲੋਕ ਭਟਕਦੇ ਫਿਰਦੇ ਸੀ ਤੇ ਸਤਿਗੁਰ ਨੇ ਉੱਥੇ ਆਖਿਆ ਪਾਠ ਪੜ੍ਹਿਓ, ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾਸ਼ਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਪਿਆਰੇ ਇਨ ਬਿਧ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮੈਂ ਤੇਰੇ ਦਰ ਉੱਤੇ ਆਣ ਕੇ ਹਾਰ ਗਿਆ। ਅਬ ਹਮ ਚੱਲੀ ਠਾਕੁਰ ਪੈ ਹਾਰ, ਗੁਰੂ ਰਾਮਦਾਸ ਸਾਹਿਬ ਦਾ ਬਚਨ ਹੈ ਵੀ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਲੋਕਣ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੈ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਤੋ ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਤੋ ਮਹਾਰਾਜ ਇੱਥੇ ਵੀ ਬਖਸ਼ਿਸ਼ ਕਰ ਦਿੰਦੇ, ਮੈਂ ਅਵਰ ਨ ਕੋਈ ਸੂਝੈ ਬੂਝੈ, ਤੇਰੇ ਤੋਂ ਬਿਨਾਂ ਨਾ ਮੈਨੂੰ ਕਿਸੇ ਦੀ ਸੋਝੀ ਹੈ ਤੇ ਨਾ ਮੈਂ ਕਿਸੇ ਨੂੰ ਬੁੱਝਦਾ। ਮਨ ਹਰ ਹਰ ਜਪੋ ਜਪੋ ਜਪਾਇਆ, ਮੈਂ ਆਪਣੇ ਮਨ ਵਿੱਚ ਜੋ ਤੂੰ ਜਪਾਉਣਾ ਉਹ ਹੀ ਜਪਦਾ। ਨਾਮਹੀਣ ਫਿਰੈ ਸੇ ਨਕਟੇ, ਤਿੰਨ ਘਸ ਘਸ ਨੱਕ ਵਢਾਇਆ। ਨਾਮਹੀਣ ਜਿਹੜੇ ਤੇਰੇ ਨਾਮ ਤੋਂ ਸੱਖਣੇ ਨੇ ਗੁਰੂ ਪਾਤਸ਼ਾਹ, ਉਹ ਏਦਾਂ ਨੇ ਜਿਵੇਂ ਨਕਟੇ ਹੋਣ। ਨਕਟੇ ਕਹਿੰਦੇ ਨੇ ਨੱਕ ਵੱਡੇ ਵਾਲੇ। ਵੇਖੋ ਬੰਦੇ ਦਾ ਸਰੀਰ ਕਿੱਡਾ ਸੋਹਣਾ ਹੈ, ਅੱਖਾਂ ਲੱਗੀਆਂ ਨੇ, ਨੱਕ ਹੈ, ਮੂੰਹ ਹੈ, ਪਰ ਸਾਧ ਸੰਗਤ ਖਿਆਲ ਕਰੋ, ਜੇ ਬੰਦੇ ਦੇ ਚਿਹਰੇ ਉੱਤੇ ਨੱਕ ਨਾ ਹੋਵੇ ਤੇ ਬੰਦਾ ਕਿੱਡਾ ਭੱਦਾ ਲੱਗੇ। ਜੇ ਚਿਹਰੇ ਦੇ ਉੱਤੇ ਨੱਕ ਨਾ ਹੋਵੇ ਤੇ ਬੰਦਾ ਕਿੱਡਾ ਭੱਦਾ ਲੱਗੇ। ਮਹਾਰਾਜ ਦੀ ਬਾਣੀ ਪਤਾ ਕੀ ਕਹਿੰਦੀ? ਆਖਿਆ ਗੁਰੂ ਦਾ ਸ਼ਬਦ ਨੱਕ ਹੁੰਦਾ ਹੈ, ਜਿਹਦਾ ਨਹੀਂ ਹੈਗਾ ਉਹ ਬੜਾ ਭੱਦਾ ਲੱਗਦਾ। ਗੁਰੂ ਦਾ ਨਾਮ, ਗੁਰੂ ਦਾ ਉਪਦੇਸ਼ ਕੀ ਹੈ? ਮਹਾਰਾਜ ਨੂੰ ਪੁੱਛੀਏ, ਮਹਾਰਾਜ ਕੋਈ ਬੰਦਾ ਬਹੁਤ ਸੋਹਣਾ ਹੈ, ਕਹਿੰਦੇ ਹਾਂ ਬਿਲਕੁਲ ਏਦਾਂ ਸੋਹਣਾ ਹੈ ਜੇ ਜੀਵਨ ਵਿੱਚ ਗੁਰੂ ਦਾ ਉਪਦੇਸ਼ ਨਹੀਂ ਜਿਵੇਂ ਕਿਸੇ ਦਾ ਨੱਕ ਵੱਢਿਆ ਹੋਵੇ, ਏਦਾਂ ਦਾ ਸੋਹਣਾ ਹੈ ਉਹ। ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ, ਰੱਬ ਦੇ ਨਾਮ ਨੂੰ ਛੱਡ ਕੇ ਬੰਦਾ ਸੋਹਣਾ ਤੇ ਹੈ ਪਰ ਕਿੱਦਾਂ ਦਾ ਹੈ, ਨੱਕ ਵੱਢੇ ਵਾਲਾ, ਨੱਕ ਵੱਢੇ ਵਾਲਾ। ਤੋ ਮਹਾਰਾਜ ਨੇ ਇੱਥੇ ਵੀ ਗੁਰੂ ਰਾਮਦਾਸ ਸਾਹਿਬ ਨੇ ਇਹੋ ਗੱਲ ਆਖੀ, ਆਖਿਆ ਨਾਮਹੀਣ ਜਿਹੜਾ ਨਾਮ ਤੋਂ ਸੱਖਣਾ ਹੈ, ਜਿਹਦੇ ਕੋਲ ਗੁਰੂ ਦੀ ਵਿਚਾਰ ਨਹੀਂ। ਨਾਮਹੀਣ ਫਿਰ ਐਸੇ ਨਕਟੇ ਤਿੰਨ ਘਸ ਘਸ ਨੱਕ ਵਢਾਇਆ, ਏਦਾਂ ਨੱਕ ਉਹਨਾਂ ਦਾ ਵੱਢਿਆ ਹੋਇਆ ਜਿਵੇਂ ਘਸਾ ਘਸ ਘਸ ਕੇ ਏਦਾਂ ਕਰਕੇ ਐਨ ਪੂਰਾ ਪਲੇਨ ਹੋਇਆ ਫਿਰਦਾ, ਨਾ ਨੱਕ ਹੋਵੇ ਹੀ ਨਾ ਬੰਦੇ ਦਾ, ਤੋ ਉਹ ਕਿੱਡਾ ਭੱਦਾ ਲੱਗੇਗਾ ਜਿਹਦਾ ਨੱਕ ਨਾ ਹੋਵੇ। ਤੋ ਮਹਾਰਾਜ ਨੇ ਕਿਹਾ ਜਿਹਦੇ ਕੋਲ ਰੱਬ ਦਾ ਨਾਮ ਨਹੀਂ, ਰੱਬ ਦਾ ਨਾਮ ਮਾਨੋ ਨੱਕ ਹੈ ਜਿਹਦੇ ਨਾਲ ਬੰਦਾ ਸੋਹਣਾ ਲੱਗਦਾ, ਤੇ ਜੇ ਰੱਬ ਦਾ ਨਾਮ ਨਹੀਂ ਕੋਈ ਜਿੰਨਾ ਮਰਜ਼ੀ ਸੋਹਣਾ ਹੋਵੇ ਕਿਸੇ ਪੱਖ ਤੋਂ ਵੀ, ਸਤਿਗੁਰ ਨੇ ਆਖਿਆ ਨਹੀਂ ਨਕਟੀ ਹੈ ਨੱਕ ਵੱਡੇ ਵਾਲਾ। ਅਖੀਰਲਾ ਬਚਨ ਹੈ, ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ, ਹੇ ਜਗਤ ਨੂੰ ਜੀਵਨ ਦੇਣ ਵਾਲੇ ਸਵਾਮੀ ਮੈਂ ਮਰਿਆ ਹੋਇਆ, ਆਖਾਂ ਜੀਵਾਂ ਵਿਸਰੈ ਮਰ ਜਾਊ। ਮੋਕੋ ਜਗ ਜੀਵਨ, ਹੇ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਮੈਨੂੰ ਜਵਾਲਾ। ਅਸ਼ੋਧਨਾ ਤੇ ਆਪਾਂ ਸਾਰੇ ਜੀਂਦੇ ਹੀ ਹਾਂ, ਫਿਰ ਜਵਾਲਣ ਨੂੰ ਮਹਾਰਾਜ ਕਿਉਂ ਕਹਿ ਰਹੇ ਨੇ ਗੁਰੂ ਰਾਮਦਾਸ? ਬੰਦਾ ਸਰੀਰ ਕਰਕੇ ਜਿਉਂਦਾ, ਅੰਦਰੋਂ ਮਰਿਆ ਹੋਇਆ, ਸਰੀਰ ਕਰਕੇ ਭੱਜਾ ਫਿਰਦਾ, ਅੰਦਰੋਂ ਰੁਕਿਆ ਹੋਇਆ, ਸਰੀਰ ਕਰਕੇ ਹੱਸਦਾ ਫਿਰਦਾ, ਅੰਦਰੋਂ ਦੁਖੀ ਹੈ, ਉਦਾਸ ਹੈ। ਤੋ ਮਹਾਰਾਜ ਨੇ ਆਖਿਆ ਇੱਦਾਂ ਮਰਿਆ ਹੋਇਆ ਮੈਂ, ਤੇ ਮਰਨ ਪਿੱਛੇ ਕਾਰਨ ਕੀ ਹੈ? ਉਹਦਾ ਰੀਜ਼ਨ ਹੈ ਵੀ ਤੇਰੇ ਨਾਲੋਂ ਟੁੱਟਿਆ ਹੋਇਆ ਤੇ ਮਾਇਆ ਦੇ ਮੂੰਹ ਵਿੱਚ ਫਸਿਆ ਹੋਇਆ, ਇਸ ਕਰਕੇ ਮੈਂ ਮਰਿਆ ਹੋਇਆ। ਤੇ ਮੈਂ ਤੇਰੇ ਅੰਦਰ ਅੱਗੇ ਅਰਦਾਸ ਇਹ ਕਰਦਾ ਵੀ ਮੋਕੋ ਜਗ ਜੀਵਨ, ਹੇ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ, ਜਿਵਾਲ ਲੈ ਸਵਾਮੀ, ਮੈਨੂੰ ਜਿਉਂਦਿਆਂ ਚ ਕਰ ਦੇ, ਮੈਂ ਤੇ ਮਰਿਆ ਚ ਹੋਇਆ ਫਿਰਦਾ। ਰੇਦੇ ਅੰਤਰ ਨਾਮ ਵਸਾਇਆ, ਜਦੋਂ ਤੂੰ ਮੇਰੇ ਹਿਰਦੇ ਵਿੱਚ ਆਪਣਾ ਨਾਮ ਆਪਣਾ ਉਪਦੇਸ਼ ਵਸਾ ਦਿੱਤਾ ਤੇ ਮੈਂ ਜਿਉਂਦਿਆਂ ਚ ਹੋ ਗਿਆ, ਮੈਨੂੰ ਤੂੰ ਜਵਾਲ ਦਿੱਤਾ, ਹੁਣ ਮੈਂ ਮੁਰਦਾ ਨਹੀਂ। ਅਖੀਰਲੀ ਪੰਕਤੀ ਹੈ, ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਤੇ ਆਇਆ। ਮਹਾਰਾਜ ਕਹਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਨੇ ਆਖਿਆ ਚੇਤਾ ਰੱਖੋ ਸੰਸਾਰ ਦੇ ਲੋਕੋ, ਇਹ ਨਾਮ ਦੀ ਦਾਤ ਦੇਣ ਜੋਗਾ ਕੱਲਾ ਗੁਰੂ ਹੈ। ਅੱਜ ਕੱਲ੍ਹ ਤੇ ਲੋਕ ਬਾਬਿਆਂ ਤੋਂ ਵੀ ਨਾਮ ਦੀਆਂ ਦਾਤਾਂ ਲੈਂਦੇ ਫਿਰਦੇ ਨੇ, ਬਾਬਿਆਂ ਤੋਂ ਜਿਹੜੇ ਅੱਜ ਕੱਲ੍ਹ ਜੰਮੇ ਨੇ, ਕੋਈ 50 ਸਾਲ, ਕੋਈ 100 ਸਾਲ, ਤੇ ਜਿੰਨੇ ਹੋਰ ਕੋਈ 20 ਸਾਲ ਜਿਉਣਾ ਹੈ, ਉਹਨਾਂ ਦੇ ਅੱਗੇ ਖਲੋ ਕੇ ਬੰਦਾ ਕਹਿੰਦਾ ਫਿਰਦਾ ਬਾਬਾ ਜੀ ਨਾਮ ਦੀ ਦਾਤ ਬਖਸ਼ੋ, ਨਾਮ ਦਾ ਦਾਤਾ ਮੇਰਾ ਸਤਿਗੁਰੂ ਹੈ, ਹੋਰ ਕੋਈ ਨਾਮ ਦੀ ਦਾਤ ਨਹੀਂ ਦਿੰਦਾ। ਕੋਈ ਕਿਸੇ ਡੇਰੇਦਾਰ ਦੇ ਅੱਗੇ ਬੈਠਾ ਤੇ ਉਹਨੂੰ ਕਹਿ ਰਿਹਾ ਸਾਡੇ ਬਾਬਾ ਜੀ ਕਾਹਦੀਆਂ ਦਾਤਾਂ ਵੰਡਦੇ ਨੇ, ਨਾਮ ਦੀਆਂ ਦਾਤਾਂ ਵੰਡਦੇ ਨੇ, ਉਹ ਬਾਬਾ ਕਿਵੇਂ ਨਾਮ ਦੀ ਦਾਤ ਵੰਡੇਗਾ? ਨਾਮ ਤੇ ਮੇਰਾ ਗੁਰੂ ਵੰਡਦਾ। ਤੋ ਨਾਮ ਦੀਆਂ ਦੁਕਾਨਦਾਰੀਆਂ ਬੜੀਆਂ ਖੋਲੀਆਂ ਹੋਈਆਂ, ਕੋਈ ਕੰਨਾਂ ਚ ਨਾਂ ਦੇ ਰਿਹਾ, ਕੋਈ ਕਿਤੇ ਨਾਂ ਦੇ ਰਿਹਾ, ਕੋਈ ਕਿਤੇ ਨਾਂ ਦੇ ਰਿਹਾ, ਤੇ ਫਿਰ ਰਿਸਟ੍ਰਿਕਸ਼ਨ ਵੀ ਕਈ ਨਾਲ ਲਾਈ ਜਾਂਦੀ ਹੈ, ਤੈਨੂੰ ਨਾਮ ਦੇ ਰਿਹਾ ਗਾਹ ਨਾ ਕਿਸੇ ਨੂੰ ਦੱਸੀ, ਕਮਾਲ ਹੈ, ਨਾਮ ਹੈ ਕਿ ਗਾਲ ਹੈ ਜਿਹੜੀ ਅੱਗੇ ਨਾ ਦੱਸੀ ਜਾਵੇ। ਤੋ ਇਹ ਜਿੰਨਾ ਦੰਬ ਕਈ ਵਾਰ ਚੱਲਿਆ ਹੋਇਆ ਇਹ ਤੋਂ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਦਾਤਾ ਨਾਮ ਦਾ ਕੌਣ ਹੈ? ਗੁਰੂ ਹੈ। ਹੁਣ ਤੇ ਨਾਮ ਦਾ ਦਾਤਾ ਤੇ ਆ ਬਾਬੇ ਆਨੰਦ ਸਿੰਘ ਨੂੰ ਵੀ ਬਣਾਈ ਫਿਰਦੇ ਨੇ ਵੀ ਉਹ ਵੀ ਰੱਬ ਦੇ, ਉਹ ਵੀ ਨਾਮ ਦਾ ਦਾਤਾ, ਉਹ ਕਿਵੇਂ ਹੋ ਗਿਆ ਭਾਈ? ਨਾਮ ਦਾ ਦਾਤਾ ਮੇਰਾ ਕੱਲਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਦਾ ਸ਼ਬਦ ਉਪਦੇਸ਼ ਨਾਮ ਦਾ ਦਾਤਾ ਹੈ, ਇਹ ਤੋਂ ਬਿਨਾਂ ਬਾਕੀ ਸਾਰੇ ਗੁਰੂ ਦੇ ਸ਼ਰੀਕ ਨੇ। ਹਾਂ ਇਹ ਹੋ ਸਕਦਾ, ਚਲੋ ਹੁਣ ਅਸੀਂ ਕਥਾ ਕਰਦੇ ਹਾਂ, ਅਸੀਂ ਇਹ ਥੋੜ੍ਹਾ ਕਹਿੰਦੇ ਹਾਂ ਵੀ ਅਸੀਂ ਤੁਹਾਨੂੰ ਨਾਮ ਦੇਵਾਂਗੇ, ਨਹੀਂ, ਅਸੀਂ ਤਾਂ ਸਪੀਕਰ ਹਾਂ, ਗੁਰੂ ਦਾ ਉਪਦੇਸ਼ ਹੈ, ਗੁਰੂ ਹੀ ਸਾਰਾ ਕੁਝ ਦੇਵੇਗਾ। ਗੁਰੂ ਦੇ ਬੁਲਾਰੇ ਦਾ ਕੰਮ ਹੁੰਦਾ, ਮੇਰੇ ਅੱਗੇ ਲੱਖਾਂ ਬੁਲਾਰੇ ਆਉਣਗੇ, ਕੱਲ੍ਹ ਨੂੰ ਖਤਮ ਹੋ ਜਾਣਗੇ, ਫਨਾਹ ਹੋ ਜਾਣਗੇ, ਇੱਦਾਂ ਕੋਈ ਬੋਲਦਾ ਹੈ ਤਾਂ ਠੀਕ ਹੈ, ਉਹਦਾ ਮਾਣ ਸਤਿਕਾਰ ਲੋਕ ਕਰਦੇ ਨੇ, ਪਰ ਉਹ ਨਾਮ ਦਾ ਦਾਤਾ ਨਹੀਂ ਹੋ ਸਕਦਾ, ਉਹ ਸਿੱਖਾਂ ਦਾ ਗੁਰੂ ਨਹੀਂ ਹੋ ਸਕਦਾ। ਤੋ ਜਿਹਨੂੰ 4 ਅੱਖਰ ਬੋਲਣੇ ਆ ਗਏ, ਜਿਹੜੇ 4 ਅੱਖਰ ਬਾਣੀ ਦੇ ਪੜ੍ਹਨਾ ਜਾਣ ਗਿਆ, ਉਹਨੇ ਆਪਣੇ ਆਪ ਨੂੰ ਹੌਲੀ ਹੌਲੀ ਕੀ ਐਲਾਨ ਦਿੱਤਾ ਵੀ ਮੈਂ ਤਾਂ ਗੁਰੂ ਹੋ ਗਿਆ, ਮੈਂ ਸਾਰਾ ਕੁਝ ਦੇਵਾਂਗਾ। ਨਹੀਂ ਨਹੀਂ ਨਹੀਂ ਨਹੀਂ ਏਦਾਂ ਨਹੀਂ ਹੈ, ਇੱਥੇ ਪੂਰਾ ਗੁਰੂ ਹੀ ਜਿਹੜਾ ਹੈ ਉਹ ਨਾਮ ਦਿੰਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਹੈ, ਹੋਰ ਕੋਈ ਨਹੀਂ ਦੇ ਸਕਦਾ। ਬਾਕੀ ਕੋਈ ਗੁਰੂ ਘਰ ਦਾ ਰਾਗੀ ਹੋ ਸਕਦਾ, ਕੋਈ ਰਬਾਬੀ ਹੋ ਸਕਦਾ, ਕੋਈ ਕਥਾਵਾਚਕ ਹੋ ਸਕਦਾ, ਕੋਈ ਗ੍ਰੰਥੀ ਹੋ ਸਕਦਾ, ਗ੍ਰੰਥੀ ਨਾਮ ਦਾ ਦਾਤਾ ਨਹੀਂ ਹੁੰਦਾ। ਇੱਦਾਂ ਹੀ ਤੁਹਾਡੇ ਜਿਹੜੇ ਸੰਤ ਨੇ, ਮਹਾਂਪੁਰਖ ਨੇ, ਇਹ ਨਾਮ ਦੇ ਦਾਤੇ ਨਹੀਂ ਹੈਗੇ ਜਿਹਨਾਂ ਨੂੰ ਤੁਸੀਂ ਬਣਾ ਲਿਆ। ਨਾਮ ਦਾ ਦਾਤਾ ਮੇਰਾ ਗੁਰੂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸ ਤੋਂ ਬਿਨਾਂ ਕੋਈ ਨਹੀਂ। तो महाराज ने बख्शिश कीती, आख्या नानक गुरु गुरु है पूरा। हे नानक गुरु ते पूरा गुरु, गुरु अधूरे भी होंदे ने, असी अधूरियां दे नाल नहीं जुड़ना। प्रैक्टिकली गुरु साहब ने शहादतां कुरबानियां दे के जिंदगी दा वड्डा तजर्बा गुरु ग्रंथ साहब दे रूप विच तुहाडी झोली विच पा के तुहानू पूरे गुरु दे लड़ ला दिता। असी जदों इस पूरे गुरु दे नालों टुटे ते असी अधूरे गुरुआं दे नाल जाके जुड़ गए, अधूरे गुरुआं दे नाल जाके जुड़ गए। नानक गुरु गुरु है पूरा, मिल सतगुर नाम ते आया। तो इसे सतगुरु दे नाल मिल के नाम ते आया जाना है, इसे सतगुरु दे नाल मिल के रब नू चेते कीता जाना है, इस तो बिना नहीं। तो इस सतगुरु नू छड के महाराज भाई गुरदास साहब ने ना अपनी बाणी दे विच एक बड़ा कीमती ख्याल दिता। उन्हां आख्या सतगुर साहिब छड कै मनमुख होए बंदे दा बंदा। इत्थे लोकी सतगुरु सच्चे पातशाह नू छड के मनमुख बने फिरदे ने, बंदिया दे बंदे बने फिरदे ने, बंदिया दे बंदे। सतगुरु साहिब छड के जिहड़ा सतगुरु सी इस साहिब नू इस मालक नू छड के मनमुख होए, मनमुख हो गए किवें, बंदे दा बंदा, बंदियां दे गां की बन गए, बंदे बन गए। तो गुरु कृपा करे असी अपनी जिंदगी विच आप ते अपनियां पीढ़ियां नू एक गल जरूर दस के जाइए कि मेरे बच्चेओ तुहाडे जीवन दा आधार सिर्फ श्री गुरु ग्रंथ साहिब दी बाणी है। श्री गुरु ग्रंथ साहिब तो बिना तुहाडा होर कोई दाता नहीं हैगा। श्री गुरु ग्रंथ साहिब तो बिना तुहाडे जीवन विच कोई होर सोझी अध्यात्मक दी जिन्हों आपां स्पिरिचुअलिटी कहने आ, वह कोई नहीं पढ़ सकता। कोई भी होवे, वह भावें कोई कथावाचक होवे, भावें ग्रंथी होवे, भावें पाठी होवे, भावें तुहाडा खौती संत महापुरख जिहड़ा मर्जी होवे, कोई भी जिहड़ा है वह तुहाडे जीवन दे उत्ते काबज नहीं हो सकता। काबज केवल गुरु का शब्द होवेगा, गुरु का वह थां है, गुरु की स्पेस है। तो गुरु कृपा करे सानू मत भी आवे, सानू सोझी आवे, असी अपने आप नू गुरु ग्रंथ साहब दे अगे समर्पित करिए। तो धन्नवाद जी, भुलां चुकां दी खिमा, फतेह प्रवानो, वाहिगुरु जी का खालसा वाहिगुरु जी की फतेह।
1: बहुत बहुत धन्नवाद भाई साहब, भाई गुरशरण सिंह जी उन्हां दा, जिन्हां ने अज दे शब्द दी विचार कथा राही साडे नाल सांझी कीती है। ते खास तौर ते मैं तुहाडा वी धन्नवाद करदा, क्योंकि सुनन दा विशा सिख खड़ा ही सुन उत्ते आ। और मैं उदाहरण भी तुहानू दे दिंदा, जिहड़ी गल इहनां अखीर ते कही आ ना, भाई भावें गुरु पुत्र भी क्यों ना होवे, भावें कोई संत महापुरश भी होवे, पर वह अपने थां ते आ। तुसीं देखो गुरु नानक पातशाह दे दो पुत्र घरे सी, हालां गुरु पुत्र ने, भाई लहणा जी बाहरों आउंदे ने सिख दे रूप दे विच, ते फर्क की रहा, फर्क जिहड़ी गल इहदे कहिंदे सुण दी। उन्होंने बचन उही कहे ने जो भाई लहणा जी नूं कहे ने अपने पुत्रां नूं। साखियां थोड़ियां जिहियां आउंदियां ने, आपां उधर नहीं जांदे, लेकिन जो बचन उन्होंने अपने पहलां पुत्रां नूं कहे ने ते फिर उस तों बाद भाई लहणा जी नूं कहिंदे ने। पुत्र हर एक बचन नूं ठुकरा दिंदे ने, मानदे ने। ते भाई लहणा जी उन्हां दे बचनां नूं एकदम सत करके मंनदा। वैसे उदाहरण है, पता नहीं सच्चा जां की है, वैसे मठियाईयां ते कती लगे ने, पर बाबा हर कोई ला सकदा, जो रीठे मीठे कर सकदा ना। ते मैं अगे एक दिन बेनती की थी, रीठे ने एक बार दर्शन किए ने गुरु नानक पातशाह दे, एक बार जिंदगी च, अज तक रीठा मीठा, अज तक आप रोज़ दर्शन करते हैं, साड़ी रसना कदी मिठी नहीं होंदी, असी रोज़ आउने हैं, साडे को बचन सांभे नहीं जाते जेडे बचन कहे जाते हैं। हुण कारण की सी कि बचन जेडे भाई लहणा जी ने कमाई उन्होंने हुक्म दी सुन के मान के वह अंगद देव जी बन गए, बच्चे उत्थे रह गए। बस आ फर्क है सुन दा, गुरबाणी नूं असी सुन दा ते पढ़न दा यतन करिए। यदि परिभाषा भी है, ज आपे ही पढ़नी आ, आप ही सुननी आ, आप ही विचारनी आ, आप ही इंप्लीमेंट करनी है। थ्योरी सानू दित्ती जीवन की ਕਿ ਇਸ ਨੂੰ ਪ੍ਰੈਕਟੀਕਲ ਜੀਵਨ ਵਿੱਚ ਲਿਆ, ਜਿੱਦਣ ਤੂੰ ਇਹਨੂੰ ਪ੍ਰੈਕਟੀਕਲ 'ਚ ਲੈ ਆਉਂਦਾ ਉੱਦਣ ਹੀ ਤੁਹਾਡਾ ਸਾਰੇ ਜਿੰਨੇ ਕਰਮ ਕਾਂਡ ਜਿਹੜੇ ਨੇ ਉਹ ਸਾਰੇ ਸਾਡੇ ਕੋਲ ਨਿਕਲ ਜਾਣੇ ਆ। ਇੱਕ ਬੇਨਤੀ ਮੈਂ ਜ਼ਰੂਰ ਕਰੂੰਗਾ, ਥੋੜ੍ਹਾ ਜਿਹਾ ਸਾਰੀਆਂ ਸੰਗਤਾਂ ਨਾ ਆਪਣੀ ਪ੍ਰਵਾਨ ਸਿੱਖ ਰਹਿਤ ਮਰਿਆਦਾ ਜ਼ਰੂਰ ਪੜ੍ਹੋ, ਤੁਹਾਨੂੰ ਬੱਚਿਆਂ ਨੂੰ ਵੀਰਾਂ ਨੂੰ ਬਸ ਸਭ ਨੂੰ ਬੇਨਤੀ ਆ, ਜੇ ਨਹੀਂ ਪੜ੍ਹੀ ਤਾਂ ਫ੍ਰੀ ਮਿਲ ਰਹੀ ਉੱਥੋਂ ਗੁਰਦੁਆਰਿਓਂ ਮਿਲ ਜਾਣੀ ਆ, ਇਹ ਜ਼ਰੂਰ ਪੜ੍ਹੋ। ਜਿੰਨੇ ਵੀ ਸਾਡੇ ਕਰਮ ਕਾਂਡ ਧਰਮ ਕਰਮਾਂ ਦੇ ਵਿੱਚ ਆ ਰਹੇ ਨਾ, ਸਾਡੇ ਪਰਿਵਾਰਾਂ ਦੇ ਵਿਆਹ ਹੋਏ, ਸੰਸਕਾਰ ਅੰਤਿਮ ਸੰਸਕਾਰ ਕਰਦੇ ਹਾਂ, ਖੰਡ ਪਾਠ ਸਹਿਜ ਪਾਠ, ਇਹਨਾਂ 'ਚ ਦੇਖੋ ਕਿ ਅਸਲੀਅਤ ਕੀ ਆ, ਗੁਰਮਤਿ ਦਾ ਸਿਧਾਂਤ ਕੀ ਆ, ਉਹਨੂੰ ਪਕੜਨ ਦਾ ਯਤਨ ਕਰੀਏ। ਗੁਰੂ ਕਿਰਪਾ ਕਰੇ, ਗਿਆਨੀ ਜੀ ਦਾ ਧੰਨਵਾਦ। ਆਓ ਹੁਣ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਦੇ ਜਥੇ ਪਾਸੋਂ ਸਰਵਣ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਅਤੇ ਉਹਨਾਂ ਦੇ ਜਥੇਦਾਰ ਨਾਲ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਕੀਰਤਨ ਦੁਆਰਾ ਆਪ ਜੀ ਨੂੰ ਗੁਰਚਰਨਾਂ ਨਾਲ ਜੋੜਨ ਦਾ ਯਤਨ ਕੀਤਾ। ਜਥੇ ਨੂੰ ਸਤਿਗੁਰ ਚੜ੍ਹਦੀ ਅੰਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸ਼ਰਵਣ ਕਰਾਉਣਗੇ, ਸੋ ਆਓ ਬੜੇ ਪਿਆਰ ਨਾਲ ਸ਼ਰਵਣ ਕਰੀਏ। ਬੱਚਿਆਂ ਦੇ ਲੰਗਰ ਵਿੱਚ ਸੇਵਾਵਾਂ ਦੇ ਵਿੱਚ ਆਪ ਜੀ ਨੂੰ ਬੇਨਤੀ ਸਹਿਯੋਗ ਬਖਸ਼ਿਸ਼ ਕਰਨਾ। ਸੋ ਜੋ ਅੱਗ ਲੱਗ ਗਈ ਹੈ ਪੀ ਸੀ ਦੇ ਵਿੱਚ, ਉੱਥੋਂ ਬਹੁਤ ਸਾਰੇ ਲੋਕ ਬੇਘਰ ਹੋ ਚੁੱਕੇ ਨੇ, ਉਹਨਾਂ ਦੀ ਸੇਵਾ ਵਾਸਤੇ ਆਪ ਰਸਤਾਂ ਵਸਤਾਂ ਮਾਇਆ ਦੇ ਰੂਪ ਵਿੱਚ ਵੀ ਦੇ ਸਕਦੇ ਜੇ। ਸੋ ਆਪ ਜੀ ਨੂੰ ਬੇਨਤੀ ਕਿ ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ। ਸੋ ਆਓ ਹੁਣ ਸ਼ਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ। ਵਾਹਿਗੁਰੂ ਸਾਹਿਬ ਜੀਓ, ਡੰਡੌਤ ਬੰਦਨ ਅਨਕਬਾਰ।

डोलण ते राखो प्रभु।

समझावो। हम अज्ञान अलप मत थोरी,

थत्था अथा था नहीं पावा,

जुगो जुग अटल, चवर शतर तखत दे मालक, हाजरा हजूर जारा जहूर, शब्द गुरु बाणी के बोहे थमरत के दाते, दसां पातशाहियां दी जोत, साहब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सज्जे दीवाना दीआं हाजरियां भर रहे, सत्कारयोग सन्मानयोग सत संगी जनों, सतगुरां ने बड़ी अपार बख्शिश रहमत कीती है आप सब गुरुदेव दी पावन हजूरी विच जुड़ बैठ के सतगुर की अमृतमयी बाणी दे कीर्तन मेरे तो पहला गुरु करके रागी सिंघा पासों श्रवण कर रहे सी। तो आओ साध संगत, समा है लड़ीवार चल रही गुरु ग्रंथ साहिब दी पावन बाणी दी कथा विचार दा। तो जिन्ने शरीर आप सतगुरां दे हजूर बैठे हो जां घरां विच मीडिया दे माध्यम राहीं श्रवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। लड़ीवार विचार गौड़ी बावन अखरी भगत कबीर साहब जी दी रसना तो उच्चारण कीती हुई तिस विचों आपां कर रहे हां। ढड्डे अखर तक विचार जिहड़े ने आप जी दे नाल सांझे कीते जा चुके हन। अज नाणा तत्ता ते थत्था अखर दा जिहड़ा उपदेश है उस दा मैं पाठ आप जी दे नाल सांझा कीता है। तो जिन्नी क सतगुर ने मत बुद्ध बख्शी है उहदे मुताबक विचार रखण दे यतन करांगे। महाराज ने बोल रखे नाणा, रण रूतो नर नेही करै। रण दा अर्थ हुंदा है रण भूमि, जिहनूं आपां मैदान कहिंदे आं। महाराज ने बख्शिश कीती, आख्या नाणे अखर तों उपदेश दित्ता भी राण रूप तों इह जिहड़ा समुच्चा संसार है, इह जिहड़ा जगत है, इह वी इक राण भूमि है, इक मैदान है। ते इत्थे जिहड़ा मनुख रुझा होया है, जिवें मैदान ने जंग दे विच योधे जिहड़े ने उह रुझे हुंदे ने लड़ाई दे विच, शस्त्रां दे नाल एक दूजे उत्ते उह वार करदे ने, वारां नूं रोकदे ने, ते उहनां दा जिहड़ा ध्यान है उह मैदान नूं जित्तण विच हुंदा है कि किहदे हत्थ विच इह रण भूमी आउंदी है, मैदान किहदे हत्थ विच आउंदा है। तो बड़ी बेबाकी दे नाल सूरमे जिहड़े ने उह रण तत्ते दे विच मैदान विच रण भूमी विच लड़दे ने। महाराज कहिंदे ने इह जिहड़ा जगत रूपी मैदान है इहदे विच वी मनुख ने हर रोज लड़ाई लड़नी, एक जंग लड़नी है। हुण उह जंग जिहड़ी है उह अपने आप नाल है, अपने विहार नाल है, अपने सुभाअ नाल है। उह जंग जिहड़ी है उह काम क्रोध लोभ मोह अहंकार होर जिहड़े ऐब ने जिहड़े मनुख दा विनाश करदे ने ते बड़े ताकतवर ने, ਇਹ ਜੰਗ ਮਨੁੱਖ ਨੇ ਉਹਨਾਂ ਐਬਾਂ ਦੇ ਨਾਲ ਉਹਨਾਂ ਵਿਕਾਰਾਂ ਦੇ ਨਾਲ ਲੜਨੀ ਹੈ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੁਝ ਐਸੇ ਨੇ ਜਿਹੜੇ ਜਗਤ ਦੀ ਇਸ ਰਣ ਭੂਮੀ ਦੇ ਵਿੱਚ ਵਿਕਾਰਾਂ ਦੇ ਅੱਗੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰਨ ਲਈ, ਵਸ ਵਿੱਚ ਕਰਨ ਲਈ ਟਾਕਰਾ ਕਰਦੇ ਨੇ, ਸਮਰੱਥਾ ਪ੍ਰਾਪਤ ਕਰ ਲੈਂਦੇ ਨੇ, ਤੇ ਜਿਹੜੇ ਇਹਨਾਂ ਵਿਕਾਰਾਂ ਦੇ ਅੱਗੇ ਨਿਉਂਦੇ ਨਹੀਂ, ਝੁਕਦੇ ਨਹੀਂ।
ਜਿਨ੍ਹਾਂ ਨੂੰ ਇਹ ਵਿਕਾਰ ਚੁਕਾ ਨਹੀਂ ਸਕਦੇ, ਕ੍ਰੋਧ ਉਹਨਾਂ ਉੱਤੇ ਹਾਵੀ ਨਾ ਹੋ ਸਕਿਆ, ਲੋਭ ਉਹਨਾਂ ਉੱਤੇ ਹਾਵੀ ਨਾ ਹੋ ਸਕਿਆ, ਕਿਸੇ ਕਿਸਮ ਦੀ ਕੋਈ ਈਰਖਾ ਦਵੈਸ਼ ਉਹਨਾਂ ਦੇ ਮਨ ਉੱਤੇ ਹਾਵੀ ਨਾ ਹੋ ਸਕੀ। ਤੋ ਆਮ ਜਿਹੜਾ ਸੰਸਾਰ ਹੈ ਉਹਦੇ ਉੱਤੇ ਕ੍ਰੋਧ ਹਾਵੀ ਹੁੰਦਾ ਹੈ, ਜਾਣੀ ਕਿ ਉਹਨਾਂ ਦੀ ਜਿਹੜੀ ਫੌਜ ਹੈ ਬੜੀ ਖਤਰਨਾਕ ਹੈ, ਉਹ ਮਨੁੱਖੀ ਮਨ ਨੂੰ ਕਾਬੂ ਕਰ ਲੈਂਦੀ ਹੈ, ਬੰਦੇ ਨੂੰ ਕਾਬੂ ਕਰ ਲੈਂਦੀ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਉਹ ਇਸ ਸੰਸਾਰ ਦੀ ਰਣ ਭੂਮੀ ਵਿੱਚ ਟਾਕਰਾ ਕਰਨ ਜੋਗੇ ਹੋ ਜਾਂਦੇ ਨੇ, ਲੜਨ ਜੋਗੇ ਹੋ ਜਾਂਦੇ ਨੇ ਵਿਕਾਰਾਂ ਦੇ ਨਾਲ। ਜਪਜੀ ਸਾਹਿਬ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਮਨ ਜੀਤੇ ਜਗ ਜੀਤ। ਤੋ ਜਿੱਤਣਾ ਕਿਹਨੂੰ ਹੈ? ਇੱਕ ਮਨ ਰਾਜਾ ਹੈ ਜਿਹੜਾ ਸਾਡੇ ਤੋਂ ਆਕੀ ਹੋਇਆ ਬੈਠਾ ਹੈ, ਇਹਦੀ ਇੱਕ ਫੌਜ ਹੈ ਕਾਮ ਦੇ ਰੂਪ ਵਿੱਚ, ਕ੍ਰੋਧ ਦੇ, ਲੋਭ ਮੋਹ ਅਹੰਕਾਰ ਦੇ ਰੂਪ ਵਿੱਚ, ਈਰਖਾ ਦਵੈਸ਼ ਨਿੰਦਿਆ ਚੁਗਲੀ ਤੇਰ ਮੇਰ, ਇਹ ਸਾਰੀ ਇੱਕ ਮਨ ਦੀ ਫੌਜ ਹੈ, ਬੜੀ ਤਾਕਤਵਰ ਹੈ ਜਿਹੜੀ ਬੰਦੇ ਨੂੰ ਢਾ ਲੈਂਦੀ ਹੈ। ਤੋ ਸਤਿਗੁਰੂ ਮਹਾਰਾਜ ਬਾਣੀ ਵਿੱਚ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਦੇ ਕੇ ਵੀ ਗੱਲ ਸਮਝਾਉਂਦੇ ਨੇ। ਉਹ ਕਹਿੰਦੇ ਨੇ ਵੀ ਇੱਕ ਗੜ ਹੈ, ਇੱਕ ਕਿਲਾ ਹੈ, ਜਿਸ ਦੇ ਵਿੱਚ ਇੱਕ ਰਾਜਾ ਬੈਠਾ ਹੋਇਆ। ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਮੈਂ ਉਸ ਰਾਜੇ ਨੂੰ ਜਿੱਤਣਾ ਹੈ, ਤੇ ਉਸ ਰਾਜੇ ਨੂੰ ਜਿੱਤਣ ਲਈ ਵੀ ਮੈਨੂੰ ਇੱਕ ਤਿਆਰੀ ਕਰਨ ਦੀ ਲੋੜ ਹੈ, ਜਿਵੇਂ ਜੰਗੇ ਮੈਦਾਨ ਦੇ ਵਿੱਚ ਜੰਗ ਦਾ ਮੈਦਾਨ ਆਪਣੇ ਹੱਥ ਕਰਨ ਲਈ ਜਿਹੜੇ ਯੋਧੇ ਨੇ, ਜਿਹੜੇ ਸੂਰਮੇ ਨੇ, ਉਹ ਇੱਕ ਤਿਆਰੀ ਰੱਖਦੇ ਨੇ। ਸਤਿਗੁਰੂ ਮਹਾਰਾਜ ਨੇ ਆਖਿਆ ਉਹ ਹੈ ਕਿਹੜਾ ਹੈ? ਆਖਿਆ ਕਿਉਂ ਲੀਜੈ ਗੜ ਬੰਕਾ ਭਾਈ, ਬੰਕਾ ਦਾ ਅਰਥ ਹੁੰਦਾ ਬੜਾ ਪੱਕਾ ਕਿਲਾ। ਬਾਬਾ ਜੀ ਕਹਿੰਦੇ ਨੇ ਮੈਂ ਕਿਵੇਂ ਇਸ ਕਿਲੇ ਨੂੰ ਜਿੱਤਾਂ? ਮੈਦਾਨ ਭਖਿਆ ਹੋਇਆ, ਕਿਲੇ ਦੇ ਵਿੱਚ ਇੱਕ ਰਾਜਾ ਬੈਠਾ ਹੋਇਆ, ਤੇ ਇਹ ਕਿਲਾ ਬਹੁਤ ਪੱਕਾ ਹੈ, ਇਹਨੂੰ ਤੋੜਿਆ ਨਹੀਂ ਜਾ ਸਕਦਾ, ਜਿਵੇਂ ਰਾਜੇ ਮਹਾਰਾਜੇ ਕਿਲੇ ਬਣਾਉਂਦੇ ਸੀ, ਤੇ ਉਹਨਾਂ ਕਿਲਿਆਂ ਨੂੰ ਤੋਪਾਂ ਨਾਲ ਜਾਂ ਹੋਰ ਹਥਿਆਰਾਂ ਦੇ ਨਾਲ ਤੋੜਨ ਦਾ ਯਤਨ ਕੀਤਾ ਜਾਂਦਾ ਸੀ, ਵੀ ਇਸ ਕਿਲੇ ਦਾ ਦਰਵਾਜ਼ਾ ਤੋੜ ਕੇ ਇਹਦੇ ਅੰਦਰ ਸ਼ਾਮਲ ਹੋ ਕੇ, ਤੇ ਉਸ ਕਿਲੇ ਦਾ ਜਿਹੜਾ ਮਾਲਕ ਹੈ ਉਹਨੂੰ ਕਾਬੂ ਕਰ ਲਿਆ ਜਾਵੇ, ਉਹਨੂੰ ਫੜ ਲਿਆ ਜਾਵੇ। ਤੋ ਬਾਬਾ ਜੀ ਨੇ ਇੱਕ ਬਖਸ਼ਿਸ਼ ਕੀਤੀ, ਆਖਿਆ ਕਿਉਂ ਲੀਜੈ ਗੜ ਬੰਕਾ ਭਾਈ, ਆਖਿਆ ਕਿਵੇਂ ਜਿੱਤਾਂ? ਇੱਕ ਗੜ, ਇੱਕ ਕਿਲਾ ਬੜਾ ਪੱਕਾ ਹੈ, ਇਹਨੂੰ ਜਿੱਤਣਾ ਬਹੁਤ ਕਠਿਨ ਹੈ। ਇਹ ਕਿਲਾ ਕਿਹੜਾ ਹੈ? ਆਹ ਸਰੀਰ ਦਾ ਕਿਲਾ ਹੈ, ਮੇਰੀ ਬਾਡੀ ਉਹ ਕਿਲਾ ਹੈ। ਦੋਵਰ ਕੋਟ ਅਰ ਤੇਵਰ ਖਾਈ, ਆਖਿਆ ਦੋਈ ਦਵੈਸ਼ ਇਹਦੇ ਆਲੇ ਦੁਆਲੇ ਖਾਈਆਂ ਨੇ, ਜਿਵੇਂ ਕਲਿਆਂ ਦੇ ਬਾਹਰ ਖਾਈਆਂ ਹੁੰਦੀਆਂ ਸੀ ਪਾਣੀ ਵਾਲੀਆਂ, ਉਹਦੀ ਜਿਹੜੀ ਫਸੀਲ ਹੈ ਉਹ ਵੀ ਬੜੀ ਪੱਕੀ ਹੈ। ਦੋਵਰ ਕੋਟ ਉਹਨੂੰ ਮਹਾਰਾਜ ਨੇ ਆਖਿਆ ਹੈ, ਦੋਵਰ ਦਾ ਅਰਥ ਹੁੰਦਾ ਦੋਈ, ਜਿਵੇਂ ਡਬਲ ਮਾਈਂਡਡ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਸਿਚੁਏਸ਼ਨ ਵਿੱਚੋਂ ਨਿਕਲਣਾ ਬੜਾ ਔਖਾ ਹੁੰਦਾ। ਦੋਵਰ ਕੋਟ ਅਰ ਤੇਵਰ ਖਾਈ, ਤਿੰਨ ਖਾਈਆਂ ਨੇ ਉਹਦੇ ਆਲੇ ਦੁਆਲੇ, ਤਿੰਨ ਖਾਈਆਂ ਪਾਣੀ ਨਾਲ ਭਰੀਆਂ ਹੋਈਆਂ। ਉਹ ਤਿੰਨ ਖਾਈਆਂ ਕਿਹੜੀਆਂ ਨੇ? ਮਾਇਆ ਦੇ ਤਿੰਨ ਗੁਣ, ਰਜੋ ਸਤੋ ਤੇ ਤਮੋ। ਤੋ ਮਹਾਰਾਜ ਕਹਿੰਦੇ ਪਾਂਚ ਪੱਚੀਸ, ਪੰਜ ਇਸ ਕਿਲੇ ਦੇ ਵਿੱਚ ਪੱਚੀਆਂ ਵਰਗੇ ਜਵਾਨ ਖਲੋਤੇ ਨੇ, ਪੰਜ ਹੀ ਪੰਜੀਆਂ ਵਰਗੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜੀਆਂ ਵਰਗੇ ਨੇ, ਇੰਨੀ ਤਾਕਤ ਹੈ ਇਹਨਾਂ ਵਿੱਚ। ਇੱਕ ਬੜੀ ਪ੍ਰਚਲਿਤ ਆਪਾਂ ਆਮ ਇੱਕ ਗੱਲ ਵੀ ਵਰਤਦੇ ਹਾਂ ਵੀ ਉਹ ਇਕੱਲਾ ਬੰਦਾ ਹੀ ਦਸਾਂ ਦੇ ਬਰਾਬਰ ਹੈ। ਤੋ ਮਹਾਰਾਜ ਕਹਿੰਦੇ ਨੇ ਪਾਂਚ ਪੱਚੀਸ, ਇਹ ਜਿਹੜੇ ਪੰਜ ਨੇ ਇਹ ਪੱਚੀਆਂ ਵਰਗੇ ਨੇ, ਇੰਨੇ ਤਾਕਤਵਰ ਨੇ। ਪਾਂਚ ਪੱਚੀਸ ਮੋਹ ਮਦ ਮਤਸਰ ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਕਹਾ ਕਰੋ ਰਘੁਰਾਇਆ, ਆਖਿਆ ਮੇਰਾ ਜ਼ੋਰ ਹੀ ਨਹੀਂ ਚੱਲ ਰਿਹਾ ਇਹਨਾਂ ਦੇ ਸਾਹਮਣੇ, ਵਸ ਹੀ ਨਹੀਂ ਚੱਲ ਰਿਹਾ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਮੈਂ ਜ਼ਿੰਦਗੀ ਦਾ ਇਹ ਮੈਦਾਨ ਹਾਰਦਾ ਜਾ ਰਿਹਾ ਹਾਂ, ਇਹਨਾਂ ਦੇ ਵਸ, ਇਹਨਾਂ ਦੇ ਉੱਤੇ ਮੇਰਾ ਕੋਈ ਵਸ ਨਹੀਂ ਚੱਲ ਰਿਹਾ। ਪਾਂਚ ਪੱਚੀਸ ਮੋਹ ਮਦ ਮਤਸਰ ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਮੇਰਾ ਗਰੀਬ ਦਾ ਇਹਨਾਂ ਉੱਤੇ ਕੋਈ ਜ਼ੋਰ ਹੀ ਨਹੀਂ ਚੱਲ ਰਿਹਾ। ਇਹ ਵਿਕਾਰ ਮੈਨੂੰ ਭਜਾਈ ਫਿਰਦੇ ਨੇ, ਬੁਰਾਈਆਂ ਮੈਨੂੰ ਭਜਾਈ ਫਿਰਦੀਆਂ ਨੇ, ਮੇਰੇ ਅੰਦਰ ਮਾਇਆ ਜਿਹੜੀ ਹੈ ਉਹ ਪ੍ਰਭਾਵ ਪਾ ਕੇ ਬੈਠੀ ਹੋਈ ਹੈ। ਤੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮੈਨੂੰ ਡਰਾਈਵ ਕਰ ਰਹੇ ਨੇ ਤੇ ਮੇਰਾ ਕੋਈ ਜ਼ੋਰ ਹੀ ਨਹੀਂ ਚੱਲ ਰਿਹਾ।
ਇਹਨਾਂ ਉੱਤੇ ਮੇਰਾ ਕੋਈ ਵੱਸ ਹੀ ਨਹੀਂ ਚੱਲ ਰਿਹਾ। ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰੋ ਰਗੁਰਾਇਆ। ਮਹਾਰਾਜ ਨੇ ਆਖਿਆ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ। ਹੁਣ ਕਾਮ ਜਿਹੜਾ ਹੈ ਉਹ ਕਵਾੜ ਬਣਿਆ ਬੈਠਾ, ਕਵਾੜ ਦਰਵਾਜ਼ਿਆਂ ਨੂੰ ਕਹਿੰਦੇ ਨੇ ਵੱਡਿਆਂ ਨੂੰ। ਕਾਮ ਕਵਾਰੀ ਦੁੱਖ ਸੁੱਖ ਦਰਵਾਨੀ, ਦੁੱਖ ਤੇ ਸੁੱਖ ਇਹਦੇ ਦਰਬਾਨ ਬਣੇ ਬੈਠੇ ਨੇ ਮੇਰੇ ਸਰੀਰ ਦੇ। ਜਾਂ ਮੈਂ ਦੁੱਖ ਦੇ ਵੱਸ ਪੈ ਜਾਂਦਾ ਜਾਂ ਮੈਂ ਸੁੱਖ ਦੇ ਵੱਸ ਪੈ ਜਾਂਦਾ, ਦਰਬਾਨ ਜਿਹਨੂੰ ਕਹਿੰਦੇ ਨੇ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ, ਪਾਪ ਤੇ ਪੁੰਨ ਦਾ ਦਰਵਾਜ਼ਾ ਲਾਇਆ ਹੋਇਆ ਇਹਨੂੰ ਜਿੱਤਣ, ਕਿਵੇਂ ਜਿੱਤਾਂ ਇਹਨੂੰ। ਤੋ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਵੀ ਕ੍ਰੋਧ ਪ੍ਰਧਾਨ, ਵੀ ਸਰੀਰ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਕ੍ਰੋਧ ਹੈ, ਬੜਾ ਹਾਵੀ ਹੈ, ਬੜਾ ਭਿਆਨਕ ਹੈ। ਹੁਣ ਕ੍ਰੋਧ ਬੜੀ ਖਤਰਨਾਕ ਚੀਜ਼ ਹੈ। ਕ੍ਰੋਧ ਪ੍ਰਧਾਨ ਮਹਾਬੱਡ ਦੁੰਦਰ, ਮਹਾਬੱਡ ਬੜਾ ਭਿਆਨਕ, ਬੜਾ ਦੁੰਦਰ, ਦੁੰਦਰ ਦੂਤ ਪਿਹਾਵਲੇ। ਕ੍ਰੋਧ ਪ੍ਰਧਾਨ ਮਹਾਬੱਡ ਦੁੰਦਰ ਤਾਂ ਮਨ ਮਾਵਾਸੀ ਰਾਜਾ ਤੇ ਮੈਂ ਫੜਨਾ ਕਿਹਨੂੰ ਹੈ। ਇੱਕ ਮੇਰੇ ਅੰਦਰ ਮਨ ਹੈ ਜਿਹੜਾ ਆਕੀ ਹੋਇਆ ਬੈਠਾ, ਮੈਂ ਉਹਨੂੰ ਕਾਬੂ ਕਰਨਾ ਹੈ। ਤੋ ਇਹ ਉਹ ਜੰਗ ਦਾ ਕੀ ਹੈ, ਮੈਦਾਨ ਹੈ। ਹੁਣ ਇਹ ਖੇਡ ਜਿਹੜੀ ਹੈ ਇਹ ਬੰਦੇ ਦੇ ਅੰਦਰ ਦੀ ਹੈ, ਕਿਉਂਕਿ ਆਕੀ ਕੌਣ ਹੋਇਆ ਬੈਠਾ ਸਾਡੇ ਤੋਂ, ਸਾਡਾ ਮਨ ਹੋਇਆ ਬੈਠਾ। ਜਿਹਨੇ ਇੰਨੀ ਫੌਜ ਭਰਤੀ ਕੀਤੀ ਹੈ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਪਾਪ ਦੀ, ਪੁੰਨ ਦੀ, ਰਜੋ ਦੀ, ਸਤੋ ਦੀ, ਤਮੋ ਦੀ, ਮਾਇਆ ਦੀ, ਇੰਨੀ ਫੌਜ ਇਹਨੇ ਭਰਤੀ ਕੀਤੀ ਹੈ ਮਨ ਨੇ। ਤੋ ਆਕੀ ਹੈ ਮੇਰੇ ਤੋਂ, ਜਿਵੇਂ ਕੋਈ ਸ਼ਹਿਰ ਦਾ ਰਾਜਾ ਸ਼ਹਿਰ ਤੋਂ ਆਕੀ ਹੋ ਜਾਵੇ ਤੇ ਸ਼ਹਿਰ ਦੇ ਹਾਲਾਤ ਬੁਰੇ ਹੋਣਗੇ। ਹੁਣ ਏਦਾਂ ਹੀ ਜਿਹੜਾ ਮੇਰਾ ਮਨ ਹੈ, ਮਹਾਰਾਜ ਕਹਿੰਦੇ ਨੇ ਇਹ ਆਕੀ ਹੋਇਆ ਬੈਠਾ ਤੇ ਮੇਰੀ ਜ਼ਿੰਦਗੀ ਦੀ ਸਿਚੁਏਸ਼ਨ ਕੋਈ ਬੜੀ ਸੌਖੀ ਨਹੀਂ ਹੈ, ਬੜੀ ਖਤਰਨਾਕ ਹੈ। ਤਾਂ ਮਨ ਮਵਾਸੀ ਰਾਜਾ, ਮਵਾਸੀ ਦਾ ਮਤਲਬ ਹੈ ਆਕੀ ਹੋਇਆ। ਹੁਣ ਉਹਦੇ ਕੋਲ ਹੈ ਕੀ ਹੈ, ਆਖਿਆ ਸਵਾਦ ਸਨਾਹ, ਉਹਨੂੰ ਚਸਕੇ ਨੇ ਮਨ ਨੂੰ, ਕੀ ਨੇ ਚਸਕੇ ਨੇ, ਸਨਾਹ ਪਾਈ ਹੋਈ ਉਹਨੇ। ਟੋਪ ਮਮਤਾ ਕੋ, ਮਮਤਾ ਚਿੰਬੜੀ ਹੋਈ ਉਹਨੂੰ, ਮੋਹ ਚਿੰਬੜਿਆ ਹੋਇਆ ਇਹਦਾ ਉਹਨੇ ਟੋਪ ਪਾਇਆ ਹੋਇਆ। ਸਵਾਦ ਸਨਾਹ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ, ਜਿਵੇਂ ਤੀਰ ਦੇ ਉੱਤੇ ਤੀਰ ਕਮਾਨ ਹੁੰਦਾ ਨਾ, ਆਖਿਆ ਮੇਰੇ ਮਨ ਨੇ ਕਬੁੱਧੀ ਭੈੜੀ ਮਤ ਦੀ ਕਮਾਨ ਚੜਾਈ ਹੋਈ ਹੈ, ਕਬੁੱਧ ਕਮਾਨ ਚੜਾਈ। ਤਿਸ਼ਨਾ ਤੀਰ, ਤ੍ਰਿਸ਼ਨਾ ਦੇ ਤੀਰ ਨੇ ਇਹਦੇ ਕੋਲ, ਲੜਾਈ ਲਈ ਜਿਵੇਂ ਤੀਰ ਹੁੰਦੇ ਨੇ, ਮਨ ਦੇ ਕੋਲ ਤ੍ਰਿਸ਼ਨਾ ਦੇ ਤੀਰ ਨੇ। ਤ੍ਰਿਸ਼ਨਾ ਦਾ ਅਰਥ ਹੁੰਦਾ ਹੈ ਸਾਧ ਸੰਗਤ, ਹੋਰ ਹੋਰ ਪਾਉਣ ਦੀ ਪਿਆਸ। ਤ੍ਰਿਸ਼ਨਾ ਤੀਰ ਭਏ ਘੱਟ ਭੀਤਰ, ਇਉਂ ਗੜ ਲਿਓ ਨਾ ਜਾਈ, ਆਖਿਆ ਮੈਂ ਕਿਵੇਂ ਇਸ ਗੜ ਨੂੰ ਜਿੱਤਾਂ, ਇਸ ਕਿਲੇ ਨੂੰ, ਇਸ ਮੈਦਾਨ ਨੂੰ ਕਿਵੇਂ ਜਿੱਤਾਂ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਇਹਨੂੰ ਜਿੱਤਣ ਲਈ, ਇੱਕ ਟੈਕਨੀਕ ਹੈ, ਇੱਕ ਢੰਗ ਹੈ, ਇੱਕ ਤਰੀਕਾ ਹੈ। ਉਹ ਤਰੀਕਾ ਹੈ ਕਿਹੜਾ, ਆਖਿਆ ਗੁਰੂ ਦੀ ਮੱਤ ਲੈਣੀ ਪੈਣੀ। ਪ੍ਰੇਮ ਪਲੀਤਾ, ਪਲੀਤਾ ਕਿਹਨੂੰ ਕਹਿੰਦੇ ਨੇ, ਜਿਹੜਾ ਗੋਲਾ ਹੁੰਦਾ, ਗੋਲੇ ਦਾ ਫੀਤਾ ਹੁੰਦਾ ਉਹਨੂੰ ਪਲੀਤਾ ਕਹਿੰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਜੇ ਮਨ ਨੂੰ ਜਿੱਤਣਾ ਹੈ, ਜੇ ਇਸ ਜੰਗੇ ਮੈਦਾਨ ਨੂੰ ਜਿੱਤਣਾ ਹੈ, ਆਪਣੇ ਵੱਸ ਵਿੱਚ ਕਰਨਾ ਹੈ, ਤੇ ਗੁਰੂ ਵੱਲੋਂ ਬਖਸ਼ੇ ਹੋਏ ਪ੍ਰੇਮ ਨੂੰ ਪਲੀਤਾ ਬਣਾ। ਪ੍ਰੇਮ ਪਲੀਤਾ ਸੁਰਤ ਹਵਾਈ, ਆਪਣੀ ਸੁਰਤ ਨੂੰ ਹਵਾਈ ਬਣਾ। ਗੋਲਾ ਗਿਆਨ ਚਲਾਇਆ, ਤੇ ਮਨ ਨੂੰ ਜਿੱਤਣ ਵਾਸਤੇ ਕੀ ਕਰਨਾ ਪੈਣਾ, ਗਿਆਨ ਦੇ ਗੋਲੇ ਦਾਗਣੇ ਪੈਣੇ ਨੇ, ਗਿਆਨ ਦੇ, ਸਮਝ ਦੇ, ਸੋਝੀ ਦੇ ਗੋਲੇ ਦਾਗਣੇ ਪੈਣੇ, ਅਦਰਵਾਈਜ਼ ਨਹੀਂ ਜਿੱਤਿਆ ਜਾਵੇਗਾ। ਇਹਦਾ ਤਰੀਕਾ ਹੀ ਹੈ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਮਹਾਰਾਜ ਨੇ ਆਖਿਆ ਗਿਆਨ ਦਾ ਗੋਲਾ ਚਲਾ। ਬ੍ਰਹਮ ਅਗਨ, ਰੱਬੀ ਭੈ ਭਾਵਨ, ਭੈ ਭਾਵਨੀ ਦੀ ਅਗਨ ਬਾਲਣੀ ਪਵੇਗੀ। ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਇੱਕ ਹੈ ਚੋਟ ਸਦਾਇਆ, ਫਿਰ ਇੱਕ ਹੀ ਚੋਟ ਦੇ ਨਾਲ ਇਸ ਮਨ ਨੂੰ ਮਿਟਾ ਲਿਆ। ਜਿਹੜਾ ਮਨ ਆਕੀ ਹੋਇਆ ਬੈਠਾ ਸੀ ਉਹਨੂੰ ਪ੍ਰੇਮ ਦੁਆਰਾ, ਉਹਨੂੰ ਗੁਰੂ ਦੇ ਗਿਆਨ ਦੇ ਗੋਲੇ ਦੁਆਰਾ ਮੈਂ ਆਪਣੇ ਕਾਬੂ ਵਿੱਚ ਕਰ ਲਿਆ। ਇੱਕ ਹੈ ਚੋਟ ਸਿਝਾਇਆ, ਲੜਨ ਦੇ ਲਈ ਹਥਿਆਰ ਕਿਹੜੇ ਵਰਤੇ, ਆਖਿਆ ਸੱਤ ਸੰਤੋਖ ਲੈ ਲੜਨੇ ਲਾਗਾ। ਸੱਤ ਤੇ ਸੰਤੋਖ ਨੂੰ ਮੈਂ ਜ਼ਿੰਦਗੀ ਵਿੱਚ ਧਾਰਨ ਕਰਕੇ ਆਪਣੇ ਮਨ ਦੇ ਨਾਲ ਲੜਨ ਲੱਗਾ। ਸੱਤ ਸੰਤੋਖ ਲੈ ਲੜਨੇ ਲਾਗਾ, ਤੋਰੇ ਦੋਏ ਦਰਵਾਜ਼ੇ, ਦੋਈ ਦਾ ਦਰਵਾਜ਼ਾ ਤੋੜ ਦਿੱਤਾ ਸੱਤ ਤੇ ਸੰਤੋਖ ਦੁਆਰਾ। ਮੇਰ ਤੇਰ ਦਾ ਦਰਵਾਜ਼ਾ ਭੰਨ ਦਿੱਤਾ, ਕਿਵੇਂ,
ਸਤ ਤੇ ਸੰਤੋਖ ਦੁਆਰਾ। ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜੇ ਦਰਵਾਜਾ ਮਹਾਰਾਜ ਕਹਿੰਦੇ ਸਾਧ ਸੰਗਤ ਅਰ ਗੁਰ ਕਿਰਪਾ ਕੇ ਗੁਰ ਕੀ ਕਿਰਪਾ ਤੇ ਸਾਧ ਸੰਗਤ ਵਿੱਚ ਬੈਠਿਆ ਤੇ ਗੁਰੂ ਦੀ ਕਿਰਪਾ ਨਾਲ ਪਕੜਿਓ ਗੜ ਕੋ ਰਾਜਾ ਆ ਸਰੀਰ ਰੂਪੇ ਕਿਲੇ ਦੇ ਵਿੱਚ ਜਿਹੜਾ ਮਨ ਰਾਜਾ ਸੀ ਨਾ ਜਿਹੜਾ ਆਕੀ ਹੋਇਆ ਬੈਠਾ ਸੀ ਇਹਨੂੰ ਗੁਰੂ ਦੀ ਕਿਰਪਾ ਨਾਲ ਮੈਂ ਫੜ ਲਿਆ ਇਹਨੂੰ ਕਾਬੂ ਕਰ ਲਿਆ। ਤੋ ਮਹਾਰਾਜ ਗੌੜੀ ਬਾਵਨ ਅੱਖਰੀ ਵਿੱਚ ਅੱਜ ਇੱਕ ਮੈਦਾਨ ਦੀ ਗੱਲ ਕਰ ਰਹੇ ਨੇ ਆਖਿਆ ਨਾਣਾ ਨਾਣੇ ਅੱਖਰ ਤੋਂ ਉਪਦੇਸ਼ ਹੈ ਰਣ ਰੂਤੋ ਰਣ ਵਿੱਚ ਰੁੱਝ ਜਾਓ ਇਸ ਜ਼ਿੰਦਗੀ ਦੇ ਮੈਦਾਨ ਨੂੰ ਜਿੱਤਣਾ ਸ਼ੁਰੂ ਕਰ ਦਿਓ ਨਰ ਨੇਹੀ ਕਰੈ ਮਹਾਰਾਜ ਬਖਸ਼ਿਸ਼ ਕਰਦੇ ਨੇ ਆਖਿਆ ਕੀ ਕਰਨਾ ਹੈ ਇਹਨਾਂ ਵਿਕਾਰਾਂ ਨੂੰ ਵਸ ਵਿੱਚ ਕਰਨਾ ਹੈ ਜ਼ਿੰਦਗੀ ਦੇ ਮੈਦਾਨ ਵਿੱਚ ਇਹਨਾਂ ਬੁਰਾਈਆਂ ਨੂੰ ਆਪਣੇ ਕਾਬੂ ਵਿੱਚ ਕਰਨਾ ਹੈ ਉਹਨੂੰ ਮਹਾਰਾਜ ਸੂਰਮਾ ਕਹਿੰਦੇ ਨੇ। ਆ ਦੁਨਿਆਵੀ ਤੌਰ ਤੇ ਠੀਕ ਹੈ ਅਸੀਂ ਸੂਰਮਾ ਕਿਹਨੂੰ ਵਿਚਾਰਦੇ ਹਾਂ ਜਿਹੜਾ ਬੰਦਾ ਕੋਈ ਕਿਸੇ ਨੂੰ ਮਾਰ ਵੱਢ ਦਿੰਦਾ ਹੈ ਆਪਾਂ ਕਹਿੰਦੇ ਸੂਰਮਾ ਹੁਣ ਤੇ ਸੂਰਮਿਆਂ ਦੀਆਂ ਡੈਫੀਨੇਸ਼ਨ ਹੀ ਬਦਲੀਆਂ ਜਾਂਦੀਆਂ ਨੇ ਹੁਣ ਤੇ ਹਰ ਇੱਕ ਦੇ ਆਪੋ ਆਪਣੇ ਸੂਰਮੇ ਨੇ ਜਿਹੜਾ ਹੰਕਾਰ ਵਿੱਚ ਆਫਰਿਆ ਮਰ ਗਿਆ ਉਹਨੂੰ ਵੀ ਕੀ ਕਹਿੰਦੇ ਨੇ ਕੌਣ ਹੈ ਸੂਰਮਾ ਹੈ ਨਹੀਂ ਸਤਿਗੁਰ ਦੀ ਬਾਣੀ ਪੜੋਗੇ ਮਹਾਰਾਜ ਨੇ ਬਾਣੀ ਵਿੱਚ ਬੜਾ ਸਪਸ਼ਟ ਆਖਿਆ ਵੀ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ ਸੂਰਮਾ ਜ਼ਰੂਰੀ ਨਹੀਂ ਮੈਦਾਨ ਵਿੱਚ ਲੜਨ ਵਾਲਾ ਵੀ ਹੋਵੇ ਸੂਰਮਾ ਜ਼ਰੂਰੀ ਨਹੀਂ ਜਿਹਨੇ ਜੰਗਾਂ ਤੇ ਫੌਜਾਂ ਨਾਲ ਲੜਾਈ ਕੀਤੀ ਹੋਵੇ ਸੂਰਮਾ ਜ਼ਰੂਰੀ ਨਹੀਂ ਜਿਹਨੇ ਹੱਥਾਂ ਨਾਲ ਕਿਸੇ ਨੂੰ ਢਾਇਆ ਹੋਵੇ ਨਹੀਂ ਗੁਰੂ ਨਾਨਕ ਮਹਾਰਾਜ ਨੇ ਆਪਣੇ ਜੀਵਨ ਵਿੱਚ ਇੱਕ ਵੀ ਲੜਾਈ ਨਹੀਂ ਲੜੀ ਉਹ ਸੂਰਮੇ ਹੀ ਨੇ ਗੁਰੂ ਅੰਗਦ ਸਾਹਿਬ ਨੇ ਇੱਕ ਵੀ ਲੜਾਈ ਨਹੀਂ ਲੜੀ ਉਹ ਸੂਰਮੇ ਹੀ ਨੇ ਉਹ ਸੂਰਮੇ ਪਹਿਲਾਂ ਨੇ ਲੜਾਈਆਂ ਬਾਅਦ ਵਿੱਚ ਨੇ ਸੂਰਮੇ ਪਹਿਲਾਂ ਨੇ ਵੀ ਸਾਡਾ ਤੇ ਇੱਦਾਂ ਹੁੰਦਾ ਵੀ ਬੰਦਾ ਲੜਾਈ ਲੜੇ ਤੇ ਫਿਰ ਸੂਰਮਾ ਹੈ ਇੱਥੇ ਗੁਰੂ ਸਾਹਿਬ ਸੂਰਮੇ ਪਹਿਲਾਂ ਨੇ ਪਤਾ ਕਿਵੇਂ ਸੂਰਮੇ ਕਿੱਦਾਂ ਨੇ ਉਹਨਾਂ ਨੇ ਆਪਣੇ ਆਪ ਨੂੰ ਜਿੱਤਿਆ ਆਪਣੇ ਆਪ ਨੂੰ ਕਾਬੂ ਕੀਤਾ ਸਭ ਤੋਂ ਪਹਿਲਾਂ ਸੂਰਮੇ ਦਾ ਕੰਮ ਹੈ ਆਪਣੇ ਆਪੇ ਨੂੰ ਕਾਬੂ ਕਰਨਾ ਰੱਬੀ ਨਾਮ ਨਾਲ ਮੁਹੱਬਤ ਕਰਨੀ ਉਹਨੂੰ ਸੂਰਮਾ ਕਹਿੰਦੇ ਨੇ ਅਸੀਂ ਤੇ ਗੁੰਡਾਗਰਦੀ ਨੂੰ ਵੀ ਕਈ ਵਾਰ ਸੂਰਮਤਾਈ ਦਾ ਨਾਂ ਦਿੰਦੇ ਹਾਂ ਨਹੀਂ ਬਦਮਾਸ਼ੀ ਨੂੰ ਵੀ ਬੰਦਾ ਕੀ ਨਾਂ ਦੇ ਦਿੰਦਾ ਇਹ ਕੀ ਹੈ ਸੂਰਮਤਾਈ ਚਾਰ ਬੰਦੇ ਇਕੱਠੇ ਹੋ ਗਏ ਕਿਸੇ ਮਹਾਤੜ ਨੂੰ ਜਾ ਕੇ ਚਾਰ ਚਪੇੜਾਂ ਮਾਰ ਦੇਣ ਕਹਿਣ ਲੱਗੇ ਜੀ ਸੂਰਮੇ ਇਕੱਠੇ ਹੋ ਗਏ ਆ ਗਏ ਤੋ ਸਾਡੀ ਖੇਡ ਤੇ ਕਈ ਵਾਰ ਏਦਾਂ ਵੀ ਚੱਲਦੀ ਹੈ ਮੈਂ ਖਿਮਾ ਚਾਹੁੰਦਾ ਅਸੀਂ ਹੰਕਾਰ ਵਿੱਚ ਆਫਰੇ ਕਿਸੇ ਦੇ ਗਲ ਪੈ ਜਾਈਏ ਤੇ ਜੇ ਤੇ ਅਗਲੇ ਨੂੰ ਮਾਰ ਦਿੱਤਾ ਤੇ ਫਿਰ ਅਸੀਂ ਸੂਰਮੇ ਤੇ ਜੇ ਅਗਲੇ ਨੇ ਮਾਰ ਦਿੱਤਾ ਅਗਲੇ ਨੇ ਦੋ ਮਾਰ ਦਿੱਤੀਆਂ ਫਿਰ ਕਈ ਵਿਕਟਮ ਕਾਰਡ ਅਸੀਂ ਖੇਡਿਆ ਵੀ ਵੇਖੋ ਜੀ ਸਾਡੇ ਨਾਲ ਧੱਕਾ ਹੋ ਗਿਆ ਏਦਾਂ ਨਹੀਂ ਹੈ ਤੋ ਸੂਰਮੇ ਦੀ ਡੈਫੀਨੇਸ਼ਨ ਬਾਣੀ ਵਿੱਚੋਂ ਸਮਝਣੀ ਪੈਣੀ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ ਗੁਰੂ ਅਰਜਨ ਸਾਹਿਬ ਅਗਲੀ ਪੰਕਤੀ ਹੈ ਆਤਮ ਜਿਣੈ ਆਤਮ ਜਿਣੈ ਦਾ ਅਰਥ ਹੈ ਜਿਹਨੇ ਆਪਣੇ ਆਪ ਨੂੰ ਜਿੱਤਿਆ ਜਿਹਨੇ ਆਪਣੇ ਆਪ ਨੂੰ ਕਾਬੂ ਕੀਤਾ ਤੋ ਸੂਰਮੇ ਦੀ ਡੈਫੀਨੇਸ਼ਨ ਹੀ ਹੈ ਜਿਹੜਾ ਆਪਣੇ ਆਪ ਨੂੰ ਕਾਬੂ ਕਰਦਾ ਆਤਮ ਜਿਣੈ ਸਗਲ ਵਸ ਤੱਕ ਹੈ ਉਹਨੇ ਆਪਣੀਆਂ ਅੱਖਾਂ ਨੂੰ ਆਪਣੇ ਕੰਨਾਂ ਨੂੰ ਆਪਣੀ ਜ਼ੁਬਾਨ ਨੂੰ ਵਸ ਵਿੱਚ ਕੀਤਾ ਹੋਇਆ ਕੰਟਰੋਲ ਵਿੱਚ ਕੀਤਾ ਹੋਇਆ ਮਨ ਨੂੰ ਕਾਬੂ ਵਿੱਚ ਕੀਤਾ ਹੋਇਆ ਤੋ ਦੁਨੀਆਂ ਦੀ ਸਭ ਤੋਂ ਔਖੀ ਖੇਡ ਹੈ ਆਪਣੇ ਆਪੇ ਨੂੰ ਕਾਬੂ ਵਿੱਚ ਕਰਨਾ ਆਪਣੇ ਆਪ ਨੂੰ ਕਾਬੂ ਵਿੱਚ ਕਰਨਾ ਤੋ ਮਹਾਰਾਜ ਨੇ ਬੜਾ ਸਪਸ਼ਟ ਇੱਕ ਪੌੜੀ ਹੈ ਸਤਿਗੁਰ ਦੀ ਉੱਥੇ ਮਹਾਰਾਜ ਨੇ ਆਖਿਆ ਸੂਰੇ ਇਹ ਨਾ ਆਖੀਏ ਆਖਿਆ ਐਵੇਂ ਨਾ ਉਹਨਾਂ ਨੂੰ ਸੂਰਮੇ ਆਖਿਆ ਕਰੋ ਹੰਕਾਰ ਮਰੈ ਦੁੱਖ ਪਾਵੈ ਜਿਹੜੇ ਆਪਣੇ ਹੰਕਾਰ ਵਿੱਚ ਮਰ ਜਾਂਦੇ ਨੇ ਦੁੱਖ ਭੋਗਦੇ ਨੇ ਤੁਸੀਂ ਉਹਨਾਂ ਨੂੰ ਸੂਰਮੇ ਸਮਝਦੇ ਹੋ ਤੋ ਸਾਡੀ ਸਿੱਖੀ ਵਿੱਚ ਤੇ ਮੈਂ ਖਿਮਾ ਚਾਹੁੰਦਾ ਅਸੀਂ ਤੇ ਇਗਜ਼ਾਮਪਲ ਹੀ ਇਹ ਸੈੱਟ ਕਰ ਰਹੇ ਹਾਂ ਵੀ ਜੇ ਅਸੀਂ ਕਿਸੇ ਨੂੰ ਮਾਰਦੇ ਕੁੱਟਦੇ ਹਾਂ ਤੇ ਅਸੀਂ ਸੂਰਮੇ ਹਾਂ ਨਹੀਂ ਏਦਾਂ ਨਹੀਂ ਹੈ ਐਸਾ ਨਹੀਂ ਹੈ ਸਿੱਖੀ ਵਿੱਚ ਸੂਰਮੇ ਦੀ ਬੜੀ ਸਿੱਧੀ ਪਰਿਭਾਸ਼ਾ ਹੈ ਜਿਹੜਾ ਆਪਣੇ ਆਪ ਨੂੰ ਕਾਬੂ ਕਰਦਾ ਜਿਹਨੇ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਕਾਬੂ ਵਿੱਚ ਕਰ ਲਿਆ ਉਹ ਕੌਣ ਹੈ ਸੂਰਮਾ ਹੈ ਹੰਕਾਰ ਵਿੱਚ ਕੋਈ ਬੇਸਮਝੀ ਵਿੱਚ ਲੜ ਕੇ ਮਰ ਗਿਆ ਉਹਨੂੰ ਬਾਬੇ ਨੇ ਸੂਰਮਾ ਨਹੀਂ ਕਿਹਾ ਤੋ ਮਹਾਰਾਜ ਨੇ ਆਖਿਆ ਸੂਰੇ ਇਹ ਨਾ ਆਖੀ ਹੰਕਾਰ ਮਰੈ ਦੁੱਖ ਪਾਵੈ ਅੰਧੇ ਆਪ ਨਾ ਪਛਾਣਨੀ ਅੰਨੇ ਬੰਦਿਆਂ ਨੇ ਆਪਣੇ ਆਪੇ ਦੀ ਪਛਾਣ ਨਹੀਂ ਕੀਤੀ ਅੰਧੇ ਆਪ ਨਾ ਪਛਾਣਨੀ ਦੂਜੇ ਪਚ ਜਾਵੇਂ ਅਤ ਕ੍ਰੋਧ ਸਿਉ ਲੂਝਦੇ ਅੱਗੇ ਪਿੱਛੇ ਦੁੱਖ ਪਾਵੈ ਕ੍ਰੋਧ ਦਾ ਸ਼ਿਕਾਰ ਹੋ ਕੇ ਲੂਝ ਰਹੇ ਨੇ ਜੂਝ ਰਹੇ ਨੇ ਅਤ ਕ੍ਰੋਧ ਸਿਉ ਲੂਝਦੇ
ਅਤੀ ਕ੍ਰੋਧ, ਕ੍ਰੋਧ ਵੱਲੋਂ ਅੱਤ ਕਰਕੇ ਬੜੇ ਗੁੱਸੇ ਵਿੱਚ ਆਣ ਕੇ ਕਿਸੇ ਨਾਲ ਲੜ ਪਏ, ਕ੍ਰੋਧ ਵਿੱਚ ਆ ਕੇ ਕਿਸੇ ਨਾਲ ਲੜ ਪਏ। ਕ੍ਰੋਧ ਨੱਕ ਤੇ ਰਹਿੰਦਾ ਹੈ, ਹਾਈਪਰ ਟੈਂਸ਼ਨ ਹੈ। ਅੱਤ ਕ੍ਰੋਧ ਸਿਉਂ ਲੂਝ ਦੇ ਅੱਗੇ ਪਿੱਛੇ ਦੁੱਖ ਪਾਵੇਂ। ਮਹਾਰਾਜ ਕਹਿੰਦੇ ਸਦਾ ਦੁੱਖ ਭੋਗਦੇ ਰਹਿ, ਕ੍ਰੋਧ ਦੇ ਹੱਥੋਂ ਸਤਾਏ, ਤੁਸੀਂ ਉਹਨਾਂ ਨੂੰ ਸੂਰਮੇ ਥੋੜਾ ਕਹੋਗੇ। ਸੂਰਮਾ ਤੋਂ ਉਹ ਹੈ ਜਿਹਨੇ ਆਪਣੇ ਕ੍ਰੋਧ ਨੂੰ ਵੀ ਕਾਬੂ ਵਿੱਚ ਪਾ ਲਿਆ, ਜਿਹਨੇ ਆਪਣੇ ਕ੍ਰੋਧ ਨੂੰ ਵੀ ਕਾਬੂ ਦੇ ਵਿੱਚ ਕਰ ਲਿਆ। ਤੋ ਸਤਿਗੁਰੂ ਮਹਾਰਾਜ ਨੇ ਆਖਿਆ, ਹਰ ਜੀ ਉਹ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਸੂਰਮਾ ਕਦੀ ਹੰਕਾਰੀ ਨਹੀਂ ਹੁੰਦਾ, ਸੂਰਮਾ ਕਦੀ ਦਮਗੱਜੇ ਨਹੀਂ ਮਾਰਦਾ, ਉਹਦੇ ਜੀਵਨ ਵਿੱਚ ਹੰਕਾਰ ਕੋਈ ਨਹੀਂ, ਐਵੇਂ ਨਹੀਂ ਪੱਟਾਂ ਤੇ ਥਾਪੀਆਂ ਮਾਰਦਾ ਫਿਰਦਾ। ਤੋ ਉਹਨੇ ਆਪਣੇ ਹੰਕਾਰ ਨੂੰ ਕਾਬੂ ਵਿੱਚ ਕਰ ਲਿਆ, ਉਹਨੇ ਆਪਣੀ ਤਾਕਤ ਨੂੰ ਵੀ, ਹਸਤੀ ਸਿਰ ਜਿਉਂ ਅੰਕਸ਼ ਹੈ, ਜਿਵੇਂ ਹਾਥੀ ਦੇ ਸਿਰ ਉੱਤੇ ਕੁੰਡਾ, ਤਾਕਤ ਬਹੁਤ ਹੈ ਪਰ ਕੁੰਡੇ ਦੇ ਸਾਹਮਣੇ ਉਹਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਹਸਤੀ ਸਿਰ ਜਿਉਂ ਅੰਕਸ਼ ਹੈ, ਐਰਣ ਜਿਉਂ ਸਿਰ ਦੇ, ਮਨ ਤਨ ਆਗਿਆ ਰੱਖ ਕੇ ਉਹ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਏ ਸਵਰਾਜ ਸ੍ਰਿਸ਼ਟ ਕਾਲੇ। ਤੋ ਅਤ ਕ੍ਰੋਧ ਸਿਉਂ ਲੂਝ ਦੇ ਅੱਗੇ ਪਿੱਛੇ ਦੁੱਖ ਪਾਵੈ, ਹਰ ਜੀ ਉਹ ਹੰਕਾਰ ਨਾ ਭਾਵੀ, ਵੇਦ ਕੂਕ ਸੁਣਾਵੈ। ਹੰਕਾਰ ਮੋਏ ਸੇ ਵਿਗੁੱਤੀ ਗਏ, ਮਰ ਜਨਮੈ ਫਿਰ ਆਵੈ। ਆਖਿਆ ਜਿਹੜੇ ਹੰਕਾਰ ਵਿੱਚ ਆਫਰੇ ਹੋਏ ਮਰ ਗਏ, ਉਹਨਾਂ ਨੂੰ ਕਦੀ ਸੂਰਮੇ ਨਾ ਕਿਓ। ਜਿਹੜੇ ਕ੍ਰੋਧ ਦਾ ਸ਼ਿਕਾਰ ਹੋ ਕੇ ਮਰ ਗਏ, ਉਹਨਾਂ ਨੂੰ ਕਦੀ ਸੂਰਮੇ ਨਾ ਕਿਓ। ਤੋ ਸੂਰਮਾ ਕੌਣ ਹੈ? ਪੜ੍ਹੋ ਬਾਬੇ ਜੀ ਦੀ ਬਾਣੀ ਦਾ ਬਚਨ। ਉਹ ਕਹਿੰਦੇ ਨੇ, ਹੋਂ ਗੁਸਾਈ ਦਾ ਪਹਿਲਵਾਨੜਾ। ਆਖਿਆ ਸੰਸਾਰ ਦੇ ਲੋਕੋ, ਮੈਂ ਰੱਬ ਦਾ ਭਲਵਾਨ, ਰੱਬ ਦਾ ਭਲਵਾਨ। ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲੇ ਉੱਚ ਦੁਮਾਲੜਾ। ਆਖਿਆ ਗੁਰੂ ਨੂੰ ਮਿਲ ਕੇ ਉੱਚੇ ਦੁਮਾਲੇ ਵਾਲਾ ਹੋ ਗਿਆ, ਮੈਂ ਉੱਚੇ ਸ਼ਮਲੇ ਵਾਲਾ ਹੋ ਗਿਆ। ਮੈਂ ਗੁਰ ਮਿਲੇ ਉੱਚ ਦੁਮਾਲੜਾ, ਸਭ ਹੋਈ ਛਿੰਜ ਇਕੱਠੀਆ। ਜਿਵੇਂ ਕੋਈ ਛਿੰਜ ਪਈ ਹੋਵੇ, ਸਾਰੀ ਛਿੰਜ ਇਕੱਠੀ ਹੋਈ। ਦਈ ਬੈਠਾ ਵੇਖੈ ਆਪ ਜੀਓ, ਮੇਰਾ ਰੱਬ ਬੈਠਾ ਮੈਨੂੰ ਵੇਖ ਰਿਹਾ। ਇਹ ਸੰਸਾਰ ਦੀ ਛਿੰਜ ਵਿੱਚ, ਸੰਸਾਰ ਦੇ ਮੈਦਾਨ ਵਿੱਚ ਮੇਰਾ ਵਾਹਿਗੁਰੂ ਮੈਨੂੰ ਬੈਠਾ ਵੇਖ ਰਿਹਾ। ਮੈਂ ਆਪਣੇ ਗੁਸਾਈ ਦਾ ਭਲਵਾਨ, ਰੱਬ ਦਾ ਭਲਵਾਨ। ਵੱਤ ਵੱਜਣ ਢਮਕ ਪੇਰੀਆਂ, ਐਨ ਟੱਲੀਆਂ ਢਮਕ ਪੇਰੀਆਂ ਵੱਜ ਰਹੀਆਂ ਨੇ। ਮਲ ਲੱਥੇ ਲੈਂਦੇ ਫੇਰੀਆਂ, ਜਿਵੇਂ ਭਲਵਾਨ ਉਤਰੇ ਹੋਣ ਤੇ ਇੱਦਾਂ ਚੱਕਰ ਕੱਢਦੇ ਨੇ ਨਾ, ਇੱਕ ਤਰ੍ਹਾਂ ਗੋਲ ਗੋਲ ਘੁੰਮਦੇ ਨੇ। ਆਖਿਆ ਸਾਰੇ ਭਲਵਾਨ ਮਲ ਜਿਹੜੇ ਸੀ ਉਹ ਗੇੜੇ ਕੱਢ ਰਹੇ ਨੇ ਆਲੇ ਦੁਆਲੇ, ਉਹ ਆਪਣੇ ਜ਼ੋਰ ਵਿਖਾ ਰਹੇ ਨੇ। ਕੋਈ ਡੰਡ ਮਾਰ ਰਿਹਾ, ਕੋਈ ਬੈਠਕਾਂ ਮਾਰ ਰਿਹਾ, ਕੋਈ ਆਪਣੇ ਪੱਟਾਂ ਦੇ ਉੱਤੇ ਹੱਥ ਮਾਰ ਰਿਹਾ, ਕੋਈ ਡੋਲਿਆਂ ਨੂੰ ਨੱਪ ਰਿਹਾ ਹੈ, ਕੁਸ਼ਤੀ ਲਈ ਤਿਆਰ ਹੈ। ਇਹ ਭਲਵਾਨ ਕਿਹੜੇ ਸਨ? ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮੇਰੇ ਆਲੇ ਦੁਆਲੇ ਭੱਜੇ ਫਿਰਦੇ ਨੇ। ਤੋ ਬਾਬਾ ਜੀ ਕਹਿੰਦੇ ਨੇ, ਵੱਤ ਵੱਜਣ ਢਮਕ ਪੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਨਿਹਤੇ ਪੰਜ ਜਵਾਨ ਮੈਂ, ਆਖਿਆ ਮੈਂ ਪੰਜੇ ਦੇ ਪੰਜੇ ਭਲਵਾਨ ਢਾਲੇ, ਜਿਹੜੇ ਬੜੇ ਫੇਰੀਆਂ ਲੈਂਦੇ ਫਿਰਦੇ ਸੀ ਨਾ, ਬੜਾ ਡੋਲਿਆਂ ਤੋਂ ਬੜੇ ਡੰਡ ਬੈਠਕਾਂ ਮਾਰਦੇ ਫਿਰਦੇ ਸੀ, ਹੁਣ ਕਈ ਹੁੰਦੇ ਨੇ ਮੇਰੇ ਵਰਗੇ। ਉਹਨਾਂ ਨੇ ਇੱਦਾਂ ਭਜਣਾ ਵੀ ਜਿਵੇਂ ਅੱਜ ਮੈਦਾਨ ਇਹਨਾਂ ਨੇ ਜਿੱਤ ਕੇ ਜਾਣਾ, ਵਿਖਾਵਾ ਕਰਨਾ। ਤੇ ਕੋਈ ਆ ਗਿਆ ਜਿਹਨੇ ਸੱਚੀ ਮਿਹਨਤ ਕੀਤੀ ਸੀ, ਉਹਨੂੰ ਵਿਖਾਵੇ ਦੀ ਲੋੜ ਨਾ ਪਈ, ਉਹਨੇ ਜੁਗਤ ਨਾਲ ਟਾਲਿਆ ਤਰੀਕੇ ਨਾਲ। ਅੱਛਾ, ਜਿਹੜੀ ਕੁਸ਼ਤੀ ਹੁੰਦੀ ਹੈ ਨਾ ਜੀ, ਉਹ ਜਿੱਥੇ ਸਰੀਰ ਦੀ ਤਾਕਤ ਦੀ ਹੁੰਦੀ ਹੈ, ਉੱਥੇ ਜੁਗਤ ਦੀ ਵੀ ਹੁੰਦੀ ਹੈ। ਸਰੀਰ ਦੀ ਤਾਕਤ ਤੇ ਜੁਗਤ ਦੋਵਾਂ ਚੀਜ਼ਾਂ ਵਿੱਚ ਫਰਕ ਹੈ। ਇੱਕ ਕੋਲ ਸਿੱਧੀ ਸਰੀਰ ਦੀ ਤਾਕਤ ਹੈ, ਇਕੱਲੀ ਸਰੀਰ ਦੀ ਤਾਕਤ ਨਾਲ ਜਿੱਤਿਆ ਨਹੀਂ ਜਾਂਦਾ। ਹਾਥੀ ਵਿੱਚ ਬੜੀ ਤਾਕਤ ਹੈ, ਉਹਨੂੰ ਵੀ ਕਾਬੂ ਕਰ ਲਿਆ ਜਾਂਦਾ। ਸਾਂਡ ਵਿੱਚ ਤਾਕਤ ਹੈ, ਉਹਨੂੰ ਵੀ ਕਾਬੂ ਕਰ ਲਿਆ ਜਾਂਦਾ। ਕੁਸ਼ਤੀ ਜੁਗਤ ਦੀ ਵੀ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ, ਨਿਹਤੇ

ਤੇ ਮਹਾਰਾਜ ਨੇ ਆਖਿਆ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜੀਓ। ਜਿਹੜਾ ਗੁਰੂ ਵੱਲ ਮੁਖ ਕਰਦਾ ਉਹ ਸੰਸਾਰ ਦੇ ਵਿੱਚ ਇਸ ਕੁਸ਼ਤੀ ਨੂੰ ਜਿੱਤ ਜਾਂਦਾ, ਤੇ ਜਿਹਨੇ ਗੁਰੂ ਵੱਲ ਮੂੰਹ ਨਹੀਂ ਕੀਤਾ ਉਹ ਕੁਸ਼ਤੀ ਹਾਰ ਕੇ ਦੁਨੀਆਂ ਤੋਂ ਚਲਿਆ ਗਿਆ। ਸੋ ਮੈਦਾਨ ਕਿਹੜਾ ਹੈ ਜਿਹਦੇ ਵਿੱਚ ਹਰ ਰੋਜ਼ ਆਪਾਂ ਲੜਨਾ ਹੈ, ਉਹ ਮੈਦਾਨ ਮਹਾਰਾਜ ਦੱਸਦੇ ਨੇ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ। ਇਹ ਮਹਾਂਬਲੀ ਨੇ, ਬੜੇ ਤਾਕਤਵਰ ਨੇ, ਪਰ ਜਦੋਂ ਮੈਂ ਜੀਵਨ ਵਿੱਚ ਸੱਚ ਨੂੰ ਢੋ ਲਿਆ ਨਾ, ਸੱਚ ਨੂੰ ਕਮਾਇਆ, ਤੇ ਇਹਨਾਂ ਪੰਜਾਂ ਨੂੰ ਹੀ ਮੈਂ ਬੰਨ ਲਿਆ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਣ ਵਿੱਚ ਦਈ ਖੜੂਆ। ਉਹ ਆਪ ਆਣ ਕੇ ਖਲੋ ਗਿਆ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੂਆ। ਹੁਣ ਜੀਵਨ ਵਿੱਚੋਂ ਰੋਗ ਤੇ ਸੋਗ ਮਿਟ ਗਏ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੂਆ। ਹੁਣ ਮੈਂ ਮਰਦਾ ਨਹੀਂ, ਕਿਉਂਕਿ ਇਹਨਾਂ ਪੰਜਾਂ ਭਲਵਾਨਾਂ ਨੂੰ ਮੈਂ ਸੰਸਾਰ ਦੇ ਵਿੱਚ ਐਸੀ ਕੁਸ਼ਤੀ ਲੜੀ ਵੀ ਇਹਨਾਂ ਨੂੰ ਢਾ ਲਿਆ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਰਾਣਾ ਰਾਣ ਰੂਤੋ ਨਰ ਨੇਹੀ ਕਰੈ ਨਾ ਨਿਵੈ। ਨਾ ਉਹ ਨਿਵਦਾ ਹੈ, ਨਿਉਂਦਾ ਹੈ ਉਹਨਾਂ ਦੇ ਸਾਹਮਣੇ, ਨਾ ਫੁੰਨ ਸੰਚਰੈ ਤੇ ਨਾ ਇਹਨਾਂ ਨਾਲ ਮੇਲ ਕਰਦਾ ਹੈ, ਮਿਲਾਪ ਕਰਦਾ ਹੈ। ਇੱਕ ਹੁੰਦਾ ਨਾ ਭਲਵਾਨ ਮੈਦਾਨ ਵਿੱਚ ਗਿਆ ਤੇ ਦੂਜੇ ਭਲਵਾਨ ਨੂੰ ਇਹਦਾ ਹੱਥ ਨਾਲ ਟੱਚ ਕਰਦਾ, ਉਹਦੇ ਨਾਲ ਮਿਲਾਪ ਵੀ ਕਰਦਾ। ਆਖਿਆ ਪਰ ਇਹ ਜਿਹੜੇ ਵਿਕਾਰਾਂ ਰੂਪੀ ਭਲਵਾਨ ਨੇ ਇਹਨਾਂ ਨੂੰ ਟੱਚ ਵੀ ਨਹੀਂ ਕਰਨਾ, ਇਹਨਾਂ ਨੂੰ ਸਿੱਧਾ ਢਾਉਣਾ ਹੀ ਹੈ, ਚੋਕੇ ਥੱਲੇ ਹੀ ਰੱਖਣਾ ਹੈ, ਇਹਨਾਂ ਦਾ ਕੋਈ ਜੋੜ ਨਹੀਂ। ਅਗਲਾ ਬਚਨ ਹੈ, ਧਨ ਜਨਮ ਤਾਹੀ ਕੋ ਗਣੈ। ਮਹਾਰਾਜ ਕਹਿੰਦੇ ਨੇ ਉਹਦਾ ਜਨਮ ਧਨ ਹੋ ਗਿਆ, ਮਾਰੈ ਏਕੈ ਤਜ ਜਾਏ ਕਣੇ। ਮਾਰਨਾ ਇੱਕੋ ਨੂੰ ਹੈ, ਬਾਕੀਆਂ ਨੇ ਤੇ ਭੱਜ ਜਾਣਾ। ਜਿਹਨੇ ਮਨ ਮਾਰ ਲਿਆ ਬਾਕੀ ਸਾਰੇ ਭੱਜ ਗਏ। ਕਈ ਵਾਰ ਏਦਾਂ ਹੁੰਦਾ ਇੱਕ ਬੰਦਾ ਚਾਰ ਪੰਜ ਜਾਣਿਆਂ ਨੂੰ ਨਾਲ ਲੈ ਕੇ ਆਇਆ ਲੜਾਈ ਕਰਨ ਦੇ ਲਈ, ਸਾਹਮਣੇ ਇੱਕ ਇਕੱਲਾ ਸੀ, ਇਹ ਚਾਰ ਪੰਜ ਜਾਣੇ ਸਨ ਲੜਨ ਵਾਲੇ। ਹੁਣ ਉਹ ਜਿਹੜਾ ਇਕੱਲਾ ਸੀ ਨਾ, ਉਹਨੇ ਇਹ ਸੋਚ ਲਿਆ ਵੀ ਜੇ ਇਹਨੂੰ ਢਾ ਲਿਆ ਤੇ ਬਾਕੀਆਂ ਨੇ ਆਪੇ ਭੱਜ ਜਾਣਾ ਮੈਦਾਨ, ਬਾਕੀਆਂ ਨੇ ਆਪੇ। ਹੁਣ ਕਈ ਵਾਰ ਜਰਨੈਲ ਜੇ ਮਰ ਜਾਵੇ ਤੇ ਫੌਜਾਂ ਆਪੇ ਹੀ ਭੱਜ ਜਾਂਦੀਆਂ, ਤੇ ਜੇ ਜਰਨੈਲ ਜਰਨੈਲ ਦੇ ਸਿਰ ਉੱਤੇ ਤੇ ਫੌਜ ਲੜਦੀ ਹੈ ਨਾ। ਤੋ ਜਦੋਂ ਕਮਜ਼ੋਰੀ ਪਤਾ ਲੱਗੀ ਉਦੋਂ ਇਸ ਗੱਲ ਦਾ ਅਨੁਭਵ ਹੋਇਆ ਵੀ ਜੇ ਇਹਨੂੰ ਢਾ ਲਿਆ ਬਾਕੀਆਂ ਨੇ ਭੱਜ ਜਾਣਾ। ਮਹਾਰਾਜ ਨੇ ਆਖਿਆ ਏਦਾਂ ਹੀ ਇੱਥੇ ਵੀ ਖੇਡ ਇਹੋ ਬਣੀ ਵੀ ਮਾਰੈ ਇੱਕ ਹੈ, ਮਾਰਿਆ ਮੈਂ ਇੱਕੋ ਨੂੰ ਹੀ, ਮਾਰਿਆ ਇੱਕੋ ਨੂੰ। ਤਜ ਜਾਏ ਘਣੇ ਤੇ ਬਾਕੀ ਸਾਰੇ ਭੱਜ ਗਏ, ਨਾਲ ਐਬ ਸਾਰੇ ਭੱਜ ਗਏ, ਸਾਰੇ ਮਰ ਗਏ। ਤੋ ਜੇ ਝੋਟਾ ਮਰ ਗਿਆ ਤੇ ਚਿੱਚੜ ਆਪਣੇ ਆਪ ਹੀ ਮਰ ਜਾਣੇ ਨੇ, ਹੁਣ ਇਹ ਝੋਟਾ ਕੌਣ ਹੈ, ਮਨ ਹੀ ਹੈ। ਅਗਲਾ ਬਚਨ ਹੈ, ਤੱਤਾ, ਤੱਤੇ ਅੱਖਰ ਤੋਂ ਉਪਦੇਸ਼, ਅਤਰ, ਇਹ ਦੁਨੀਆਂ ਦਾ ਸਾਗਰ ਬੜਾ ਅਤਰ ਹੈ। ਸਿੱਧ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਜਦੋਂ ਚਰਚਾ ਕਰਦੇ ਨੇ ਤੇ ਸਿੱਧ ਗੋਸ਼ਟ ਵਿੱਚ ਆਉਂਦਾ, ਦੁਨੀਆਂ ਸਾਗਰ ਦੁਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਦੁਨੀਆਂ ਦਾ ਸਾਗਰ ਬੜਾ ਦੁਤਰ ਹੈ, ਤਰਨਾ ਔਖਾ ਹੈ, ਕਿਵੇਂ ਇਹਨੂੰ ਪਾਰ ਪਾਇਆ ਜਾਵੇ। ਤੋ ਇੱਥੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਤੱਤਾ, ਤੱਤੇ ਅੱਖਰ ਤੋਂ, ਅਤਰ, ਤਰਿਓ ਨਾ ਜਾਈ, ਇਹ ਬੜਾ ਔਖਾ ਹੈ, ਇਹਨੂੰ ਤਰਨਾ ਬੜਾ ਔਖਾ ਹੈ। ਤਨ ਤਿਰ ਭਵਨ ਮੈਂ ਰਹੋ ਸਮਾਈ, ਧੋਇਆ ਕੀ ਵੀ ਸਾਰੇ ਤਿਰ ਭਵਨ ਦਾ, ਤਿੰਨਾਂ ਲੋਕਾਂ ਦਾ ਜਿਹੜਾ ਤਨ ਹੈ, ਜਿਹੜਾ ਸਰੀਰ ਹੈ, ਇਹਦੇ ਵਿੱਚ ਡੁੱਬ ਰਿਹਾ। ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖਾ ਤਾਂ ਡੁੱਬੀ ਅਲੇ, ਸਾਰਾ ਸੰਸਾਰ ਇਹਦੇ ਵਿੱਚ ਡੁੱਬ ਰਿਹਾ ਹੈ, ਤਬਾਹ ਹੋ ਰਿਹਾ ਦੁਨੀਆਂ ਦੇ ਸਾਗਰ ਵਿੱਚ। ਤੋ ਮਹਾਰਾਜ ਨੇ ਆਖਿਆ ਜੋ ਤਿਰ ਭਵਨ ਤਨ ਮਾਹੇ ਸਮਾਵਾ। ਪਰ ਜਦੋਂ ਖੇਡ ਉਲਟ ਹੁੰਦੀ ਹੈ ਵੀ ਉਹ ਜਿਹੜਾ ਤਿੰਨਾਂ ਭਵਨਾਂ ਦਾ ਮਾਲਕ ਹੈ, ਜਦੋਂ ਉਹ ਮੇਰੇ ਤਨ ਵਿੱਚ ਵੱਸਦਾ ਹੋਇਆ ਮੈਨੂੰ ਮਹਿਸੂਸ ਹੁੰਦਾ। ਤੋ ਤੱਤੈ ਤੱਤ ਮਿਲਿਆ ਸੱਚ ਪਾਵਾ, ਤੇ ਫਿਰ ਮੈਂ ਤੱਤ ਦੇ ਵਿੱਚ ਮਿਲ ਜਾਂਦਾ। ਸੱਚ ਦੀ ਪ੍ਰਾਪਤੀ ਹੁੰਦੀ ਹੈ, ਜਗਤ ਦਾ ਮੂਲ ਤੱਤ ਅਕਾਲ ਪੁਰਖ ਵਾਹਿਗੁਰੂ ਜਦੋਂ

0: ਮੈਂ ਉਹਦੇ ਨਾਲ ਮਿਲਾਪ ਹਾਸਲ ਕਰਦਾ, ਉਹਦੇ ਵਿੱਚ ਇੱਕ ਮੇਕ ਹੁੰਦਾ, ਤੇ ਫਿਰ ਇਹ ਸੰਸਾਰ ਰੂਪੀ ਸਾਗਰ ਮੈਂ ਤਰ ਜਾਂਦਾ। ਅਖੀਰਲਾ ਬਚਨ ਥੱਥਾ, ਥੱਥਾ ਅਥਾਹ, ਅਥਾਹ ਕਹਿੰਦੇ ਨੇ ਜਿਹਦੀ ਥਾਹ ਨਾ ਪਾਈ ਜਾ ਸਕੇ, ਜਿਹਦੀ ਡੂੰਘਾਈ ਦਾ ਕੋਈ ਅੰਦਾਜ਼ਾ ਨਾ ਲੱਗ ਸਕੇ, ਉਹਨੂੰ ਅਥਾਹ ਕਹਿੰਦੇ ਨੇ। ਜਿਵੇਂ ਆਪਾਂ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ, ਚੀਰੇ ਦਾ ਅਰਥ ਹੁੰਦਾ ਜੀ ਕਿਨਾਰਾ। ਆਖਿਆ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਕਿੱਡਾ ਵੱਡਾ ਹੈ ਕੋਈ ਵੀ ਨਹੀਂ ਦੱਸ ਸਕਦਾ। ਥੱਥਾ ਅਥਾਹ, ਥਾਹ ਨਹੀਂ ਪਾਵਾ, ਜਿਹਦਾ ਥਾਹ ਨਹੀਂ ਪਾਇਆ ਜਾ ਸਕਦਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਉਹ ਅਥਾਹ ਇਹ ਥਿਰ ਨਾ ਰਹਾਵਾ, ਮਹਾਰਾਜ ਕਹਿੰਦੇ ਨੇ ਹੁਣ ਵਾਹਿਗੁਰੂ ਤੇ ਅਥਾਹ ਹੈ, ਪਰ ਮੇਰਾ ਮਨ ਜਿਹੜਾ ਹੈ ਉਹ ਥਿਰ ਨਹੀਂ ਹੋ ਰਿਹਾ, ਟਿਕ ਨਹੀਂ ਰਿਹਾ। ਉਹ ਅਥਾਹ ਇਹ ਥਿਰ ਨਾ ਰਹਾਵਾ, ਥੋੜੇ ਥਲ ਥਾਨਕ ਆਰੰਭੈ। ਮਹਾਰਾਜ ਬਖਸ਼ਿਸ਼ ਕਰਦੇ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਵੀ ਭਾਈ ਇਹ ਮਨ ਜਿਹੜਾ ਹੈ ਨਾ, ਇਹਨੂੰ ਥੋੜੀ ਜਿਹੀ ਜਿੱਥੇ ਧਰਤੀ ਮਿਲ ਜਾਵੇ ਤੇ ਇਹ ਉੱਥੇ ਹੀ ਆਪਣੇ ਨਗਰ ਬਣਾਉਣੇ ਸ਼ੁਰੂ ਕਰ ਦਿੰਦਾ। ਥੋੜੇ ਥਲ ਜਿੱਥੇ ਵੀ ਥੋੜਾ ਥੋੜੀ ਜਿਹੀ ਜਗ੍ਹਾ ਮਿਲਦੀ ਹੈ ਮਨ ਨੂੰ, ਮਨ ਉੱਥੇ ਬੁਰਾਈਆਂ ਐਬ ਇਕੱਠੇ ਕਰਨਾ ਸ਼ੁਰੂ ਕਰ ਦਿੰਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਖੀਰਲੀ ਪੰਕਤੀ ਵਿੱਚ ਆਖਿਆ ਬਿਨ ਹੀ ਥਾਂਬੈ ਮੰਦਰ ਥੰਬੈ। ਪਰ ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਗੁਰੂ ਦੇ ਪਾਸੋਂ ਮਤ ਮਿਲ ਜਾਂਦੀ ਹੈ, ਉਹ ਫਿਰ ਬਿਨਾਂ ਥੰਮਾਂ ਤੋਂ ਗੁਰੂ ਦੇ ਗਿਆਨ ਦੀਆਂ ਥੰਮੀਆਂ ਦੁਆਰਾ, ਜਿਵੇਂ ਅਸਮਾਨ ਬਿਨਾਂ ਥੰਮਾਂ ਤੋਂ ਹੈ ਪਰ ਉਹਦੇ ਹੁਕਮ ਦੀ ਥੰਮੀ ਵਿੱਚ ਵੀ ਹੈ। ਆਪਾਂ ਬਚਨ ਬਾਣੀ ਦਾ ਪੜ੍ਹਦੇ ਜਿਉਂ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਹੁਣ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਇੱਦਾਂ ਦੀਆਂ ਥੰਮੀਆਂ ਥੋੜਾ ਹੁੰਦੀਆਂ ਬਿਲਡਿੰਗ ਨੂੰ ਰੋਕਣ ਵਾਲੀਆਂ, ਵਿਚਾਰ ਹੀ ਹੁੰਦੇ ਨੇ ਨਾ, ਤੋ ਵਿਚਾਰ ਦਿਸਦੇ ਨਹੀਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਨ ਹੀ ਥੰਮੈ ਮੰਦਰ ਥੰਮੈ, ਸਰੀਰ ਰੂਪੀ ਜਿਹੜਾ ਮੰਦਰ ਹੈ ਇਹ ਗੁਰੂ ਦੀ ਵਿਚਾਰ ਦੇ ਨਾਲ ਮੈਂ ਥੰਮ ਲਿਆ, ਤੋ ਗੁਰੂ ਕਿਰਪਾ ਕਰੇ ਸਰੱਬੀ ਬਾਣੀ ਦੀ ਵਿਚਾਰ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਤੇ ਆਸਰਾ ਬਣੇ। ਆਪਾਂ ਗੌੜੀ ਬਾਵਨ ਅੱਖਰੀ ਦੇ ਵਿੱਚੋਂ ਥੱਥੇ ਅੱਖਰ ਤੱਕ ਜਿਹੜੀ ਹੈ ਉਹ ਵਿਚਾਰ ਜਿੰਨੀ ਸਤਿਗੁਰ ਨੇ ਮਤ ਬੁੱਧ ਬਖਸ਼ੀ ਹੈ ਉਹਦੇ ਮੁਤਾਬਕ ਤੁਹਾਡੇ ਨਾਲ ਸਾਂਝੇ ਕਰਨ ਦੇ ਵਿਚਾਰ ਯਤਨ ਕੀਤੇ ਨੇ। ਤੋ ਆਪ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਗਿਆਨੀ ਜੀ ਪਾਸੋਂ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੋਣ ਦਾ ਹਾਰਦਿਕ ਧੰਨਵਾਦ ਆਪ ਸਰਬੱਤ ਸੰਗਤਾਂ ਵੱਲੋਂ, ਜਿਨ੍ਹਾਂ ਨੇ ਲੜੀਵਾਰ ਸ਼ਬਦ ਦੀ ਕਥਾ ਵਿਚਾਰ ਦੀ ਸਾਂਝ ਸਾਡੇ ਨਾਲ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦਾ ਜਥਾ ਆਪ ਜੀ ਕੀਰਤਨ ਸਰਵਣ ਕਰਾਉਣਗੇ, ਸੋ ਬੜੇ ਪਿਆਰ ਨਾਲ ਸਰਵਣ ਕਰੋ। ਬੱਚਿਆਂ ਦਾ ਕੈਂਪ ਜੋ ਹੈ ਉਹ ਆਰੰਭ ਹੋਇਆ ਹੋਇਆ, ਜਿਸ ਵਿੱਚ ਆਪ ਜੀ ਨੂੰ ਬੇਨਤੀ ਕਿ ਆਪ ਜੀ ਨੇ ਸੇਵਾ ਵਿੱਚ ਸਹਿਯੋਗ ਬਖਸ਼ਿਸ਼ ਕਰਨਾ। ਅਗਰ ਕਿਸੇ ਪਰਿਵਾਰ ਨੇ ਕੋਈ ਸੇਵਾ ਲੈਣੀ ਹੈ ਤਾਂ ਜ਼ਰੂਰ ਲੈ ਸਕਦੇ ਜੇ। ਜੋ BC ਵਿੱਚ ਅੱਗ ਦੀ ਲਪੇਟ ਵਿੱਚ ਬਹੁਤ ਸਾਰੇ ਲੋਕ ਆਏ ਨੇ, ਬੇਘਰ ਹੋਏ ਨੇ, ਉਹਨਾਂ ਦੀ ਮਦਦ ਵਾਸਤੇ ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ। ਆਪ ਵੀ ਜ਼ਰੂਰ ਇਸ ਵਿੱਚ ਕੋਈ ਨਾ ਕੋਈ ਰਸਤਾ ਵਸਤਾ, ਜੋ ਵੀ ਲੋੜਵੰਦ ਚੀਜ਼ਾਂ ਨੇ, ਜ਼ਰੂਰਤ ਦੀਆਂ ਚੀਜ਼ਾਂ ਨੇ, ਉਹਨਾਂ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚਾਉਣ ਦੀ ਕਿਰਪਾਲਤਾ ਕਰੋ ਜੀ। ਸੋ ਆਓ ਹੁਣ ਸਰਵਣ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇਦਾਰ ਸਾਧ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਨਾਲ ਰਸਪਿੰਨੀ ਰਸਨਾ ਦੁਆਰਾ ਲਾਹੀ ਬਾਣੀ ਦੇ ਮਨੋਹ ਕੀਰਤਨ ਸਰਵ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਵਿੱਚ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ, ਛਕਣ ਦੀ ਕਿਰਪਾਲਤਾ ਕਰਨੀ ਜੀ। ਬੱਚਿਆਂ ਦੇ ਕੈਂਪ ਆਰੰਭ ਨੇ, ਸੋ ਹੁਣ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲਾ ਜਥਾ ਢਾਡੀਵਾਰਾਂ ਤੇ ਆਸ਼ਰਮ ਕਰਾਉਣਗੇ। ਬੜੀ ਸਰਵ ਪਿਆਰ ਨਾਲ ਸਰਵ ਕਰ ਰਹੀ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਤੇ ਰੱਖ ਭਰੋਸਾ ਜਿੰਦੇ ਕਿਉਂ ਡੋਲਦੀ। ਸੋ ਪਿਆਰੇ ਖਾਲਸਾ ਜੀ, ਜਿਸ ਗੁਰਸਿੱਖ ਨੂੰ ਗੁਰੂ ਦੇ ਪਿਆਰੇ ਨੂੰ ਗੁਰੂ ਤੇ ਭਰੋਸਾ ਹੈ, ਉਹੀ ਸਾਰਾ ਕੁਝ ਗੁਰੂ ਤੋਂ ਲਿਜਾ ਸਕਦਾ। ਦੇਖੋ, ਆਪਾਂ ਡੋਲ ਜਾਂਦੇ ਹਾਂ, ਕਲਯੁਗੀ ਜੀਵ ਹਾਂ, ਸੰਸਾਰ ਵਿੱਚ ਵਿਚਰਦੇ ਹਾਂ, ਕਈ ਵਾਰੀ ਘਾਟੇ ਪੈ ਜਾਂਦੇ ਹੈ, ਕਈ ਵਾਰੀ ਰੋਗ ਲੱਗ ਜਾਂਦੇ ਆ, ਕਈ ਵਾਰੀ ਨੁਕਸਾਨ ਹੋ ਜਾਂਦਾ ਹੈ ਕਿਸੇ ਪਰਿਵਾਰ ਮੈਂਬਰ ਦਾ, ਜਾਂ ਕੁਛ ਹੋਰ ਨੁਕਸਾਨ ਹੋ ਗਿਆ, ਚਾਹੇ ਜੀਵ ਪਰਿਵਾਰ 'ਚੋਂ ਚਲੇ ਗਿਆ, ਜਾਣਾ ਤਾਂ ਸਭ ਨੇ ਹੀ ਹੈ। ਕਈ ਵਾਰੀ ਅਸੀਂ ਇਹੋ ਜਿਹੇ ਤਾਨੇ ਮਿਹਣੇ ਉਸ ਰੱਬ ਨੂੰ ਦੇਣ ਲੱਗ ਜਾਂਦੇ ਹਾਂ ਕਿ ਸੱਚੇ ਪਾਤਸ਼ਾਹ, ਜਿੰਨਾ ਤੇਰਾ ਨਾਮ ਜਪੀਦਾ ਉਨੇ ਸਾਨੂੰ ਦੁੱਖ ਜ਼ਿਆਦੇ ਦਿਨਾਂ ਤੋਂ। ਜੇ ਤੇਰੇ ਦਰ ਤੇ ਆਉਂਦੇ ਹਾਂ, ਸੇਵਾ ਸਿਮਨ ਕਰਦੇ ਹਾਂ, ਭਜਨੀਕ ਪੁਰਸ਼ਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੁੱਖ ਜ਼ਿਆਦੇ ਦਿੰਦਾ ਆਮ ਨਾਲੋਂ। ਦੇਖੋ, ਜਿਸ ਨੇ ਸ਼ਾਮ ਨੂੰ ਕੌੜਾ ਮੂੰਹ ਕਰਨਾ ਹੋਵੇ, ਉਹਨੂੰ ਉਹੋ ਜਿਹਾ ਇੰਤਜ਼ਾਮ ਮਿਲ ਜਾਂਦਾ, ਉਹੋ ਜਿਹੇ ਬੰਦੇ ਮਿਲ ਜਾਂਦੇ ਆ ਵੀ ਆਪਾਂ ਉਹੋ ਜਿਹੀ ਉਹਦੀ ਜਮਾਤ ਦੇ। ਜਿਹੜੇ ਗੁਰਮੁਖ ਜਨ ਹੁੰਦੇ ਆ, ਉਹਨਾਂ ਦਾ ਸਹਾਰਾ ਤੇ ਕਿਨਾਰਾ ਪ੍ਰਭ ਹੁੰਦਾ, ਵਾਹਿਗੁਰੂ ਹੁੰਦਾ। ਉੱਠਦੇ ਬਹਿੰਦੇ ਸ਼ੁਕਰਾਨਾ ਕਰਦੇ, ਗੁਰੂ ਨੂੰ ਧਿਆਉਂਦੇ, ਮਹਾਰਾਜ ਅਸੀਂ ਸਾਰੇ ਭਰੋਸੇ ਛੱਡਦੇ ਹਾਂ, ਸੁਣਦਾ ਤੁਹਾਡਾ ਹੀ ਭਰੋਸਾ ਹੈ, ਇੱਕ ਤੱਕੇ ਆਸਰਾ ਤੇਰਾ, ਹੋਰ ਸਭੇ ਢਾਈਆਂ ਢੇਰੀਆਂ। ਦੁਨਿਆਵੀ ਸਹਾਰੇ ਛੱਡ ਕੇ ਗੁਰਸਿੱਖ ਗੁਰੂ ਦੇ ਪਿਆਰੇ ਗੁਰੂ ਦਾ ਹੀ ਆਸਰਾ ਤੱਕਦੇ ਹੈ ਵੀ ਸਾਨੂੰ ਤਾਂ ਮਹਾਰਾਜ ਹੁਣ ਤੁਹਾਡਾ ਹੀ ਆਸਰਾ ਹੈ। ਦੇਖੋ, ਜਦੋਂ ਗੁਰੂ ਸਾਹਿਬ ਸਮਝਾਉਂਦੇ ਹੈ ਜਾਂ ਕੋਈ ਭਜਨੀਕ ਪੁਰਸ਼ ਸਮਝਾਉਂਦਾ ਹੈ ਮਨਮੁੱਖਾਂ ਨੂੰ ਜਾਂ ਵਿਗੜਿਆਂ ਤਿਗੜਿਆਂ ਨੂੰ ਜੋ ਮਾਰਗ ਤੋਂ ਭੜਕ ਜਾਂਦੇ ਹੈ, ਗਲਤ ਰਾਸਤੇ ਤੁਰ ਪੈਂਦੇ ਹੈ, ਬੜਾ ਸਮਝਾਉਂਦੇ ਹਨ ਵੀ ਭਾਈ ਪਿਆਰਿਆ, ਤੇਰਾ ਇਹ ਮਾਰਗ ਨਹੀਂ ਹੈ, ਤੂੰ ਇਸ ਮਾਰਗ 'ਤੇ ਨਹੀਂ ਚੱਲਣਾ ਹੈ, ਤੂੰ ਗੁਰੂ ਦੇ ਪਿਆਰਿਆਂ 'ਚ ਆ ਕੇ ਬੈਠ, ਗੁਰਸਿੱਖਾਂ ਦੇ ਵਿੱਚ ਬੈਠ, ਉੱਥੋਂ ਤੈਨੂੰ ਕੁਝ ਨਾ ਕੁਝ ਮਿਲੂਗਾ ਹੀ। ਮਨਮੁੱਖਾਂ ਦੀ ਸੰਗਤ 'ਚੋਂ ਕੀ ਲਾਹਾ ਖੱਟ ਲਏਗਾ, ਮਨਮੁੱਖਾਂ ਦੀ ਸੰਗਤ ਕਰਕੇ ਕੋਈ ਲਾਹੇ ਨਹੀਂ ਹਨ, ਨੁਕਸਾਨ ਹੀ ਨੁਕਸਾਨ ਹੋਣੇ ਹੈ। ਜੇ ਲਾਹੇ ਪ੍ਰਾਪਤ ਕਰਨੇ ਆ ਤਾਂ ਗੁਰਮੁੱਖਾਂ ਦੇ ਦਾ ਸੰਗ ਕਰ, ਗੁਰੂ ਦੇ ਪਿਆਰਿਆਂ ਦਾ ਸੰਗ ਕਰ, ਜਿਹੜੇ ਉਹਦੇ ਰੰਗ ਵਿੱਚ ਰੰਗੇ ਹੋਏ ਆ, ਅੱਠੋ ਪਹਿਰ ਰਹਿਣ ਮਸਤ ਦੀਵਾਨੇ, ਜਿਨ੍ਹਾਂ ਨੂੰ ਉਹ ਪਿਆਰ ਵਾਲੀ, ਜਿਹਨਾਂ ਨੇ ਅਮਲ ਪੀਤੀ ਹੈ, ਉਹ ਗੰਗ ਪੀਤੀ ਹੈ, ਉਹ ਸ਼ਾਂਤੀ ਬੂੰਦ ਨੂੰ ਜਿਵੇਂ ਪਪੀਹਾ ਤਰਸਦਾ ਹੈ, ਇਸੇ ਤਰ੍ਹਾਂ ਗੁਰਸਿੱਖਾਂ ਦੇ ਅੰਦਰ ਇਹ ਅਮਲ ਦੀ ਬੂੰਦਾਂ ਜਾਂਦੀਆਂ ਹਨ, ਫਿਰ ਉਹਨਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ, ਕੋਮਲ ਹੋ ਜਾਂਦਾ ਹੈ, ਫਿਰ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸ਼ਾ ਤ੍ਰਿਸ਼ਨਾ ਚੁਗਲੀ ਨਿੰਦਿਆ ਤੋਂ ਇਹ ਤੋਂ ਨਿਰਲੇਪ ਹੋ ਜਾਂਦੇ ਹੈ। ਗੁਰੂ ਉਹਨਾਂ ਦਾ ਖਾਨਾ ਸਾਫ਼ ਕਰ ਜਾਂਦਾ ਹੈ, ਕਿਰਪਾ ਹੋ ਜਾਂਦੀ ਹੈ ਸਤਿਗੁਰਾਂ ਦੀ, ਫਿਰ ਧੌਲ ਤੇ ਧਰਮ ਦਇਆ ਵਾਲਾ ਇਹੋ ਜਿਹੀ ਜ਼ਿੰਦਗੀ ਬਤੀਤ ਕਰਦੇ ਹੈ। ਲੈ ਆਓ, ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ, ਸਾਰੀ ਗੁਰਸੰਗਤਾਂਤਾ ਦੇ ਯੋਗ ਹੋ। ਤੁਸੀਂ ਨਿੱਤਾ ਪ੍ਰਤੀ ਗੁਰੂ ਸਾਹਿਬ ਦੇ ਪਾਵਨ ਸਥਾਨ ਤੇ ਆਉਣੇ ਹੋ, ਪੜ੍ਹੇ ਲਿਖੇ ਬੈਠੇ ਹੋ, ਭਜਨੀਕ ਪੁਰਸ਼ ਬੈਠੇ ਹੋ, ਮੈਂ ਸਾਰੀ ਸੰਗਤ ਤੋਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਮਾਫ਼ੀ ਮੰਗ ਕੇ ਇੱਕ ਅਰਜ਼ ਕਰਨੀ ਚਾਹੁੰਦਾ। ਅਰਜ਼ ਇਹ ਹੈ, ਦੇਖੋ ਜੋ ਲੀਡਰ ਹੁੰਦੇ ਆ ਜਿਨ੍ਹਾਂ ਨੇ ਵੋਟਾਂ ਮੰਗਣੀਆਂ, ਉਹ ਪਖੰਡ ਕਰਦੇ ਆ, ਝੂਠ ਬੋਲਦੇ ਆ ਵੀ ਸਾਨੂੰ ਆਹ ਚਾਹੀਦਾ ਹੈ, ਦਿਖਾਵੇ ਲੋਕਾਂ ਨੂੰ ਇਹੋ ਜਿਹੇ ਮਨਸੂਬੇ ਦੇਣਗੇ, ਅਸੀਂ ਤੁਹਾਡੇ ਵਾਸਤੇ ਆਹ ਕਰ ਦਾਂਗੇ, ਅਸੀਂ ਤੁਹਾਡੇ ਵਾਸਤੇ ਆਹ ਕਰ ਦਾਂਗੇ, ਜਿਨ੍ਹਾਂ ਨੇ 50 ਸਾਲਾਂ 'ਚ ਨਹੀਂ ਕੀਤਾ ਅਸੀਂ ਕੀਰਾਂਗੇ। ਪਖੰਡ ਚੱਲਦਾ ਹੈ ਨੇਤਾਵਾਂ ਦੇ ਵਿੱਚ ਜਿਨ੍ਹਾਂ ਨੇ ਝੂਠ ਬੋਲ ਕੇ ਵੋਟਾਂ ਲੈਣੀਆਂ ਹੁੰਦੀਆਂ, ਪਰ ਅੱਜ ਕੱਲ ਜਿਹੜਾ ਪਖੰਡ ਹੈ ਧਾਰਮਿਕ ਲੋਕਾਂ 'ਚ ਵੀ ਚੱਲਦਾ, ਗੱਲ ਗਹਿਰੀ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਅਵਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰੇ ਹੈ ਰੇਤ, ਰਾਸ ਵਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਭਗਤ ਕਬੀਰ ਸਾਹਿਬ ਕਹਿੰਦੇ ਧਾਰਮਿਕ ਲੋਕ ਕਈ ਵਾਰੀ ਐਂ ਕਹਿਣਗੇ, ਐਂ ਕਰਨਾ ਚਾਹੀਦਾ, ਐਂ ਕਰਨਾ ਚਾਹੀਦਾ, ਐਂ ਕਰਨਾ, ਦੂਜਿਆਂ ਨੂੰ ਉਪਦੇਸ਼, ਆਪ ਉਸ ਤੇ ਮੰਨਦੇ ਨਹੀਂ ਹਨ, ਉਹ ਗੱਲ ਤੇ ਆਪ ਤੁਰਦੇ ਨਹੀਂ ਹਨ। ਸੋ ਪਿਆਰੇ ਖਜੇ ਕਿਸੇ ਨੂੰ ਕਹਾਂਗੇ, ਦਾਲ ਦਿਲ ਚਾਹੁੰਦਾ ਨਾਮ ਦਾਨ ਹੋ ਜਾ, ਕਰਮ ਜਾਣ ਦੇ ਨਾ ਪੇਸ਼ ਕੋਈ, ਕਿਵੇਂ ਤੂੰ ਉੱਥੇ ਜਾ ਸਕਦਾ ਜੇ ਸੁਣਿਆ ਨੀ ਵਰਮ ਉਪਦੇਸ਼ ਕੋਈ। ਗੁਰੂ ਸਾਹਿਬ ਦੀ ਬਾਣੀ ਨਿਰਾ ਵਰਮ ਹੈ, ਵਰਮ ਇਹ ਨਿਵਾ ਨਿਰਾ ਜੋ ਅਕਾਲ ਪੁਰਖ ਨੇ ਦਰਗਾਹ 'ਚੋਂ ਲਿਆਂਦੀ ਹੈ ਬਾਣੀ, ਸਾਡੇ ਕਲਯੁਗੀ ਜੀਵਨ ਦਾ ਆਧਾਰ ਕਰਨ ਵਾਸਤੇ। ਕਿੱਡਾ ਮਾਣ ਬਖਸ਼ਿਸ਼ ਕੀਤਾ ਹੈ ਸਾਡੇ ਗੁਰਾਂ ਨੇ, ਦਸਾਂ ਪਾਸ਼ੇ ਇਲਾਹੀ ਜੋ ਜਦੋਂ ਅਸੀਂ ਗੁਰੂ ਨੂੰ ਨਮਸਤਕ ਹੁੰਦੇ ਹਾਂ, ਸਾਰਿਆਂ ਨੂੰ, ਗੁਰੂਆਂ ਨੂੰ, ਭਗਤਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਨਮਸਤਕ ਹੁੰਦੇ ਹਾਂ ਔਰ ਗੁਰਾਂ ਨੂੰ ਅਰਦਾਸ ਕਰਦੇ ਹਾਂ, ਔਰ ਗੁਰੂ ਸਾਹਿਬ ਸਾਡੇ 'ਤੇ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਸੋ ਪਿਆਰੇ ਖਾਲਸਾ ਜੀ, ਸਾਡਾ ਜਿਹੜਾ ਪ੍ਰਸੰਗ ਆ ਉਹੀ ਚੱਲ ਰਿਹਾ। ਦੇਖੋ, ਜਿਹੜਾ ਵਲੀ ਕੰਧਾਰੀ ਹੈ ਤਾਂ ਉਹ ਧਾਰਮਿਕ ਆਗੂ ਹੈ, ਰੱਬ ਦਾ ਨੁਮਾਇੰਦਾ ਹੈ, ਅੱਲਾ ਖੁਦਾ ਦਾ ਨੁਮਾਇੰਦਾ ਹੈ, ਚਾਹੇ ਮੁਸਲਮਾਨ ਆ ਪੀਰ ਹੈ, ਪਰ ਹਿਰਦੇ ਵਿੱਚ ਦਇਆ ਦਾ ਕਿਣਕਾ ਵੀ ਨਹੀਂ ਹੈ ਵੀ ਜਿਹੜਾ ਕੋਈ ਰੱਬ ਦੇ ਪਿਆਰੇ ਤੇ ਭਜਨੀਕ ਪੁਰਸ਼ ਕੋਲੇ, ਸੰਤਾਂ ਮਹਾਂਪੁਰਸ਼ਾਂ ਕੋਲੇ, ਪੀਰਾਂ ਫਕੀਰਾਂ ਕੋਲੇ ਕੋਈ ਸਵਾਲ
ਸਵਾਲੀ ਆਉਂਦਾ, ਕੋਈ ਮੰਗਣ ਵਾਸਤੇ ਆਉਂਦਾ ਹੈ, ਤੇ ਉਹ ਤਾਂ ਉਹਨਾਂ ਦੀ ਕਿਸ ਹੱਦ ਤੱਕ ਉਸ ਖਸਮ ਨੂੰ ਪ੍ਰਭੂ ਨੂੰ ਅਕਾਲ ਪੁਰਖ ਨੂੰ ਅਰਦਾਸ ਕਰਕੇ ਦਾਤਾਂ ਝੋਲੀ ਪਾਉਂਦੇ ਆ ਵੀ ਮਹਾਰਾਜ ਕਿਰਪਾ ਕਰਿਓ, ਇਹ ਸਵਾਲੀ ਆਇਆ ਇੱਕ ਆਸ ਤੱਕ ਕੇ ਆਇਆ ਤੇ ਜੋ ਇਹਨੂੰ ਚਾਹੀਦਾ ਕਿਸ ਹੱਦ ਤੱਕ ਮਿਲ ਜਾਵੇ। ਤੇ ਇਹ ਹੁਣ ਮੀਰ ਮਰਦਾਨਾ ਪਾਣੀ ਮੰਗਣ ਗਿਆ ਨਾ, ਗੁਰੂ ਨਾਨਕ ਮਹਾਰਾਜ ਨੇ ਭੇਜਿਆ, ਗੁਰੂ ਨਾਨਕ ਮਹਾਰਾਜ ਥੱਲੇ ਬੈਠੇ ਤੇ ਉੱਪਰ ਰਹਿੰਦਾ ਪਾਣੀ ਰੋਕੀ ਬੈਠਾ ਝਰਨਾ ਸਾਰਾ ਇੱਟਾਂ ਉੱਟਾਂ ਲਾ ਕੇ। ਤੇ ਜਦੋਂ ਮੀਰ ਮਰਦਾਨਾ ਗਿਆ ਏ, ਕਹਿੰਦਾ ਜਲ ਛਕਾਓ। ਕਹਿੰਦਾ ਕੌਣ ਆ ਤੂੰ? ਕਹਿੰਦਾ ਮੈਂ ਮੀਰ ਮਰਦਾਨਾ ਮੁਸਲਮਾਨ ਹੈ, ਤੁਸੀਂ ਵੀ ਮੁਸਲਮਾਨ ਹੋ, ਮੈਂ ਵੀ ਮੁਸਲਮਾਨ ਹਾਂ, ਜਲ ਛਕਾਓ। ਕਹਿੰਦਾ ਚੇਲਾ ਕਿਹਦਾ? ਕਹਿੰਦਾ ਮੇਰਾ ਚੇਲਾ ਬਣੇਗਾ ਤਾਂ ਪਾਣੀ ਪਿਆਊਂਗਾ, ਨਹੀਂ ਮੈਂ ਨਹੀਂ ਪਾਣੀ ਪਿਆਉਣਾ। ਮੋੜਤਾ ਏ, ਥੱਲੇ ਆ ਗਿਆ ਗੁਰੂ ਨਾਨਕ ਮਹਾਰਾਜ, ਪਹਿਲੀ ਵਾਰੀ ਮੋੜਤਾ ਹੈ। ਜਦੋਂ ਮੋੜਤਾ ਹੈ ਗੁਰੂ ਨਾਨਕ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ, ਉਹ ਤਾਂ ਐਡਾ ਹੰਕਾਰੀ ਆ, ਐਡਾ ਉਹਦੇ ਮਨ ਦੇ ਵਿੱਚ ਆ, ਮੈਂ ਤਾਂ ਬੜਾ ਨਿਮਰਤਾ ਦੇ ਨਾਲ ਕਿਹਾ ਏ, ਮੈਨੂੰ ਕਹਿੰਦਾ ਮੇਰਾ ਚੇਲਾ ਬਣਾ, ਮੈਨੂੰ ਗੁਰੂ ਧਾਰਨ ਕਰ, ਆਪਦੇ ਨਾਨਕ ਨੂੰ ਛੱਡ ਦੇ, ਉਹਦਾ ਸਹਾਰਾ ਛੱਡ ਕੇ ਮੇਰਾ ਸਹਾਰਾ ਤੱਕ ਮੇਰੀ ਸ਼ਰਨ ਦੇ ਵਿੱਚ ਆ, ਜਦੋਂ ਤੂੰ ਮੇਰੀ ਸ਼ਰਨ ਦੇ ਵਿੱਚ ਆਏਗਾ ਫਿਰ ਮੈਂ ਤੈਨੂੰ ਜਲ ਪਿਆਊਂਗਾ। ਮਹਾਰਾਜ ਕਹਿੰਦੇ ਕੋਈ ਨਹੀਂ, ਆਪਾਂ ਨੂੰ ਹੋਰ ਇੱਕ ਮੌਕਾ ਹੋਰ ਦਿੰਦੇ, ਤੂੰ ਦੂਜੀ ਵਾਰੀ ਫੇਰ ਜਾ ਹੱਥ ਜੋੜ ਕੇ। ਕੋਈ ਨਹੀਂ, ਆਪਾਂ ਉਹਦਾ ਹੰਕਾਰ ਹੀ ਤੋੜਨ ਵਾਸਤੇ ਆਏ, ਆਪਾਂ ਉਹਦਾ ਮਨ ਬਦਲਣ ਵਾਸਤੇ ਆਏ ਹੈ। ਉਹ ਜਿਹੜਾ ਮਨ ਹੈ, ਮਨ ਦੇ ਅੰਦਰ ਉਹਦੇ ਹਿਰਦੇ ਦੇ ਅੰਦਰ ਹਮੀ ਦਾ ਹਮਾਲਾ ਉਸਰ ਗਿਆ। ਕਈ ਵਾਰੀ ਭਾਂਡਾ ਛੋਟਾ ਹੁੰਦਾ, ਗੁਰੂ ਦਾਤ ਪਾ ਦਿੰਦਾ ਏ, ਕਈ ਵਾਰੀ ਸਾਂਭੀ ਨਹੀਂ ਜਾਂਦੀ ਹੈ, ਸਾਂਭਿਆ ਨਹੀਂ ਜਾਂਦਾ ਹੈ। ਜਦੋਂ ਅਸੀਂ ਲੁਧਿਆਣੇ ਮਹਾਂਪੁਰਖਾਂ ਕੋਲ ਰਹਿੰਦੇ, ਮੇਰੀ ਉਮਰ ਮੈਂ 20-21 ਸਾਲ ਦਾ ਸੀਗਾ, ਤੇ ਇੱਕ ਲੱਖਾ ਪਿੰਡ ਚੱਕਰ ਕੋਈ ਲੱਖਾ ਪਿੰਡ ਆ ਉੱਥੋਂ ਦਾ, ਉਹ ਤਾਂ ਹੁਣ ਚੜ੍ਹਾਈ ਕਰ ਗਿਆ ਬੰਦਾ, ਸਾਡੇ ਕੋਲ ਆਉਂਦਾ ਚੰਦ ਸਿੰਘ ਉਹਦਾ ਨਾਂ, ਚੰਦ ਸਿੰਘ। ਤੇ ਅਸੀਂ ਦੋਵੇਂ ਲੁਧਿਆਣੇ ਇਕੱਠੇ ਹੋਏ ਮਹਾਂਪੁਰਸ਼ਾਂ ਦੇ ਕੋਲੇ, ਉਹ ਮੈਨੂੰ ਕਹਿੰਦਾ ਬਦਨੀ ਗੱਲ ਸੁਣ, ਕਈ ਸੰਤਾਂ ਨੇ ਮੈਨੂੰ ਕਿਹਾ ਵੀ ਬੜੂੰਦੀ ਵਾਲੇ ਹੋ ਗਏ ਜਾਂ ਨਾਨਕਸਰ ਵਾਲੇ ਹੋ ਗਏ ਜਾਂ ਕੋਈ ਦੋ ਚਾਰ ਨਾਂ ਉਹਨੇ ਮੈਨੂੰ ਹੋਰ ਗਿਣਾਏ। ਕਹਿੰਦਾ ਸਾਰਿਆਂ ਨੇ ਮੈਨੂੰ ਕਿਹਾ ਵੀ ਤੂੰ ਸਾਡੇ ਕੋਲੇ ਆ ਜਾ, ਸਾਡੇ ਕੋਲੇ ਆ ਜਾ, ਸਾਡੇ ਕੋਲੇ ਆ। ਮੈਂ ਉਹਨੂੰ ਸੇਵਾ ਕਰਨ ਜਾਂਦਾ ਸੀ, ਰਿਹਾ ਮੈਂ ਕਿਸੇ ਕੋਲ ਨਹੀਂ ਹੈ। ਕਹਿੰਦਾ ਜੇ ਕਾਬੂ ਕੀਤਾ ਤਾਂ ਮੈਨੂੰ ਇਹਨਾਂ ਨੇ ਕਾਬੂ ਕੀਤਾ, ਇਸੇ ਆਪਾਂ ਕਹਿੰਦਾ ਦੁਨੇ ਰਹਿੰਦੇ ਹਾਂ। ਕਹਿੰਦਾ ਨਾ ਮੈਂ ਰਾਤ ਨੂੰ ਜਦੋਂ ਪੈਂਦਾ ਸੀ ਨਾ, ਮੈਂ ਰਾਤ ਨੂੰ ਪੈਂਦਾ ਸੀਗਾ, ਮੇਰੇ ਕੰਨਾਂ ਦੇ ਵਿੱਚ ਸਾਂ ਸਾਂ ਟਾਂ ਟਾਂ ਦੇ ਐਂ ਵਾਜੇ ਵੱਜਦੇ ਸੀ। ਕਹਿੰਦਾ ਜਦੋਂ ਮੈਂ ਆਪਦੇ ਘਰੇ ਪੈਂਦਾ ਸੀਗਾ, ਸੰਤ ਸਾਧੇ ਸੀ, ਕਹਿੰਦੇ ਸਾਡੇ ਕੋਲੇ ਆ ਜਾ, ਗੱਲ ਸੀਗੀ ਹੋਰ। ਉਹ ਕਹਿੰਦਾ ਜਦੋਂ ਮੈਂ ਅੱਧੀ ਰਾਤ ਨੂੰ ਪੈਂਦਾ ਸੀ, ਮੇਰੇ ਕੰਨਾਂ 'ਚ ਵਾਜੇ ਵੱਜਦੇ ਸੀ, ਮੈਂ ਕਿਹਾ ਫਿਰ ਬਾਈ ਤੂੰ ਕੀ ਕਰਦਾ ਹੁੰਦਾ ਸੀਗਾ? ਉਹ ਕਹਿੰਦਾ ਮੈਂ ਕਰਨਾ ਕੀ ਸੀਗਾ? ਕਹਿੰਦਾ ਪਹਿਲੇ ਦਰਜੇ ਦੀ ਪਈ ਹੁੰਦੀ, ਪਹਿਲੇ ਨੰਬਰ ਦੀ ਕੈਨੀ ਖੋਲ ਕੇ ਬਿਨਾਂ ਪਾਣੀ ਤੋਂ ਮੈਂ ਛੱਕ ਜਾਂਦਾ ਸੀਗਾ, ਫਿਰ ਮਾੜੀ ਮੋਟੀ ਚੈਨ ਨਾਲ ਨੀਂਦ ਆਉਂਦੀ। ਸੋ ਪਿਆਰੇ ਖਾਲਸਾ ਜੀ, ਇਹ ਅਨਹਦ ਵਾਜੇ ਵੱਜਦੇ ਹੁੰਦੇ ਆ, ਕਈ ਵਾਰੀ ਭਾਂਡਾ ਛੋਟਾ ਹੁੰਦਾ, ਗੁਰੂ ਸਾਹਿਬ ਦਾਤ ਪਾ ਦਿੰਦਾ, ਸਾਂਭੀ ਜਾਂਦੀ ਨਹੀਂ ਹੈ, ਸਾਂਭੀ ਜਾਂਦੀ ਨਹੀਂ ਹੈ ਕਈਆਂ ਤੋਂ, ਜਿਵੇਂ ਇਹ ਤੋਂ ਸਾਂਭੀ ਨਹੀਂ ਜਾ ਰਹੀ। ਜਿਹੜਾ ਵਲੀ ਕੰਧਾਰੀ ਹੈ, ਹੰਕਾਰਿਆ ਫਿਰਦਾ, ਉਹ ਤੈਨੂੰ ਭੰਡਾਰੀ ਬਣਾਇਆ, ਤੂੰ ਦਾਨ ਕਰ, ਪਾਣੀ ਆ, ਫਿਰ ਕੀ ਹੋ ਗਿਆ? ਤੇਰਾ ਚਸ਼ਮਾ ਫਿਰ ਭਰ ਜੂਗਾ, ਤਲਾਅ ਤੇਰਾ ਫਿਰ ਭਰ ਜੂਗਾ, ਝਾਰੀ ਤੇਰੀ ਫਿਰ ਭਰ ਜੂਗੀ। ਜਿਹੜਾ ਸਵਾਲੀ ਤੇਰੇ ਦਰ ਤੇ ਆਇਆ, ਤੂੰ ਉਹਨੂੰ ਜਲਤਾ ਪਿਆ? ਮਹਾਰਾਜ ਕਹਿੰਦੇ ਆਪਾਂ ਜਿਹੜਾ ਇਹਦੇ ਹਿਰਦੇ ਚ ਹੰਕਾਰ ਹੈ, ਮੈਲ ਹੈ, ਇਹਦਾ ਹਿਰਦਾ ਕਠੋਰ ਹੈ, ਇਹ ਅੰਦਰੋਂ ਨਹੀਂ ਹੈ ਚੁੱਕਿਆ ਹੈ, ਉਹਨੂੰ ਮਿਲਤਾ ਗਿਆ ਸਾਰਾ ਕੁਝ, ਇਹਦੇ ਪਰ ਜਿਹੜੇ ਅੰਦਰ ਬੈਠਾ ਹੈ ਨਾ, ਇਹ ਉਹੀ ਆਪਾਂ ਕੱਢਣਾ ਹੈ ਬਾਹਰ ਇਹਦਾ। ਮਹਾਰਾਜ ਕਹਿੰਦੇ ਤੂੰ ਦੂਜੀ ਵਾਰੀ ਜਾ। ਹੁਣ ਦੂਜੀ ਵਾਰੀ ਮੀਰ ਮਰਦਾਨਾ ਜਾਂਦਾ ਹੈ, ਕਹਿੰਦਾ ਬਲੀ ਜੀ, ਤੁਸੀਂ ਤਾਂ ਉਸ ਅੱਲਾ ਦੇ, ਉਸ ਖੁਦਾ ਦੇ, ਉਸ ਭਗਵਾਨ ਦੇ, ਉਸ ਰੱਬ ਦੇ ਨੁਮਾਇੰਦੇ ਹੋ, ਤੁਹਾਡੀਆਂ ਤਾਂ ਦਰਗਾਹੀ ਡਿਊਟੀਆਂ ਲਾਈਆਂ ਹਨ ਉਸ ਪ੍ਰਭੂ ਨੇ, ਤੁਸੀਂ ਤਾਂ ਭਲਾ ਕਰਨ ਵਾਸਤੇ ਆਏ ਹੋ, ਪਰਉਪਕਾਰ ਕਰਨ ਵਾਸਤੇ ਆਏ ਹੋ। ਮੀਰ ਮਰਦਾਨਾ ਜਿਵੇਂ ਜਾ ਕੇ ਦੂਜੀ ਵਾਰੀ ਬੇਨਤੀ ਕਰਦਾ ਹੈ, ਉਸ ਸਮੇਂ ਦੀ ਬਾਤ ਆ ਮੇਰੇ

0: संत का मार्ग धर्म की पौड़ी कोबड़ भागी पाए। संतां दा मार्ग है जो मिशन है उन्हां दा धर्म दे राह ते चलाउणा है। पाऊ कौन वड्डे भागां वाला, वड्डे भागां वाला ही गुरु दे द्वारे ते आऊगा। भैन नानकी नूं सुल्तानपुर लोधी दीआं सखियां सहेलियां शिकायत ला गईआं। जदों गुरु नानक महाराज तलाबे बणे ना सुल्तानपुर लोधी च, नवाब दौलत खां दे मोदी खाने विच शिकायत यह ला गई, भैने तुसी ओ गरीब जेड़ा है नवाब दौलत खां ओदी बिरती होर है, नवा तलाबा लग्या तेरा भरा उत्थे लोकां तो पैसे नहीं लैंदा, तेरा वीर घरे आऊगा उहनूं कह दी भी पैसे लै लिया करी, जे किते हिसाब किताब हो गया ना तुसी तो हरजाना भर नहीं सकदे, जे घाटा कौन करूगा, घाटा पूरा मोदी खाने दा साथों भरिया नहीं जाना, किवें भरोंगे तुसी। ਕਹਿੰਦੀਆਂ ਠੀਕ ਹੈ ਭੈਣ ਨਾਨਕੀ ਆਪਦੇ ਗ੍ਰਹਿ ਵਿਖੇ ਬੈਠੀ ਹੈ, ਸ਼ਾਮ ਨੂੰ ਗੁਰੂ ਸਾਹਿਬ ਘਰੇ ਆਏ ਹੈ ਤੇ ਭੈਣ ਨਾਨਕੀ ਨੇ ਪ੍ਰਸ਼ਾਦਾ ਤਿਆਰ ਕੀਤਾ ਹੋਇਆ। ਕਹਿੰਦੀ ਵੀਰ ਤੁਸੀਂ ਬੈਠੋ, ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂ। ਗੁਰੂ ਨਾਨਕ ਮਹਾਰਾਜ ਭੈਣ ਦੇ ਕੋਲੇ ਬੈਠੇ ਆ ਤੇ ਭੈਣ ਨੇ ਪ੍ਰਸ਼ਾਦਾ ਥਾਲੇ 'ਚ ਪਾ ਕੇ ਪਰੋਸਤਾ ਤੇ ਆਪਦੇ ਵੀਰ ਨੂੰ, ਰੱਬ ਵਰਗੇ ਵੀਰ ਨੂੰ ਪੱਖੀ ਝੱਲ ਰਹੀ ਹੈ। ਜਦੋਂ ਗੁਰੂ ਸਾਹਿਬ ਨੇ ਪ੍ਰਸ਼ਾਦਾ ਛਕ ਲਿਆ, ਭੈਣ ਨਾਨਕੀ ਕਹਿੰਦੀ ਵੀਰ ਗੁੱਸਾ ਤਾਂ ਨਹੀਂ ਕਰਦੇ ਮੇਰੀ ਗੱਲ ਦਾ, ਮੈਂ ਤੁਹਾਨੂੰ ਇੱਕ ਅਰਜ਼ ਕਰਨਾ ਚਾਹੁੰਦੀ। ਗੁਰੂ ਸਾਹਿਬ ਕਹਿੰਦੇ ਭੈਣੇ ਬੋਲ ਕੀ ਕਹਿਣਾ ਹੈ ਤੂੰ, ਤੂੰ ਤਾਂ ਸਾਡੇ ਕਈ ਜਨਮਾਂ ਦੀ ਭੈਣ ਹੈ, ਅਟੁੱਟ ਪਿਆਰ ਹੈ ਆਪਣਾ, ਤੂੰ ਸਾਨੂੰ ਅਥਾਹ ਪ੍ਰੇਮ ਕਰਦੀ ਹੈ ਸਾਰਿਆਂ ਨਾਲੋਂ। ਉਹ ਕਹਿੰਦੀ ਵੀਰ ਮੇਰੀ ਗੱਲ ਅਰਜ਼ ਇਹ ਹੈ ਵੀ ਦੇਖੋ ਬਾਪੂ ਨੇ ਵੀ ਤੁਹਾਨੂੰ ਝਟਕਾਂ ਦਿੱਤੀਆਂ, ਮੈਂ ਤੁਹਾਨੂੰ ਸੁਲਤਾਨਪੁਰ ਲੋਧੀ ਲੈ ਕੇ ਆਈ ਹੈ ਤੇ ਤੁਸੀਂ ਹੁਣ, ਤੁਹਾਨੂੰ ਨੌਕਰੀ ਮਿਲੀ ਹੈ ਤੇ ਤੁਸੀਂ ਉੱਥੇ ਤਲਾਵੇ ਲੱਗੇ ਹੋ ਤੇ ਤੁਸੀਂ ਜਿਹੜਾ ਕੋਈ ਰਾਸ਼ਨ ਲੈਣ ਵਾਸਤੇ ਆਉਂਦਾ ਨਾ ਉਹਨਾਂ ਤੋਂ ਕੋਈ ਪੈਸੇ ਲੈ ਲਿਆ ਕਰੋ, ਤੁਸੀਂ ਫਰੀ ਵੰਡੀ ਜਾਂਦੇ ਹੋ, ਫਰੀ ਰਾਸ਼ਨ ਚੁਕਾਈ ਜਾਂਦੇ ਹੋ, ਐਂ ਤਾਂ ਨੁਕਸਾਨ ਹੋ ਜਾਊਗਾ ਉਹਨਾਂ ਦਾ। ਜਦੋਂ ਨੁਕਸਾਨ ਹੋ ਗਿਆ ਤੇ ਫਿਰ ਘਾਟਾ ਕਿੱਥੋਂ ਅਸੀਂ ਪੂਰਾ ਨਹੀਂ ਕਰ ਸਕਦੇ। ਗੁਰੂ ਨਾਨਕ ਮਹਾਰਾਜ ਕਹਿੰਦੇ ਭੈਣ ਨਾਨਕੀ ਤੂੰ ਮੈਨੂੰ ਕੀ ਸਮਝਦੀ। ਭੈਣ ਨਾਨਕੀ ਕਹਿੰਦੀ ਵੀਰ ਮੈਂ ਤਾਂ ਤੈਨੂੰ ਬਚਪਨ ਤੋਂ ਹੀ ਰੱਬ ਸਮਝਦੀ ਹਾਂ। ਰੱਬ ਮਹਾਰਾਜ ਕਹਿੰਦੇ ਰੱਬ ਸਮਝਦੀ ਹੈ ਨਾ, ਜੇ ਰੱਜ ਰੱਬ ਸਮਝਦੀ ਹੈ ਰੱਬ ਮੰਨ ਵੀ ਮੈਂ ਰੱਬ ਹੈ। ਉਹ ਕਹਿੰਦੀ ਠੀਕ ਹੈ ਤੂੰ ਦੱਸ। ਮਹਾਰਾਜ ਕਹਿੰਦੇ ਮੈਂ ਤੈਨੂੰ ਸਵਾਲ ਕਰਦਾ ਵੀ ਰੱਬ ਦੇ ਦੁਆਰੇ ਤੇ ਕੋਈ ਮੰਗਣ ਵਾਸਤੇ ਆ ਜਾਵੇ ਰੱਬ ਖਾਲੀ ਮੋੜ ਦੂ, ਖਾਲੀ ਮੋੜਾਂ ਕਿਵੇਂ ਰੱਬ ਦੇ ਪਿਆਰੇ। ਮੈਂ ਹਾਂ ਮਜਬੂਰ ਨਾਨਕੀ, ਨਾਨਕੀ ਜੋ ਪਹਿਲਾਂ ਤਲਾਵੇ ਸੀਗੇ ਜਿਹਨਾਂ ਨੇ ਤੋਲਿਆ ਮੋਦੀ ਖਾਨੇ ਚ ਰਹੇ ਆ, ਮੈਨੂੰ ਨੀ ਪਤਾ ਕੀ ਕੀਤਾ ਕੀ ਨਹੀਂ ਕੀਤਾ, ਉਹ ਜਾਣਦੇ ਹੈ। ਮਹਾਰਾਜ ਹੁਣ ਦੇਖੋ ਕਹਿੰਦਾ ਕੀ ਕਰ ਰਹੇ ਹੈ, ਕਹਿੰਦੇ ਜਿਹੜੇ ਹੁਣ ਮੇਰੇ ਕੋਲ ਆਉਣਗੇ, ਹੁਣ ਸੰਤ ਰਿਸ਼ੀ ਮੁਨੀ ਮਹਾਤਮਾ ਆਉਂਦੇ, ਲੋਕਾਂ ਜਦੋਂ ਪਤਾ ਲੱਗਿਆ ਨਾ ਵੀ ਨਵਾਂ ਤਲਾਵਾ ਆਇਆ ਹੈ, ਪਹਿਲਾਂ ਵਾਲੇ ਤਲਾਵੇ ਤਾਂ ਅੱਕਰੇ ਸੀਗੇ, ਬੜਾ ਬੋਲਦੇ ਸੀ, ਖਿੱਚ ਕੇ ਬੋਲਦੇ ਸੀਗੇ, ਇਹ ਤਾਂ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ ਹੈ, ਜਿੰਨਾ ਮਰਜ਼ੀ ਰਾਸ਼ਨ ਲਈ ਚੱਲੋ, ਨਾ ਕੋਈ ਪੈਸਾ ਮੰਗਦਾ ਹੈ, ਨਾ ਕੋਈ ਮੱਥੇ ਤੇ ਤਿਉੜੀ ਪਾਉਂਦਾ ਹੈ, ਨਾ ਕੋਈ ਇਹੋ ਜਿਹੇ ਸ਼ਬਦ ਬੋਲਦਾ ਹੈ। ਰੱਬ ਖੁਦ ਤਲਾਵੇ ਬਣੇ ਆ ਗਰੀਬਾਂ ਦੀ ਖਾਤਰ, ਗਰੀਬਾਂ ਨੂੰ ਦਾਤਾਂ ਵੰਡ ਰਹੇ ਹੈ। ਉਹ ਕਹਿੰਦੇ ਭੈਣੇ ਘਬਰਾ ਨਾ, ਕਦੇ ਨਾ ਪੈਂਦੇ ਘਾਟੇ ਹਰ ਕੇ ਸੰਤਾਂ ਨੂੰ, ਜਿਹੜੇ ਜਿਹੜਾ ਰੱਬ ਦੇ ਨਾਂ ਤੇ ਲਟਾਉਂਦਾ। ਦੇਖੋ ਆਪਾਂ ਲੰਗਰ ਲਾਉਂਦੇ ਹਾਂ ਕਿਤੇ ਵੀ, ਜਦੋਂ ਗੁਰੂ ਦੀ ਯਾਦ ਮਨਾਉਂਦੇ ਹਾਂ, ਗੁਰੂ ਦੀ ਯਾਦ ਚ ਲੰਗਰ ਲੱਗਦੇ ਹੈ। ਇਹ ਜਿਹੜੇ ਲੰਗਰ ਹਨ, ਇਹ ਬਾਬੇ ਗੁਰੂ ਨਾਨਕ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਹੈ, ਉਹਨਾਂ ਦੀ ਕਿਰਪਾ ਦੁਆਰਾ ਹੀ ਇਹ ਲੰਗਰ ਚੱਲ ਰਹੇ ਹੈ। 1469 ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਤੇ 1969 ਦੇ ਵਿੱਚ ਥਾਂ ਥਾਂ ਤੇ ਗੁਰੂ ਸਾਹਿਬ ਦਾ 500 ਸਾਲਾਂ ਮਨਾ ਰਹੇ। ਹੁਣ ਤਾਂ ਆਪਾਂ 550 ਸਾਲਾਂ ਮਨਾ ਕੇ ਹਟੇ ਨੇ ਪਿੱਛੇ ਜੇ, ਤੇ ਉਦੋਂ ਮਨਾ ਰਹੇ ਸੀਗੇ 1969 ਦੇ ਵਿੱਚ 500 ਸਾਲਾਂ, ਇੱਕ ਸਾਲ ਸਮਾਗਮ ਹੋਏ 1969 ਤੋਂ ਲੈ ਕੇ 1970 ਤੱਕ, ਤੇ ਉਦੋਂ ਵੀ ਸਮਾਗਮ ਹੋਏ। ਇੱਕ ਜੱਥਾ ਪਾਕਿਸਤਾਨ ਤੋਂ ਆਇਆ ਪੰਜਾਬ ਦੇ ਗੁਰਧਾਮਾਂ ਦੇ ਤੀਰਥਾਂ ਦੇ ਦਰਸ਼ਨ ਕਰਨ ਵਾਸਤੇ, ਬਈ ਗੁਰੂ ਨਾਨਕ ਮਹਾਰਾਜ ਦਾ ਇਹ ਮਨਾ ਰਹੇ ਹੈ 500 ਸਾਲਾਂ। ਤੇ ਉਹ ਜੋ ਇੱਕ ਜੱਥਾ ਆਇਆ ਮੁਸਲਮਾਨਾਂ ਦਾ, ਉਹ 'ਚ ਬੀਬੀਆਂ ਵੀ ਸੀਗੀ, ਬੱਚੇ ਵੀ ਸਨ ਤੇ ਮਨੁੱਖ ਬੰਦੇ ਵੀ ਹੈ। ਇੱਕ ਦਾਦੀ ਹੈ 60 ਕੁ ਸਾਲ ਦੀ ਤੇ ਉਹਦਾ ਨਾਲ ਪੋਤਰਾ ਹੈ 15 ਕੁ ਸਾਲ ਦਾ, ਉਹ ਨਾਲ ਲੈ ਕੇ ਆਇਆ, ਕਹਿੰਦਾ ਮੈਂ ਵੀ ਜਾਣਾ ਪੰਜਾਬ ਦੇਖਣਾ ਹੈ। ਤੇ ਜਦੋਂ ਐਂ ਆਉਂਦੇ ਆ ਪੰਜਾਬ ਦੇ ਗੁਰਧਾਮਾਂ ਦੇ ਵਿੱਚ ਜਾਂਦੇ ਆ, ਹਰਿਮੰਦਰ ਸਾਹਿਬ ਜਾਂਦੇ ਆ ਜਾਂ ਤਰਨ ਤਾਰਨ ਸਾਹਿਬ ਜਾਂ ਅਨੰਦਪੁਰ ਸਾਹਿਬ, ਇਹ ਧਾਰਮਿਕ ਸਥਾਨ ਜਿੱਥੇ ਵੀ ਉਹ ਜਾਂਦੇ ਆ, ਉਹ ਦੇਖਦੇ ਆ ਚਾਹੇ ਕੋਈ ਪੈਸਾ ਟੇਕੇ ਮੱਥਾ, ਚਾਹੇ ਕੋਈ ਨਾ ਟੇਕੇ, ਉਦੋਂ ਬਾਅਦ ਉਹ ਆਪਣਾ ਉਦੋਂ ਬਾਅਦ ਉਹ ਜਾਂਦੇ ਆ ਲੰਗਰਾਂ ਦੇ ਵਿੱਚ। ਲੰਗਰਾਂ ਦੇ ਵਿੱਚ ਜਾ ਕੇ ਵੀ ਤੁਸੀਂ ਚਾਹੇ ਜਿੰਨਾ ਮਰਜ਼ੀ ਪੇਟ ਭਰ ਕੇ ਲੰਗਰ ਛਕ ਲਓ, ਪ੍ਰਸ਼ਾਦਾ ਛਕ ਲਓ, ਕਿਸੇ ਨੇ ਕੁਝ ਨਹੀਂ ਕਹਿਣਾ, ਕੋਈ ਰੋਕ ਨਹੀਂ, ਕੋਈ ਟੋਕ ਨਹੀਂ ਹੈ। ਜਿਹੜਾ ਉਹ ਬੱਚਾ ਏ ਉਹ ਆਪਦੀ ਦਾਦੀ ਨੂੰ ਕਹਿੰਦਾ, ਕਹਿੰਦਾ ਮਾਂ ਆਪਾਂ ਜਿੰਨੇ ਵੀ ਗੁਰਧਾਮਾਂ ਦੇ ਵਿੱਚ ਗਏ ਹੈ ਮੈਂ ਦੇਖੀ ਗਿਆ, ਬੱਚੇ ਦੇਖਦੇ ਹੁੰਦੇ ਆ ਉਸੇ ਤਰ੍ਹਾਂ ਹੀ ਕਰਦੇ ਆ, ਜਾਂ ਪੁੱਛਦੇ ਆ ਮਾਪਿਆਂ ਨੂੰ ਵੀ ਕਿਸ ਤਰ੍ਹਾਂ ਹੋ ਰਿਹਾ ਵੀ ਅਸੀਂ ਵੀ ਕਰੀਏ। ਜੇ ਆਪਾਂ ਨਾਮ ਜਪਾਂਗੇ ਗੁਟਕਾ ਚੱਕ ਕੇ, ਬੱਚੇ ਕਹਿਣਗੇ ਸਾਨੂੰ ਵੀ ਗੁਟਕਾ ਦਿਓ। ਜੇ ਆਪਾਂ ਮਾਲਾ ਲੈ ਕੇ ਫੜਾਂਗੇ ਮੂਲ ਮੰਤਰ ਦਾ ਜਾਪ ਕਹਿਣਗੇ, ਬੱਚੇ ਕਹਿਣਗੇ ਅਸੀਂ ਵੀ ਨਾਮ ਜਪਣਾ ਹੈ। ਕਿਸੇ ਹੱਦ ਤੱਕ ਬੱਚੇ ਦੁਨਿਆਵੀ ਤੌਰ ਤੇ ਨਕਲ ਕਰਨ ਦੀ ਕੋਸ਼ਿਸ਼ ਕਰਦੇ ਆ, ਵਾਚ ਕਰਦੇ ਆ ਹਰੇਕ ਗੱਲ ਨੂੰ। ਤੇ ਉਹ ਬੱਚਾ ਆਪਦੀ ਦਾਦੀ ਨੂੰ ਕਹਿੰਦਾ ਹੈ, ਕਹਿੰਦਾ ਮਾਂ ਦੇ ਕੋਈ ਪੈਸਾ ਟੇਕਦਾ ਚਾਹੇ ਨਹੀਂ ਟੇਕਦਾ ਹੈ, ਪੇਟ ਭਰ ਕੇ ਲੰਗਰ ਛਕਦੇ ਆ, ਤੇ ਜਿਹੜੇ ਵਰਤਾਉਂਦੇ ਆ ਇਹਨਾਂ ਦੇ ਮੂੰਹੋਂ ਚੋਂ ਵੀ ਬੜੀ ਮਿਠਾਸ ਆ ਰਹੀ ਹੈ, ਤੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਆ, ਕਿਰਪਾ ਹੋ ਰਹੀ ਇਹਨਾਂ ਦੇ ਉੱਪਰ, ਕਲਾ ਵਰਤ ਰਹੀ ਹੈ। ਇਹ ਜਿਹੜੇ ਹਨ ਇਹ ਪੈਸੇ ਕਿੱਥੋਂ ਲੈ ਕੇ ਆਉਂਦੇ? ਜਿਹੜੇ ਸਿੱਖ ਹੈ ਇਹ ਗੁਰਮੁਖ ਜਨ ਹੈ, ਗੁਰਦੁਆਰੇ ਵਾਲੇ ਹਨ ਜਾਂ ਹੈ ਹਨ, ਇਹ ਪੈਸੇ ਕਿੱਥੋਂ ਲੈ ਕੇ ਆਉਂਦੇ ਹੈ? ਉਹ ਬਜ਼ੁਰਗ ਦਾਦੀ ਕਹਿੰਦੀ, ਪੁੱਤ ਅੱਜ ਤੋਂ 500 ਸਾਲ ਪਹਿਲਾਂ ਇਹਨਾਂ ਦਾ ਵੱਡਾ ਵਡੇਰਾ ਆਇਆ ਸੀਗਾ ਬਾਬਾ ਨਾਨਕ, ਗੁਰੂ ਨਾਨਕ, ਜਿਨ੍ਹਾਂ ਦਾ ਜਨਮ ਨਨਕਾਣਾ ਸਾਹਿਬ ਰਾਜਭੋਜ ਦੀ ਤਲਵੰਡੀ ਖਿੰਦੀ ਆਪਣੇ ਪਾਕਿਸਤਾਨ ਦੇ ਵਿੱਚ ਹੋਇਆ। ਉਦੋਂ ਇੱਕੋ ਹੀ ਸੀਗਾ ਇਹ ਦੇਸ਼, ਇਹਦਾ ਵੰਡ ਤੋਂ ਬਾਅਦ ਇਹ ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ। 500 ਸਾਲ ਪਹਿਲਾਂ ਇਹਨਾਂ ਦਾ ਬਾਬਾ ਨਾਨਕ ਆਇਆ, ਬਚਪਨ ਦੇ ਵਿੱਚ ਹੀ ਛੋਟੀ ਜਿਹੀ ਉਮਰ ਸੀ 5-6 ਸਾਲ ਦੀ। ਬਾਬੇ ਨਾਨਕ ਨੇ ਖਰਾ ਸੌਦਾ ਕੀਤਾ, ਸੱਚ ਦਾ ਸੌਦਾ ਕੀਤਾ, ਸੱਚਾ ਸੌਦਾ ਇਹਨਾਂ ਦੇ ਵੱਡੇ ਵਡੇਰੇ ਬਾਬੇ ਨਾਨਕ ਨੇ ਉਸ ਸਮੇਂ 20 ਰੁਪਏ ਦੀ FD ਕਰਾਈ ਹੈ, FD 20 ਰੁਪਏ ਦੀ, ਤੇ ਜਿਹਦਾ ਇਹ ਹਜੇ ਤੱਕ ਤਾਂ ਵਿਆਜ ਹੀ ਨਹੀਂ ਖਤਮ ਹੋਇਆ, ਮੂਲ ਤਾਂ ਕਿੱਥੋਂ ਖਤਮ ਹੋਊਗਾ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਕਹਿੰਦੀ ਗੁਰੂ ਨਾਨਕ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਹੈ, ਦੇਖੋ ਤੁਸੀਂ ਵਿਦੇਸ਼ਾਂ 'ਚ ਵਿੱਚ ਬੈਠੇ ਹੋ, ਸਖਤ ਮਿਹਨਤਾਂ ਕੀਤੀਆਂ, ਤਰੱਕੀਆਂ ਕੀਤੀਆਂ, ਗੁਰਦੁਆਰਾ ਸਾਹਿਬ ਬਣੇ ਹੈ, ਗੁਰੂ ਸਾਹਿਬ ਦਾ ਪ੍ਰਕਾਸ਼, ਇੱਥੇ ਵੀ ਫਰੀ ਫੂਡ, ਫਰੀ ਲੰਗਰ, ਦੇਖੋ ਫੂਡ ਬੈਂਕ ਬਣੇ ਹੋਏ ਹੈ। ਕਿਵੇਂ ਸਿੱਖ ਆਏ ਹਮਲਾ ਮਾਰਦੇ ਹੈ, ਉਪਰਾਲਾ ਕਰਦੇ ਹੈ ਕਈਆਂ ਦੇ ਵਿੱਚ। ਗੁਰਦੁਆਰਾ ਸਾਹਿਬ ਤਾਂ ਫੂਡ ਬਣਾ ਕੇ, ਲੰਗਰ ਬਣਾ ਕੇ ਜਿਹੜੇ ਬਜ਼ੁਰਗ ਘਰੇ ਬੈਠੇ ਪੈਕ ਕਰਕੇ ਘਰੇ ਦੇ ਕੇ ਆਉਂਦੇ ਹੈ। ਸੋ ਪਿਆਰੇ ਖਾਲਸਾ ਜੀ, ਇਹ ਜਿਹੜਾ ਜਜ਼ਬਾ ਹੈ ਸਿੱਖਾਂ ਦੇ ਅੰਦਰ, ਇਹ ਪ੍ਰੇਮ ਭਾਵਨਾ ਵਾਲਾ, ਇਹ ਭਗਤੀ ਦੇ ਸ਼ਕਤੀ ਵਾਲਾ, ਇਹ ਦਇਆ ਦੇ ਧਰਮ ਵਾਲਾ, ਇਹ ਸਾਡੇ ਸਤਿਗੁਰਾਂ ਦੀ ਦੇਣ ਹੈ। ਭਾਈ ਮਰਦਾਨਾ ਜੀ ਜੇ ਦੂਜੀ ਵਾਰੀ ਜਾਂਦਾ ਏ ਨਾ, ਹੱਥ ਜੋੜ ਕੇ ਅਰਜ ਕਰਦਾ ਬਲੀ ਗੰਧਾਰੀ ਨੂੰ, ਤੁਸੀਂ ਤਾਂ ਬਹੁਤ ਵੱਡੇ ਮਹਾਨ ਰਿਸ਼ੀ ਹੋ, ਬਹੁਤ ਤੁਸੀਂ ਵੱਡੇ ਪੀਰ ਹੋ, ਔਲੀਏ ਹੋ, ਤੁਹਾਡੇ ਉੱਪਰ ਤਾਂ ਉਸ ਅੱਲਾ ਦੀ ਬੰਦਗੀ ਕੀਤੀ ਆ, ਤੁਸੀਂ ਥੋੜੇ ਜਿਹੇ ਖੁਦਾ ਉਹ ਰੱਬ ਵਾਹਿਗੁਰੂ ਖੁਸ਼ ਹੈ। ਉਹ ਕਹਿੰਦਾ ਤੂੰ ਮੈਨੂੰ ਭਰਮਾ ਨਾ, ਦੱਸ ਕੇ ਜਾਂ ਤਾਂ ਮੇਰਾ ਚੇਲਾ ਬਣ ਜਾ, ਮੈਂ ਤੈਨੂੰ ਪਾਣੀ ਫੇਰ ਦੇਊਂਗਾ, ਨਹੀਂ ਆਪਣੇ ਗੁਰੂ ਤੋਂ ਜਿਹਦੇ ਤੂੰ ਸੋਹਲੇ ਗਾਉਣਾ ਏ। ਕਹਿੰਦਾ ਮੇਰਾ ਗੁਰੂ ਨਾਨਕ ਰੱਬ ਹੈ, ਉਹ ਤੂੰ ਮੁਸਲਮਾਨ ਹੋ ਕੇ ਗੁਰੂ ਨਾਨਕ ਨੂੰ ਰੱਬ ਕਹੀ ਜਾਂਦਾ ਏ, ਉਹਦਾ ਚੇਲਾ ਬਣਿਆ ਫਿਰਦਾ ਏ, ਮੁਸਲਮਾਨ ਤਾਂ ਮੁਸਲਮਾਨ ਨੂੰ ਮੰਨਦਾ ਹੈ, ਮੈਂ ਮੁਸਲਮਾਨ ਆ, ਤੂੰ ਮੁਸਲਮਾਨ ਆ, ਛੱਡ ਖੇਡਾ ਉਹਦੇ, ਆ ਜਾ ਮੇਰੇ ਕੋਲੇ, ਪਾਣੀ ਕੀ ਹੈ, ਸਾਰੀ ਜ਼ਿੰਦਗੀ ਮੇਰੇ ਕੋਲ ਰਹਿ, ਮੈਂ ਪਾਣੀ ਨਾਲ ਚਾਹੇ ਨਹਾਈ ਚੱਲੀ ਇੱਥੇ ਰਹਿ, ਜਿਹਨਾਂ ਨਾਲ ਤ੍ਰਿਪਤ ਹੋ, ਚਾਹੇ ਰੋਜ਼ ਇਸ਼ਨਾਨ ਕਰੀ ਰਹਿ ਇੱਥੇ। ਉਹ ਕਹਿੰਦਾ ਨਹੀਂ, ਮੈਂ ਆਪਦੇ ਸਤਿਗੁਰ ਨੂੰ, ਆਪਦੇ ਗੁਰੂ ਨੂੰ, ਆਪਦੇ ਰੱਬ ਨੂੰ ਛੱਡ ਨਹੀਂ ਸਕਦਾ, ਕਿਵੇਂ ਬਦਲ ਜਾਂਗੇ ਅਸੀਂ? ਉਹ ਕਹਿੰਦਾ ਹੋਰ ਹੋਣਗੇ ਵੀ ਜਿਹਨਾਂ ਨੂੰ ਚੰਦ ਟੁਕੜਿਆਂ ਦੀ ਖਾਤਰ ਕੋਈ ਖਰੀਦ ਲਵੇ। ਕਹਿੰਦਾ ਮੈਂ ਵਿਕਣ ਵਾਲਾ ਨਹੀਂ ਹਾਂ, ਸਾਡੇ ਤਾਂ ਪੱਕਾ ਪ੍ਰੇਮ ਆ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਨਾਲ। ਜਿਹੜੇ ਸਤਿਗੁਰ ਦੇ ਚਰਨਾਂ ਦੇ, ਗੁਰੂ ਦੇ ਚਰਨਾਂ ਦੇ ਭੌਰੇ ਹੁੰਦੇ ਹੈ, ਉਹ ਕਿਸੇ ਵੀ ਲਾਲਚ ਵੱਚ ਨਹੀਂ ਆਉਂਦੇ ਵੀ ਤੇਰੀ ਅਸੀਂ ਆਹ ਮਦਦ ਕਰਾਂਗੇ, ਤੈਨੂੰ ਪੈਸੇ ਦੇਵਾਂਗੇ, ਤੂੰ ਆਹ ਧਰਮ ਛੱਡ ਕੇ ਸਾਡੇ ਧਰਮ ਵਿੱਚ ਆ ਜਾ, ਅਸੀਂ ਤੈਨੂੰ ਘਰ ਬਣਾ ਕੇ ਦੇਵਾਂਗੇ, ਅਸੀਂ ਤੈਨੂੰ ਪੈਸੇ ਦੇਵਾਂਗੇ। ਇਹੋ ਜਿਹੇ ਗੁਰਸਿੱਖ ਜਿਹੜੇ ਗੁਰੂ ਦੇ ਹੁੰਦੇ ਆ, ਕਿਰਪਾ ਦੇ ਪਾਤਰ ਬਣਦੇ ਆ, ਉਹ ਠਕਰਾ ਦਿੰਦੇ, ਕਹਿੰਦੇ ਸਾਨੂੰ ਨਹੀਂ ਇਹ ਚਾਹੀਦੀਆਂ, ਸਾਨੂੰ ਆਪਦਾ ਹੀ ਧਰਮ ਪਿਆਰਾ ਹੈ, ਸਾਡੇ ਸਤਿਗੁਰੂ ਹੀ ਚੰਗੇ ਹੈ, ਗੁਰੂ ਦੇ ਦਰ ਤੇ ਜਾ ਕੇ ਅਰਦਾਸਾਂ ਕਰਦੇ ਹਾਂ, ਰੋਜ਼ ਦਾਤਾਂ ਮਿਲਦੀਆਂ, ਰੋਜ਼ ਜਦੋਂ ਗੁਰੂ ਤੋਂ ਅਸੀਸ ਮੰਗਦੇ ਹਾਂ, ਅਰਦਾਸ ਕਰਦੇ ਹਾਂ, ਤੇ ਗੁਰੂ ਸਾਹਿਬ ਸਾਡੀਆਂ ਝੋਲੀਆਂ ਭਰ ਕੇ ਤੋਰਦਾ ਏ। ਮੀਰ ਮਰਦਾਨਾ ਕਹਿੰਦਾ ਮੈਂ ਤੇਰਾ ਚੇਲਾ ਨਹੀਂ ਬਣਨਾ, ਤੂੰ ਗੁਰੂ ਨਹੀਂ ਹੈ, ਤੇਰੇ ਅੰਦਰ ਤਾਂ ਹੰਕਾਰ ਦੀ ਬੋ ਆ ਰਹੀ ਹੈ।
1: ਮੀਰ ਮਰਦਾਨੇ ਨੂੰ ਦੂਜੀ ਵਾਰ ਵੀ ਜਵਾਬ ਦਿੱਤਾ ਹੈ, ਉਹ ਥੱਲੇ ਆ ਗਿਆ। ਹੁਣ ਮਹਾਰਾਜ ਗੁਰੂ ਨਾਨਕ ਮਹਾਰਾਜ ਬੈਠੇ ਹੈ ਤੇ ਮੀਰ ਮਰਦਾਨਾ ਵੀ ਆ ਗਿਆ ਹੈ। ਉਹ ਕਹਿੰਦਾ ਮਹਾਰਾਜ ਐਡਾ ਹੰਕਾਰ ਉਹਦੇ ਅੰਦਰ ਵੜ ਗਿਆ ਹੈ, ਹੱਦ ਦੀ ਪਾਰ ਕਰ ਗਿਆ ਹੈ। ਹੁਣ ਗੁਰੂ ਨਾਨਕ ਮਹਾਰਾਜ ਕਹਿੰਦੇ ਮਰਦਾਨਿਆਂ ਘਬਰਾ ਨਾ, ਇੱਥੇ ਹੀ ਕਿਰਪਾ ਕਰਦੇ। ਕਹਿੰਦਾ ਪਹਿਲਾਂ ਹੀ ਕਿਰਪਾ ਕਰ ਦੇਣੀ ਸੀਗੀ, ਮੇਰੀ ਦੋ ਵਾਰੀ ਭਗਾਈ ਕਰਾਈ ਹੈ, ਉੱਤੇ ਚੜਾਇਆ ਮੈਂ ਪਹਿਲੀ ਵਾਰੀ ਗਿਆ, ਉਹ ਤੋਂ ਅਪਸ਼ਬਦ ਸੁਣੇ ਹੈ, ਦੂਜੀ ਵਾਰੀ ਗਿਆ ਮੈਂ ਫਿਰ ਅਪਸ਼ਬਦ ਸੁਣੇ ਹੈ। ਮਹਾਰਾਜ ਕਹਿੰਦੇ ਕਿਰਪਾ ਹੋਊਗੀ। ਹੁਣ ਗੁਰੂ ਨਾਨਕ ਮੈਂ ਥੱਲੇ ਬੈਠੇ ਆ, ਮੀਰ ਮਰਦਾਨਾ ਕੋਲੇ ਬੈਠਾ, ਉੱਪਰੋਂ ਹੰਕਾਰ ਦਾ ਭਰਿਆ ਹੋਇਆ ਬੜੀ ਕੰਧਾਰ ਜਿਵੇਂ ਭਾਰਾ ਪੱਥਰ ਥੱਲੇ ਨੂੰ ਜਿਵੇਂ ਰੋੜਦਾ ਏ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ।

ਹੰਕਾਰੀ ਨੇ ਉੱਤੋਂ ਸਟਿਆ ਪਹਾੜ ਤੇ ਗੁਰੂ ਸਾਹਿਬ ਨੇ ਪੰਜਾ ਲਾ ਕੇ ਪਹਾੜ ਰੋਕਤਾ ਏ ਤੇ ਚਸ਼ਮਾ ਫੁੱਟਿਆ, ਉਹਦਾ ਪਾਣੀ ਸੋਖ ਲਿਆ ਏ ਤੇ ਉੱਥੇ ਚਸ਼ਮਾ ਫੁੱਟਿਆ। ਮਹਾਰਾਜ ਕਹਿੰਦੇ ਛਕ ਲਾ ਜਲ, ਛਕ ਲਾ ਜਿੰਨਾ ਵੀ ਮਰਜ਼ੀ ਛਕਣਾ ਤੂੰ ਛਕ ਸਕਦਾ। ਹਾਂ ਖੁਸ਼ ਹੋ ਗਿਆ ਮਰਦਾਨਾ, ਤਿਪਤ ਹੋ ਗਿਆ। ਉੱਪਰ ਦੇਖਦਾ ਏ ਕਹਿੰਦਾ ਥੱਲੇ ਇਹੋ ਜਿਹਾ ਪੀਰ ਕਿਹੜਾ ਆਇਆ ਏ ਜਿਹਨੇ ਮੇਰਾ ਪਾਣੀ ਸੋਕਤਾ, ਮੇਰਾ ਤਲਾਈ ਸੋਕਤਾ ਏ। ਫਿਰ ਥੱਲੇ ਆਉਂਦਾ ਉਤਰ ਕੇ ਦੇਖਦਾ ਹੈਰਾਨ ਰਹਿ ਜਾਂਦਾ ਏ, ਹੰਕਾਰੀ ਪੁਰਸ਼ ਬਲੀ ਕੰਧਾਰੀ ਜਦੋਂ ਥੱਲੇ ਆਉਂਦਾ ਏ ਵੀ ਚਸ਼ਮੇ ਫੁੱਟੇ ਪਏ ਆ ਪਾਣੀ ਦੇ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਉਹਦਾ ਜਿਹੜਾ ਹੰਕਾਰ ਜਿਹਾ ਸੀਗਾ ਕਿ ਪਾਸੇ ਹੋ ਗਿਆ, ਹੁਣ ਜਿਹੜਾ ਉਹਦਾ ਨਿਜਮਾਨ ਆ ਗੁਰੂ ਸਾਹਿਬ ਦੇ ਮੱਥੇ ਲੱਗਿਆ। ਪਾਵਨ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਜਿਹੜਾ ਸਾਡਾ ਮਨ ਹੰਕਾਰੀ ਹੈ ਨਾ, ਮਨ ਹੰਕਾਰੀ ਉਹ ਅੰਦਰ ਐਂਟਰ ਨਹੀਂ ਕਰ ਸਕਦਾ ਗੁਰੂ ਦੇ ਦੁਆਰੇ ਤੇ। ਜਿਹੜਾ ਹੰਕਾਰੀ ਮਨ ਉਹ ਪਰਾ ਰਹਿ ਜਾਂਦਾ, ਅੰਦਰ ਜਦੋਂ ਆਈਦਾ ਗੁਰੂ ਦੇ ਦੁਆਰੇ ਆਉਂਦੇ ਉਦੋਂ ਸੱਚਾ ਮਨ ਅੰਦਰ ਆਉਂਦਾ ਏ, ਤੇ ਹਿਰਦੇ ਵਿੱਚੋਂ ਸੱਚੇ ਮਨ ਦੇ ਨਾਲ ਅਸੀਂ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਅਰਦਾਸ ਕਰਦੇ ਹਾਂ। ਹਿਰਦੇ ਚੋਂ ਕੀਤੀ ਹੋਈ ਅਰਦਾਸ ਗੁਰੂ ਸਾਹਿਬ ਅਪਾਰ ਬਖਸ਼ ਕਿਰਪਾ ਕਰਦਾ ਸੁਣਦਾ ਵੀ ਹੈ। ਜਿਹੜਾ ਬੜੀ ਹੰਕਾਰੀ ਆ ਉਹਦਾ ਹੰਕਾਰੀ ਮਨ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗ ਸਕਿਆ, ਨਿੱਜ ਮਨ ਅੱਗੇ ਆ ਗਿਆ। ਹੁਣ ਉਹਦੇ ਜਦੋਂ ਹੰਕਾਰੀ ਚੱਕਣਾ ਚੂਰ ਹੋ ਗਿਆ ਏ, ਉਹ ਜਦੋਂ ਗੁਰੂ ਦੇ ਦਰਸ਼ਨ ਕੀਤੇ ਆ, ਦਰਸ਼ਨ ਪਰਸੇ ਗੁਰੂ ਕੇ ਜਨ ਮਰਨ ਦੁੱਖ ਜਾਏ, ਉਹਦਾ ਜਿਹੜਾ ਸੀਗਾ ਦਰਸ਼ਨ ਕਰਨ ਦੇ ਨਾਲ ਹਿਰਦਾ ਕੋਮਲ ਹੋ ਗਿਆ, ਉਹਨੂੰ ਸੁੱਧ ਬੁੱਧ ਭੁੱਲ ਗਈ ਹੈ। ਇਹ ਕੀ ਹੋ ਗਿਆ, ਐਡਾ ਵੱਡਾ ਇਹ ਔਲੀਆ ਪੈਗੰਬਰ ਪੀਰ ਹੈ, ਇਹਦਾ ਚੇਲਾ ਆਇਆ ਸੀਗਾ ਮਰਦਾਨਾ ਪੀਰ, ਉਹਨੇ ਸਿਫਤ ਬੜੀ ਕੀਤੀ ਸੀਗੀ ਵੀ ਖੁਦ ਰੱਬ ਹੈ, ਉਹ ਖੁਦ ਆਏ ਜਗਤ ਨੂੰ ਤਾਰਨ ਵਾਸਤੇ ਆਏ ਹੈ, ਚੱਕਰ ਲਾ ਰਹੇ ਹੈ, ਘਰੋਂ ਤੁਰੇ ਹੋਏ ਹੈ, ਬੜਾ ਕੁਝ ਕਿਹਾ ਸੀਗਾ। ਕਹਿੰਦਾ ਮੈਂ ਨਹੀਂ ਸਮਝ ਸਕਿਆ ਗਿਆ। ਲਓ ਹੁਣ ਸੁਣੋ, ਉਹਦਾ ਅਸਲੀ ਨਿਜਮਨ ਆ ਕੇ ਗੁਰੂ ਸਾਹਿਬ ਦੇ ਚਰਨ 'ਚ ਹੱਥ ਜੋੜ ਕੇ ਮਾਫ਼ੀ ਮੰਗਦਾ ਹੈ, ਕਹਿੰਦਾ ਵਾਕਈ ਹੈ ਤੁਸੀਂ ਖੁਦ ਰੱਬ ਹੋ, ਆਹ ਤੁਹਾਡੇ ਮੀਰ ਮਰਦਾਨੇ ਨੇ ਮੈਨੂੰ ਬਥੇਰਾ ਕੁਝ ਕਿਹਾ, ਮੈਂ ਤੁਹਾਨੂੰ ਪਛਾਣ ਨਹੀਂ ਸਕਿਆ, ਮੈਂ ਤੁਹਾਨੂੰ ਜਾਣ ਨਹੀਂ ਸਕਿਆ। ਜਿੱਡੇ ਵੱਡੇ ਗੁਰੂ ਓਡੀ ਵੱਡੀ ਉਹਨਾਂ ਦੀ ਮਾਇਆ, ਬਹੁਤ ਵਿਲੱਖਣ ਹੁੰਦੀ ਹੈ, ਬੰਦਾ ਸੁੱਧ ਬੁੱਧ ਭੁੱਲ ਜਾਂਦਾ ਹੈ। ਇਹਨੇ ਵੀ ਇਹੀ ਮਾਇਆ ਜੋ ਤੁਸੀਂ ਦਾਨ ਕਰ ਰਹੇ ਹੋ, ਇਹ ਨਹੀਂ ਮਾਇਆ, ਗੁਰੂ ਦੀ ਮਾਇਆ ਉਦੋਂ ਵੀ ਵਿਲੱਖਣ ਹੁੰਦੀ ਹੈ ਜੇ ਤੇ ਗੁਰੂ ਸਾਹਿਬ ਮਾਇਆ ਪਾਦ ਨੂੰ ਸੁੱਧ ਬੁੱਧ ਭੁੱਲ ਜਾਂਦਾ ਏ, ਉਹ ਹੰਕਾਰ ਦੇ ਵਿੱਚ ਹੀ ਭਰਮਾਉਂਦਾ ਦਾ ਮੈਂ ਮੇਰੀ ਮੈਂ ਕੀਤਾ ਮੈਂ ਕਰੂੰਗਾ ਮੈਂ ਕਰਨਾ, ਰਹਿਣ ਦਿਓ ਤੁਸੀਂ ਮੈਂ ਕਰਨਾ, ਉਹ ਮੈਂ ਦੇ ਵਿੱਚ ਹੀ ਜਾਂਦਾ ਏ। ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਫਿਰ ਤੂੰ ਹੀ ਕਹਿੰਦਾ, ਤੂੰ ਹੀ ਪਕਾਰ ਦੇ ਦਿਨ ਰਾਤੀ ਮਰ ਮਰ ਕੇ ਮੱਲਿਆ, ਦੁਆਰ ਤੇਰਾ ਮਾਰਾ ਮੈਂ ਖਤਮ ਹੋ ਗਈ, ਹੁਣ ਤਾਂ ਤੂੰ ਹੀ ਤੂੰ ਹੈ। ਲਓ ਹੁਣ ਸੁਣੋ, ਉਹਦਾ ਅਸਲੀ ਨਿਜਮਨ ਅੱਗੇ ਹੋ ਕੇ ਜਿਵੇਂ ਗੁਰੂ ਸਾਹਿਬ ਤੋਂ ਮਾਫ਼ੀ ਮੰਗਦਾ, ਮੇਰੇ ਸਾਥੀ ਬਿਆਨ

0: ਬਲਿ ਅਭਮਾਨ ਡਾਡਰ ਪਿਆਚਰ ਪਾਂਛੀਆ ਬਲਿ ਅਭਮਾਨ
1: ਡਾਡਿਕ ਪਿਆਚਰਨੀ ਪਾਂਛੀਆ ਆ ਬਲਿ ਅਭਮਾਨ।

ਵੀ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ ਤੇ ਢਹਿ ਪਿਆ, ਮਾਫ਼ੀ ਮੰਗਦਾ, ਕਹਿੰਦਾ ਮੇਰਾ ਚਸ਼ਮਾ ਹਰਾ ਕਰੋ, ਮੈਂ ਪਾਣੀ ਹਰੇਕ ਨੂੰ ਪਿਆਇਆ ਕਰੂੰਗਾ। ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕਾ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ। ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ ਕਰਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਬਾਰਿਕ ਤੁਮਰੀ ਕਿਰਪਾ ਮੈਂ ਸੁਖ ਕੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ।

ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਕੇ ਕੀਰਤਨ ਗੁਰੂ ਸ਼ਬਦ ਦੀਆਂ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਤੇ ਗਾਇਨ ਹੋਏ ਸਮੁੱਚੀਆਂ ਸੀਮਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਪੜੀ ਸੋਹਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤਾਂ ਦਰੁਸਤੀਆਂ ਬਖਸ਼ਣੀਆਂ ਜੀ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨੇ ਹਾਂ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੈਂ

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾ